0: The ministry said 275 Indian nationals are reportedly missing and around 128 people of Indian origin holding other nationalities also remain missing. As per local government source, 598 Indian nationals crossed into Nepal from China in the last 2 days. Meanwhile, 900 Indian nationals who are yet to depart from China are safe and Indian embassy in Beijing is in touch with them directly or through the local government. Government of India has offered the National Disaster Response Force to support Nepal's search and rescue efforts and also mobilized immediate humanitarian assistance with Indian Air Force aircraft carrying emergency relief material to Nepal. In the meantime, External Affairs Minister Dr. S. Jaishankar said that a fourth aircraft sortie, C-130J Hercules, with 11-ton assistance, was sent to Kathmandu yesterday. Rashtriya Swayam Sevak Sangh, RSS Chief Mohan Bhagwat has said that a Hindu who believes Muslims should have no place in India ceases to be a Hindu, asserting that Hindutva recognizes the dignity of every human being and accepts different parts to the same truth. Speaking at One World, One Humanity Faith Leaders Conference in New York, Mr. Bhagwat recalled a question posed to him by Muslims during a lecture series in Delhi in 2018, where he answered the same. He said Hindu identity required an acceptance of religious diversity and the equal worth of every individual. In women's cricket, India will begin the T20 Asia Cup campaign against Thailand today at Dubai International Cricket Stadium. The match will start at 8:30 p.m. Indian time. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਖਬਰਾਂ ਦੇ ਬੁਲੇਟਿਨ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਸਾਡੀ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ ਠੀਕ 6:10 ਅਤੇ 23 ਸਕਿੰਟ ਦਾ ਆਓ ਹੁਣ ਤੁਹਾਨੂੰ ਅੱਜ ਦੇ ਪ੍ਰਸਾਰਿਤ ਅਤੇ ਰਿਲੇ ਹੋਣ ਵਾਲੇ ਪ੍ਰਸਾਰਣਾਂ ਦੀ ਜਾਣਕਾਰੀ ਦੇ ਦਈਏ ਠੀਕ 6:15 ਤੁਸੀਂ ਸੁਣੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ 7:00 ਤੁਸੀਂ ਸੁਣੋਗੇ ਪ੍ਰੋਗਰਾਮ ਸਜਰੀ ਸਵੇਰ 8:00 ਤੁਸੀਂ ਸੁਣੋਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ ਖਬਰਾਂ ਦੇ ਬੁਲੇਟਿਨ 8:15 ਤੁਸੀਂ ਸੁਣੋਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ 8:30 ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੰਜਾਬੀ ਵਿੱਚ ਖਬਰਾਂ 8:40 ਤੇ ਪ੍ਰੋਗਰਾਮ ਰਹੇਗਾ ਸਦਾ ਬਹਾਰ ਗੀਤ ਅਤੇ 9:00 ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ ਆਨੰਦ ਮਾਣੋਗੇ ਜਿਸ ਤਹਿਤ ਪ੍ਰੋਗਰਾਮ ਰਹਿਣਗੇ 9:00 ਚਿੱਤਰਲੋਕ ਅਤੇ 9:30 ਆਜ ਕੇ ਫਨਕਾਰ ਠੀਕ 10:00 ਅੱਜ ਤੁਸੀਂ ਸੁਣੋਗੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਜਿਸ ਤਹਿਤ ਵੱਖ ਵੱਖ ਸਕੂਲਾਂ ਵਿਖੇ ਪ੍ਰਾਇਮਰੀ ਜਮਾਤ ਵਿੱਚ ਪੜ੍ਹ ਰਹੇ ਬੱਚਿਆਂ ਨਾਲ ਕੀਤੀ ਜਾਏਗੀ ਮੁਲਾਕਾਤ ਅਤੇ ਪ੍ਰੋਗਰਾਮ ਪੇਸ਼ ਕਰਨਗੇ ਮਨਦੀਪ ਰਜੌਰਾ 10:30 ਤੁਸੀਂ ਸੁਣੋਗੇ ਪ੍ਰੋਗਰਾਮ ਸੁਖਨ ਦੇ ਵਾਰਿਸ 11:00 ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਇਸ ਤੋਂ ਤੁਰੰਤ ਬਾਅਦ ਹੀ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ 12:00 ਹਿੰਦੀ ਵਿੱਚ ਖਬਰਾਂ ਦੇ ਬੁਲੇਟਿਨ ਸੁਣੋਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 12:05 ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 12:10 ਤੇ ਸਮਾਂ ਰਹੇਗਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਜਿਸ ਤਹਿਤ ਪੰਜਾਬੀ ਬੀਟ ਗੀਤਾਂ ਦਾ ਆਨੰਦ ਮਾਣ ਸਕੋਗੇ 12:30 ਸਮਾਂ ਰਹੇਗਾ ਪ੍ਰੋਗਰਾਮ ਘਰ ਪਰਿਵਾਰ ਅਤੇ ਸਿਲਸਿਲਾ ਰਹੇਗਾ ਭੈਣਾਂ ਦੀ ਪਸੰਦ ਠੀਕ 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ 1:15 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ 2:00 ਤੁਸੀਂ ਸੁਣੋਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅੰਗਰੇਜ਼ੀ ਵਿੱਚ ਖਬਰਾਂ ਦੇ ਬੁਲੇਟਿਨ 2:15 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦੇ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 2:30 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਜਿਸ ਤਹਿਤ ਪਿੰਡ ਪੂਲੀ ਜ਼ਿਲ੍ਹਾ ਬਠਿੰਡਾ ਦੀ ਸੈਰ ਕਰਾਈ ਜਾਵੇਗੀ 3:00 ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ ਅਤੇ ਪ੍ਰੋਗਰਾਮ ਰਹਿਣਗੇ 3:00 ਪ੍ਰੋਗਰਾਮ ਵਿਵਿਧਾ 3:30 ਮਨ ਚਾਹੇ ਗੀਤ 4:00 ਉਜਾਲੇ ਉਨਕੀ ਯਾਦੋਂ ਕੇ 5:00 ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਮਿੱਟੀ ਆਵਾਜ਼ਾਂ ਮਾਰਦੀ 5:30 ਤੁਸੀਂ ਸੁਣੋਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ ਸਿਲਸਿਲਾ ਰਾਖੇ ਸਰਹੱਦਾਂ ਦੇ ਵਿਸ਼ਾ ਰਹੇਗਾ ਭਾਰਤ ਦੇ 6ਵੇਂ ਪਰਮਵੀਰ ਚੱਕਰ ਵਿਜੇਤਾ ਕੈਪਟਨ ਗੁਰਬਚਨ ਸਿੰਘ ਸਲਾਰੀਆ ਵਾਚਕ ਹੋਣਗੇ ਕੁਲਜੀਤ ਸਿੰਘ 6:20 ਤੇ ਤੁਸੀਂ ਸੁਣੋਗੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਦੇਸ਼ਿਕ ਖਬਰਾਂ 6:30 ਸਿਲਸਿਲਾ ਪ੍ਰੋਗਰਾਮ ਸੁਣੋਗੇ ਯੁਵ ਬਾਣੀ ਸਿਲਸਿਲਾ ਰਹੇਗਾ

ਰੋਜ਼ਗਾਰ ਸਮਾਚਾਰ 7 ਵਜੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਸ਼ਾਮ ਸੁਹਾਨੀ ਅਤੇ ਠੀਕ 7:30 ਵਜੇ ਰਿਲੇਅ ਕੀਤਾ ਜਾਏਗਾ ਵੁਮੈਨ ਏਸ਼ੀਆ ਕੱਪ T20 2026 ਮੈਚ ਰਹੇਗਾ ਭਾਰਤ ਬਨਾਮ ਥਾਈਲੈਂਡ ਜੋ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿਖੇ ਖੇਡਿਆ ਜਾਵੇਗਾ ਅਤੇ ਇਸ ਦੇ ਦੌਰਾਨ ਹੀ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਰਿਲੇਅ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸਮਾਂ ਸਮਾਪਤ ਹੋਵੇਗੀ।

FM बैंड 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਾਡੀ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ ਠੀਕ 6:15 ਅਤੇ 26 ਸਕਿੰਟ ਦਾ, ਤੇ ਹੁਣ ਵੇਲਾ ਹੋ ਰਿਹਾ ਹੈ ਪ੍ਰੋਗਰਾਮ ਅੰਮ੍ਰਿਤ ਵੇਲਾ, ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਭਾਈ ਜਸਵਿੰਦਰ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤੇ ਇਸ ਸ਼ਬਦ ਤੋਂ।

ਹੁਣੇ ਤੁਸੀਂ ਸਰਵਨ ਕਰ ਰਹੇ ਸੀ ਭਾਈ ਗੋਪਾਲ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਇਹ ਸ਼ਬਦ। ਅਗਲਾ ਸ਼ਬਦ ਸਰਵਨ ਕਰਦੇ ਹਾਂ ਇਹਨਾਂ ਦੀ ਹੀ ਆਵਾਜ਼ ਵਿੱਚ, ਭਾਈ ਗੋਪਾਲ ਸਿੰਘ ਰਾਗੀ ਅਤੇ ਉਹਨਾਂ ਦੇ ਜਥੇ ਪਾਸੋਂ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਾਈ ਹਰਜਿੰਦਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਇਹ ਸ਼ਬਦ। ਅਗਲਾ ਧਾਰਮਿਕ ਗੀਤ ਸੁਣਦਿਆਂ ਅਨੂਪ ਜਲੋਟਾ ਦੀ ਆਵਾਜ਼ ਵਿੱਚ।

ਨਿਰਗੁਣ ਹੁਣੇ ਤੁਸੀਂ ਸੁਣ ਰਹੇ ਸੀ ਇਹ ਧਾਰਮਿਕ ਗੀਤ ਉਦਿਤ ਨਾਰਾਇਣ ਦੀ ਆਵਾਜ਼ ਵਿੱਚ ਤੇ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ ਸਾਡੀ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 7 ਵਜੇ ਸਹੀ 7 ਵੱਜ ਚੁੱਕੇ ਨੇ ਤੇ ਪ੍ਰੋਗਰਾਮ ਨੂੰ ਸਮਾਪਤ ਕਰਨ ਦੀ ਮੈਨੂੰ ਗੁਰਕੀਰਤ ਕੌਰ ਨੂੰ ਦਿਓ ਆਗਿਆ ਨਮਸਕਾਰ

ਹੁਣੇ ਤੁਸੀਂ ਸਰਵਨ ਕਰ ਰਹੇ ਸੀ ਪ੍ਰੋਗਰਾਮ ਅੰਮ੍ਰਿਤ ਵੇਲਾ ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫਐਮ ਬਠਿੰਡਾ। ਸਾਡੀ ਸਟੂਡੀਓ ਦੀ ਘੜੀ ਤੇ ਠੀਕ 7 ਵੱਜ ਚੁੱਕੇ ਨੇ ਤੇ ਹੁਣ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਸੱਜਰੀ ਸਵੇਰ।

ਵਿੱਚ ਰਾਸ਼ਟਰੀ ਲਘੂ ਉਦਯੋਗ ਦਿਵਸ। ਜੀ ਬਿਲਕੁਲ ਸਹੀ ਸੁਣਿਆ ਤੁਸੀਂ, ਰਾਸ਼ਟਰੀ ਲਘੂ ਉਦਯੋਗ ਦਿਵਸ ਭਾਰਤ ਵਿੱਚ ਛੋਟੇ ਪੱਧਰ ਤੇ ਉਦਯੋਗ ਅਤੇ ਦੇਸ਼ ਦੀ ਆਰਥਿਕਤਾ ਤੇ ਰੁਜ਼ਗਾਰ ਵਿੱਚ ਉਹਨਾਂ ਦੇ ਮਹੱਤਵਪੂਰਨ ਯੋਗਦਾਨ ਦੀ ਸ਼ਲਾਘਾ ਕਰਨ ਲਈ ਹਰ ਸਾਲ 30 ਅਗਸਤ ਨੂੰ ਇਹ ਦਿਨ ਮਨਾਇਆ ਜਾਂਦਾ ਹੈ। ਭਾਰਤ ਸਰਕਾਰ ਨੇ 30 ਅਗਸਤ 2000 ਨੂੰ ਛੋਟੇ ਪੱਧਰਾਂ ਦੇ ਉਦਯੋਗ ਲਈ ਤਕਨਾਲੋਜੀ, ਕਰਜ਼ੇ ਦੀ ਸਹੂਲਤ ਅਤੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਇੱਕ ਵਿਆਪਕ ਨੀਤੀ ਪੈਕੇਜ ਪੇਸ਼ ਕੀਤਾ ਸੀ ਅਤੇ ਸਰਕਾਰ ਛੋਟੇ ਉਦਯੋਗਾਂ ਨੂੰ ਵਿੱਤੀ ਸਹਾਇਤਾ, ਹੁਨਰ ਵਿਕਾਸ ਅਤੇ ਕਾਰੋਬਾਰ ਵਧਾਉਣ ਲਈ ਵੱਖ ਵੱਖ ਯੋਜਨਾਵਾਂ ਨਾਲ ਉਤਸ਼ਾਹਿਤ ਵੀ ਕਰਦੀ ਹੈ। ਅਤੇ ਦੂਜੀ ਖਾਸੀਅਤ ਅੱਜ ਦੀ ਹੈ ਅੰਤਰਰਾਸ਼ਟਰੀ ਵੇਲ ਸ਼ਾਰਕ ਦਿਵਸ। ਜੀ ਮੈਂ ਫਿਰ ਤੋਂ ਦੁਹਰਾਉਂਦੀ ਹਾਂ, ਅੰਤਰਰਾਸ਼ਟਰੀ ਵੇਲ ਸ਼ਾਰਕ ਦਿਵਸ। ਜੀ ਵੇਲ ਸ਼ਾਰਕ ਸਰੋਤਿਓ ਮੱਛੀ ਹੈ ਇੱਕ, ਇਸ ਦੀ ਖਾਸੀਅਤ ਹੈ ਕਿ ਇਹ ਦੁਨੀਆ ਦੀ ਸਭ ਤੋਂ ਵੱਡੀ ਮੱਛੀ ਮੰਨੀ ਜਾਂਦੀ ਹੈ ਅਤੇ ਇਹ ਦਿਨ ਇਸ ਮੱਛੀ ਦੀ ਸੁਰੱਖਿਆ ਲਈ ਦੁਨੀਆ ਭਰ ਵਿੱਚ ਜਾਗਰੂਕਤਾ ਵਧਾਈ ਜਾ ਸਕੇ ਇਸ ਲਈ ਮਨਾਇਆ ਜਾਂਦਾ ਹੈ। ਇਸ ਮੱਛੀ ਦੀ ਲੰਬਾਈ ਦੀ ਗੱਲ ਕਰੀਏ ਤਾਂ 60 ਫੁੱਟ ਤੱਕ ਹੁੰਦੀ ਹੈ ਅਤੇ ਵਜ਼ਨ 40 ਟਨ ਤੱਕ ਹੁੰਦਾ ਹੈ। ਇਸਨੂੰ IUCN ਦੀ ਰੈੱਡ ਲਿਸਟ ਵਿੱਚ ਐਂਡੇਂਜਰਡ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਜੀ ਸਰੋਤਿਓ, ਐਂਡੇਂਜਰਡ ਦੀ ਸ਼੍ਰੇਣੀ ਜਿਸਦਾ ਅਰਥ ਹੈ ਖਤਰੇ ਵਿੱਚ ਪਏ ਜੀਵਾਂ ਦੀ ਸ਼੍ਰੇਣੀ, ਕਿਉਂਕਿ ਇਹਨਾਂ ਦਾ ਸ਼ਿਕਾਰ ਇਹਨਾਂ ਦੇ ਖੰਭਾਂ ਦੇ ਗੈਰ ਕਾਨੂੰਨੀ ਵਪਾਰ ਲਈ ਕੀਤਾ ਜਾਂਦਾ ਅਤੇ ਇਹਨਾਂ ਦੀ ਗਿਣਤੀ ਘੱਟ ਰਹੀ ਹੈ। ਜੀ ਸਰੋਤਿਓ, ਬਿਲਕੁਲ ਤੁਸੀਂ ਜਾਣਦੇ ਹੋ ਕਿ ਮਤਲਬ ਬਹੁਤੇ ਲੋਕ ਨੇ ਜੋ ਇਸ ਤਰ੍ਹਾਂ ਦਾ ਗੈਰ ਕਾਨੂੰਨੀ ਕੰਮ ਕਰਦੇ ਨੇ ਕਿ ਸਾਡੇ ਨਾਲ ਧਰਤੀ 'ਤੇ ਜਿਹੜੇ ਸਾਡੇ ਨਾਲ ਜੀਵ ਜੰਤੂ ਰਹਿ ਰਹੇ ਨੇ ਜਿਵੇਂ ਸੱਪ, ਮਗਰਮੱਛ ਜਾਂ ਸ਼ੇਰ, ਹਾਥੀ, ਉਹਨਾਂ ਦੇ ਦੰਦਾਂ ਲਈ ਅਤੇ ਸੱਪ, ਮਗਰਮੱਛ ਇਹਨਾਂ ਦੀ ਚਮੜੀ ਲਈ ਬਹੁਤ ਗੈਰ ਕਾਨੂੰਨੀ ਢੰਗ ਨਾਲ ਇਹਨਾਂ ਦੀ ਚਮੜੀ ਦੀ ਵਰਤੋਂ ਕੀਤੀ ਜਾਂਦੀ ਹੈ, ਇਹਨਾਂ ਚੀਜ਼ਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਵੇਚਿਆ ਜਾਂਦਾ। ਤਾਂ ਇਸ ਲਈ ਸਰਕਾਰ ਆਪਣੇ ਦੇਸ਼ ਦੀ ਪੂਰੇ ਆਪਣੇ ਦੁਨੀਆ ਦੀ ਸਰਕਾਰ ਇਹਨਾਂ ਦੀ ਸੁਰੱਖਿਆ ਲਈ ਵੱਖ ਵੱਖ ਤਰ੍ਹਾਂ ਦੇ ਦਿਨ ਜੋ ਹੈ ਇਹਨਾਂ ਨੂੰ ਸਮਰਪਿਤ ਕਰਦੀ ਹੈ। ਇਸੇ ਤਰ੍ਹਾਂ ਇਹ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਤੇ ਹੋਰ ਵੀ ਬਹੁਤ ਸਾਰੇ ਜੀਵ ਜੰਤੂਆਂ ਦੀ ਸੁਰੱਖਿਆ ਲਈ ਖਾਸ ਦਿਨ ਮਨਾਏ ਜਾਂਦੇ ਨੇ, ਕਿਉਂਕਿ ਦੋਸਤੋ ਚਾਹੇ ਕੋਈ ਵੀ ਹੋਵੇ ਹੈ ਨਾ, ਸਾਰੇ ਹੀ ਰੱਬ ਦੇ ਜੀਵ ਤੇ ਰੱਬ ਦੇ ਜੀਵ ਨੇ ਤੇ ਜੀਣ ਦਾ ਹੱਕ ਸਭ ਨੂੰ ਹੈ ਨਾ। ਇਹ ਧਰਤੀ ਸਾਡੇ ਵਰਗੇ ਇਨਸਾਨਾਂ ਦਾ ਅਤੇ ਜੀਵ ਜੰਤੂਆਂ ਦਾ ਸਭ ਦਾ ਘਰ ਹੈ ਅਤੇ ਇਸ ਦੇ ਨਾਲ ਹੀ ਹੈ ਨਾ ਆਪਣੇ ਜੋ ਇਤਿਹਾਸਿਕ ਪੰਨੇ ਅੱਜ ਇੰਨੇ ਹੀ ਸੀ ਅਤੇ ਇਸ ਦੇ ਨਾਲ ਆਪਾਂ ਸੁਣ ਲੈਂਦੇ ਹਾਂ ਪਹਿਲਾਂ ਇੱਕ ਮੇਰੀ ਪਸੰਦ ਦਾ ਸੋਹਣਾ ਜਿਹਾ ਗੀਤ ਹੈ ਨਾ।

जी बिल्कुल श्रुति, ਐਤਵਾਰ ਦਾ ਦਿਨ ਹੈ ਤੇ ਐਤਵਾਰ ਵਾਲੇ ਦਿਨ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਬਹੁਤ ਸਾਰੇ ਅਜਿਹੇ ਕੰਮ ਹੁੰਦੇ ਨੇ ਜਿਹੜੇ ਅਸੀਂ ਪੂਰੇ ਵੀਕਐਂਡ ਤੇ ਯਾਨੀ ਕਿ ਪੂਰੇ 6 ਦਿਨ ਨਹੀਂ ਕਰਦੇ ਤੇ 7ਵੇਂ ਦਿਨ ਉਸ ਦਾ ਅਸੀਂ ਇੰਤਜ਼ਾਰ ਕਰਦੇ ਹਾਂ ਤੇ ਫਿਰ ਉਸ ਇੰਤਜ਼ਾਰ ਦੇ ਤਹਿਤ ਅਸੀਂ ਆਪਣੇ ਜਿਹੜੇ ਬਚਦੇ ਕੰਮ ਨੇ ਉਹ ਅਸੀਂ ਪੂਰੇ ਕਰ ਲੈਂਦੇ ਹਾਂ, ਹੈ ਨਾ। ਤੇ ਫਿਰ ਅੱਜ ਛੁੱਟੀ ਵਾਲਾ ਦਿਨ ਹੈ ਤੇ ਛੁੱਟੀ ਵਾਲੇ ਦਿਨ ਦੇ ਵਿੱਚ ਅਸੀਂ ਕੀ ਕਰਨਾ? ਫਿਰ ਅਸੀਂ ਛੁੱਟੀ ਵਾਲੇ ਦਿਨ ਦੇ ਵਿੱਚ ਅਸੀਂ ਆਪਣੇ ਉਹ ਸਾਰੇ ਕੰਮ ਕਰਨੇ ਨੇ ਜਿਹੜੇ ਅਸੀਂ 6 ਦਿਨ ਨਹੀਂ ਕੀਤੇ। ਮਸਲਨ ਜੇਕਰ ਕਿਸੇ ਨੂੰ ਮਿਲਣਾ ਹੈ ਤਾਂ ਅਸੀਂ ਪੂਰਾ ਹਫ਼ਤਾ ਇੰਤਜ਼ਾਰ ਕੀਤਾ ਉਹਨਾਂ ਨੂੰ ਮਿਲਣ ਦਾ, ਅਸੀਂ ਨਹੀਂ ਮਿਲੇ ਤੇ ਅੱਜ ਦਾ ਦਿਨ ਹੈ ਜੀ ਛੁੱਟੀ ਦਾ। ਤੇ ਛੁੱਟੀ ਵਾਲੇ ਦਿਨ ਫਿਰ ਆਪਾਂ ਉਹਨਾਂ ਦੇ ਘਰ ਜਾਣਾ ਹੈ, ਉਹਨਾਂ ਨਾਲ ਗੱਲਬਾਤ ਕਰਨੀ ਹੈ, ਉਹਨਾਂ ਨਾਲ ਦਿਲ ਦੀਆਂ ਗੱਲਾਂ ਕਰਕੇ ਤੇ ਅਸੀਂ ਆਪਣੇ ਜਿਹੜੇ ਪੂਰੇ ਹਫ਼ਤੇ ਦੀ ਜਿਹੜੀ ਗੁੱਭਗਵਾਰ ਹੁੰਦੀ ਹੈ ਨਾ ਗੱਲਾਂ ਦੀ, ਬਾਤਾਂ ਦੀ, ਪਿਆਰ ਦੀ, ਮੁਹੱਬਤ ਦੀ, ਉਹ ਸਾਰੀ ਅਸੀਂ ਕੱਢ ਲੈਣੀ ਹੈ ਅੱਜ ਦੇ ਦਿਨ 'ਚ। ਅੱਜ ਦੇ ਦਿਨ ਦੇ ਵਿੱਚ ਫਿਰ ਅਸੀਂ ਇੱਕ ਹੋਰ ਕੰਮ ਕਰਨਾ ਜੀ, ਅਸੀਂ ਥੋੜ੍ਹਾ ਜਿਹਾ ਆਰਾਮ ਵੀ ਕਰਨਾ, ਕਿਉਂਕਿ ਹੁਣ ਦੇਖੋ ਨਾ ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ ਹੁੰਦੀਆਂ ਨੇ ਉਹਨਾਂ ਲਈ ਤਾਂ ਕੋਈ ਵੀ ਛੁੱਟੀ ਨਹੀਂ ਹੁੰਦੀ, ਤੇ ਜਿਹੜੇ ਸਾਡੇ ਵੀਰ ਹੁੰਦੇ ਨੇ ਜਿਹੜੇ ਬਾਹਰ ਜਾ ਕੇ ਘਰਾਂ ਤੋਂ ਕੰਮ ਕਰਦੇ ਨੇ ਉਹਨਾਂ ਕੋਲ ਤਾਂ ਫਿਰ ਇੱਕ ਐਤਵਾਰ ਹੀ ਹੁੰਦਾ। ਹੁਣ ਬਹਾਨਾ ਵੀ ਬਹੁਤ ਵਧੀਆ, ਭਾਈ ਮੈਂ ਤਾਂ 6 ਦਿਨ ਕੰਮ ਕੀਤਾ ਹੈ ਤੇ 6 ਦਿਨਾਂ ਦੇ ਵਿੱਚ ਮੈਂ ਤਾਂ ਫਿਰ ਬਹੁਤ ਹੀ ਥੱਕਿਆ ਹੋਇਆ ਸੀ, ਹਾਰਿਆ ਹੋਇਆ ਸੀਗਾ, ਤੇ ਫਿਰ ਮੈਂ ਹੁਣ ਕੀ ਕਰਾਂ? ਤੋ ਫਿਰ ਇਹ ਬਹਾਨਾ ਜਿਹੜਾ ਹੈ ਉਹ ਅਸੀਂ ਚਲਾ ਤਾਂ ਸਕਦੇ ਹਾਂ ਪਰ ਜ਼ਿਆਦਾ ਦੇਰ ਨਹੀਂ ਚੱਲਦਾ, ਕਿਉਂਕਿ ਇੱਦਾਂ ਦੀ ਫੀਲਿੰਗ ਦੇ ਨਾਲ ਐਤਵਾਰ ਦੇ ਦਿਨ ਦੇ ਜੋ ਆਖਰੀ ਪਲ ਹੁੰਦੇ ਨੇ ਨਾ, ਯਾਨੀ ਕਿ ਸ਼ਾਮ, ਫਿਰ ਸ਼ਾਮ ਤੋਂ ਬਾਅਦ ਜਿਹੜੀ ਰਾਤ ਆਉਂਦੀ ਹੈ, ਹੈ ਨਾ, ਉਹ ਰਾਤ ਦੇ ਵਿੱਚ ਇੱਕ ਇੱਦਾਂ ਦੀ ਫੀਲਿੰਗ ਆਉਂਦੀ ਹੈ ਜਿਸ ਨੂੰ ਅਸੀਂ ਨੋਸਟਾਲਜਿਕ ਫੀਲਿੰਗ ਕਹਿੰਦੇ ਹਾਂ। ਉਹ ਨੋਸਟਾਲਜਿਕ ਫੀਲਿੰਗ ਹਮੇਸ਼ਾ ਹੀ ਸਾਨੂੰ ਪਰੇਸ਼ਾਨ ਕਰਦੀ ਹੈ ਕਿ ਲਓ ਜੀ ਹੁਣ ਸੰਡੇ ਸੀ, ਐਤਵਾਰ ਸੀ ਅਤੇ ਗਿਆ ਅਤੇ ਹੁਣ ਅੱਗੋਂ ਕੀ ਕਰਨਾ। ਅਤੇ ਫਿਰ ਮੰਡੇ ਬਲੂਜ਼ ਵੀ ਅਸੀਂ ਤਾਂ ਹੀ ਕਹਿੰਦੇ ਹਾਂ ਕਿ ਜਦੋਂ ਅਸੀਂ ਐਤਵਾਰ ਨੂੰ ਇਸ ਤਰੀਕੇ ਨਾਲ ਬਿਤਾਉਂਦੇ ਹਾਂ ਅਤੇ ਸਾਨੂੰ ਅਖੀਰ ਦੇ ਵਿੱਚ ਰਾਤ ਵੇਲੇ ਇੱਕ ਚਿੰਤਾ ਹੁੰਦੀ ਹੈ, ਲਓ ਜੀ ਸਵੇਰੇ ਫਿਰ ਸੋਮਵਾਰ ਹੈ, ਵਰਕਿੰਗ ਡੇ ਹੈ, ਅਤੇ ਵਰਕਿੰਗ ਡੇ ਦੇ ਵਿੱਚ ਅਸੀਂ ਕੁਛ ਨਾ ਕੁਛ ਅਜਿਹੇ ਵਿਚਾਰ ਵੀ ਲੈ ਕੇ ਆਉਂਦੇ ਹਾਂ, ਉਹੀ ਕੰਮ ਧੰਦੇ ਫਿਰ ਸ਼ੁਰੂ ਹੋ ਗਏ ਵੀ ਜ਼ਿੰਦਗੀ ਇਹੋ ਜਿਹੀ ਹੈ, ਜ਼ਿੰਦਗੀ ਐਵੇਂ ਦੀ ਰਹੇਗੀ, ਐਤਵਾਰ ਦਾ ਦਿਨ ਪਤਾ ਹੀ ਨਹੀਂ ਲੱਗਾ ਕਿ ਕਿਵੇਂ ਬੀਤ ਗਿਆ। ਤੋ ਇੱਦਾਂ ਦੀ ਜੋ ਇੱਕ ਨੋਸਟਾਲਜਿਕ ਫੀਲਿੰਗ ਤੋਂ ਅਗਰ ਤੁਸੀਂ ਦੂਰ ਰਹਿਣਾ ਚਾਹੁੰਦੇ ਹੋ ਤਾਂ ਐਤਵਾਰ ਦਾ ਸਹੀ ਇਸਤੇਮਾਲ ਕਰਨਾ ਵੀ ਬਹੁਤ ਜ਼ਰੂਰੀ ਹੈ। ਇਸ ਦੇ ਵਿੱਚ ਕੋਈ ਅਜਿਹਾ ਕੰਮ ਕਰੋ, ਅਜਿਹੀ ਕੋਈ ਆਪਣੀ ਹੋਬੀ ਨੂੰ ਡਿਵੈਲਪ ਕਰੋ ਤਾਂ ਕਿ ਥੋੜ੍ਹਾ ਜਿਹਾ ਸਮਾਂ ਅਸੀਂ ਆਪਣੇ ਹੋਬੀਜ਼ ਦੇ ਲਈ ਕੱਢ ਸਕੀਏ ਔਰ ਉਸ ਹੋਬੀਜ਼ ਦੇ ਨਾਲ ਨਾਲ ਅਸੀਂ ਆਪਣੇ ਪੂਰੇ ਹਫ਼ਤੇ ਤੋਂ ਬਾਅਦ ਆਪਣੀ ਥਕਾਨ ਨੂੰ ਰੀਜੁਵੀਨੇਟ ਵੀ ਕਰ ਸਕੀਏ। ਸੋ ਗੱਲਾਂ ਅਤੇ ਗੀਤਾਂ ਦਾ ਪ੍ਰੋਗਰਾਮ ਹੈ ਜੀ ਸੱਜਰੀ ਸਵੇਰ, ਅਤੇ ਗੱਲਾਂ ਦੇ ਨਾਲ ਨਾਲ ਅਸੀਂ ਗੀਤ ਵੀ ਸਰੋਤਿਆਂ ਦੇ ਲਈ ਚਲਾਉਣੇ ਨੇ। ਅਤੇ ਬਿਲਕੁਲ ਜੀ, ਗੀਤ ਅਤੇ ਸੰਗੀਤ ਤਾਂ ਰੂਹ ਦੀ ਖੁਰਾਕ ਹੁੰਦੇ ਨੇ। ਤੋ ਰੂਹ ਦੀ ਖੁਰਾਕ ਨੂੰ ਜੇ ਅਸੀਂ ਗੱਲ ਕਰੀਏ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਨਾ ਜੀ, ਜਿਹੜੇ ਲੋਕ ਸੰਗੀਤ ਔਰ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੇ ਹੁੰਦੇ ਨੇ ਉਹਨਾਂ ਨੂੰ ਤਾਂ ਫਿਰ ਇੱਕੋ ਹੀ ਚੀਜ਼ ਚਾਹੀਦੀ ਹੈ, ਬਸ ਸੰਗੀਤ, ਸੰਗੀਤ, ਸੰਗੀਤ। ਅਤੇ ਫਿਰ ਸੰਗੀਤ ਜਿਹੜਾ ਹੁੰਦਾ ਹੈ ਉਹ ਸਾਰਿਆਂ ਨੂੰ ਹੀ ਪਤਾ ਹੈ ਜੀ, ਦਿਲਾਂ ਦੇ ਵਿੱਚ ਵੱਸਦਾ, ਰੂਹਾਂ ਦੇ ਵਿੱਚ ਵੱਸਦਾ। ਤੋ ਇਸੇ ਤਰ੍ਹਾਂ ਹੀ ਕੋਈ ਨਾ ਕੋਈ ਜਿਹੜਾ ਸਾਡੀ ਹੋਬੀ ਹੁੰਦੀ ਹੈ, ਕੋਈ ਨਾ ਕੋਈ ਜਿਹੜੀ ਸਾਡੀ ਇੱਕ ਅਜਿਹੀ ਕੁਝ ਆਪਣੇ ਆਪ ਨਾਲ ਸਮਾਂ ਬਿਤਾਉਣਾ ਵੀ ਜ਼ਰੂਰੀ ਹੁੰਦਾ ਹੈ ਅਤੇ ਉਹ ਸਮਾਂ ਅਸੀਂ ਉਦੋਂ ਹੀ ਬਿਤਾ ਸਕਦੇ ਹਾਂ ਜਦੋਂ ਅਸੀਂ ਕੁਝ ਹੋਬੀਜ਼, ਕੁਝ ਅਸੀਂ ਆਪਣੇ ਅਜਿਹੇ ਸ਼ੌਂਕ ਪੈਦਾ ਕਰਾਂਗੇ ਜਿਹੜੇ ਸਾਨੂੰ ਪੂਰਾ ਹਫ਼ਤਾ ਦੀ ਥਕਾਨ ਤੋਂ ਬਾਅਦ ਇੱਕ ਵਾਰੀ ਫਿਰ ਸਾਨੂੰ ਰੀਜੁਵੀਨੇਟ ਕਰਨਗੇ। ਸੋ ਜੇਕਰ ਅਸੀਂ ਵੀ ਆਪਣੇ ਆਪ ਨੂੰ ਤਰੋਤਾਜ਼ਾ

ਰੱਖਣਾ ਚਾਹੁੰਦੇ ਹਾਂ ਤਾਂ ਫਿਰ ਅਸੀਂ ਉਸ ਤਾਜ਼ਗੀ ਦੇ ਲਈ ਅਸੀਂ ਕੁਛ ਨਾ ਕੁਛ ਅਜਿਹਾ ਕੰਮ ਕਰਨਾ ਹੈ ਹਫ਼ਤੇ ਤੋਂ ਬਾਅਦ, ਅਤੇ ਤਾਂ ਕਰਕੇ ਸਾਨੂੰ ਮੰਡੇ ਹੈ ਜਿਹੜਾ ਉਹ ਨੀਲਾ ਯਾਨੀ ਕਿ ਮੰਡੇ ਬਲੂਜ਼ ਨਾ ਲੱਗੇ। ਕਹਿੰਦੇ ਕੁਝ ਗੱਲਾਂ ਲਫ਼ਜ਼ਾਂ ਨਾਲ ਨਹੀਂ ਜਿਹੜੀਆਂ ਹੁੰਦੀਆਂ ਨੇ ਨਾ ਇਕੱਲੇ ਬਹਿ ਕੇ ਵੀ ਕਰਨੀਆਂ ਹੁੰਦੀਆਂ ਨੇ, ਅਤੇ ਔਰ ਕੁਝ ਕੁ ਲੋਕ ਜਿਹੜੇ ਹੁੰਦੇ ਨੇ ਜਿਨ੍ਹਾਂ ਨਾਲ ਅਸੀਂ ਦਿਲ ਦੇ ਨਾਲ ਜੁੜੇ ਹੁੰਦੇ ਹਾਂ ਅਤੇ ਉਹਨਾਂ ਨਾਲ ਵੀ ਅਸੀਂ ਉਹ ਰਿਸ਼ਤੇ ਨਿਭਾਉਣੇ ਹੁੰਦੇ ਨੇ ਪੂਰਾ ਹਫ਼ਤਾ। ਸੋ ਗੱਲ ਹੋ ਰਹੀ ਹੈ ਜੀ ਆਪਣੇ ਐਤਵਾਰ ਦੇ ਸਹੀ ਸਤ ਉਪਯੋਗ ਦੀ, ਤਾਂ ਕਿ ਅਸੀਂ ਐਤਵਾਰ ਤੋਂ ਬਾਅਦ ਆਪਣੇ ਕੰਮ ਨੂੰ ਪਿਆਰ ਕਰੀਏ ਅਤੇ ਕੰਮ 'ਤੇ ਬੜੇ ਚਾਅ ਅਤੇ ਉਤਸ਼ਾਹ ਨਾਲ ਜਾਈਏ। ਅਤੇ ਫਿਰ ਗੱਲ ਅਸੀਂ ਰਿਸ਼ਤਿਆਂ ਦੀ ਵੀ ਕਰਨੀ ਹੈ, ਕਿਉਂ ਨਾ ਅਸੀਂ ਸਿਰਫ ਐਤਵਾਰ ਨੂੰ ਆਪਣੇ ਕੰਮ ਤੱਕ ਸੀਮਿਤ ਰੱਖੀਏ, ਅਸੀਂ ਉਹਨਾਂ ਰਿਸ਼ਤਿਆਂ ਨੂੰ ਵੀ ਸੰਭਾਲੀਏ ਜਿਹੜੇ ਸਾਡੇ ਰਿਸ਼ਤੇ ਦੂਰ ਨੇ। ਜਿਵੇਂ ਕਈ ਵਾਰੀ ਅੱਜ ਕੱਲ੍ਹ ਜਿਹੜਾ ਏਕਲ ਪਰਿਵਾਰ ਹੈ ਅਸੀਂ ਜੁਆਇੰਟ ਫੈਮਿਲੀ ਤੋਂ ਥੋੜ੍ਹਾ ਜਿਹਾ ਦੂਰ ਹੋ ਗਏ ਹਾਂ, ਅਤੇ ਜਿਹੜੇ ਸਾਡੇ ਭੈਣ ਭਰਾ ਘਰੋਂ ਥੋੜ੍ਹੀ ਦੂਰ ਰਹਿੰਦੇ ਨੇ, ਔਰ ਕੁਝ ਅਜਿਹੇ ਰਿਸ਼ਤੇ ਜਿਹੜੇ ਜਿਨ੍ਹਾਂ ਨੂੰ ਅਸੀਂ ਹਾਲੇ ਤੱਕ ਨਹੀਂ ਮਿਲੇ ਹਾਂ, ਉਹਨਾਂ ਨੂੰ ਵੀ ਅੱਜ ਅਸੀਂ ਜ਼ਰੂਰ ਮਿਲਣਾ ਹੈ। ਕਿਉਂਕਿ ਰਿਸ਼ਤੇ ਉਹ ਨਹੀਂ ਹੁੰਦੇ ਜੋ ਰੋਜ਼ ਮਿਲਿਆ ਕਰਦੇ ਨੇ, ਰਿਸ਼ਤੇ ਤਾਂ ਉਹ ਹੁੰਦੇ ਨੇ ਜੋ ਦੂਰ ਰਹਿ ਕੇ ਵੀ ਦਿਲ ਵਿੱਚ ਵਸਿਆ ਕਰਦੇ ਨੇ। ਸੋ ਲੋੜ ਪੈਣ 'ਤੇ ਹੱਥ ਫੜ ਲੈਂਦੇ ਨੇ, ਉਹ ਬਹੁਤ ਮਿਲ ਜਾਂਦੇ ਨੇ, ਪਰ ਬਿਨਾਂ ਕਹੇ ਜੋ ਦਰਦ ਸਮਝ ਲੈਂਦੇ ਨੇ ਉਹ ਸਿਰਫ ਆਪਣੇ ਖੂਨ ਦੇ ਰਿਸ਼ਤੇ ਹੁੰਦੇ ਨੇ। ਸੋ ਖੂਨ ਦੇ ਰਿਸ਼ਤਿਆਂ ਦੇ ਨਾਲ ਨਾਲ ਜਿਹੜੇ ਅਸੀਂ ਦੋਸਤੀ ਦੇ ਰਿਸ਼ਤਿਆਂ ਦੀ ਵੀ ਗੱਲ ਕਰੂੰਗੀ, ਅਤੇ ਦੋਸਤੀ ਦਾ ਰਿਸ਼ਤਾ ਤਾਂ ਕਹਿੰਦੇ ਆ ਸਾਰਿਆਂ ਨਾਲ ਹੀ ਬਹੁਤ ਹੀ ਵੱਡਾ ਰਿਸ਼ਤਾ ਹੁੰਦਾ, ਅਤੇ ਇਸ ਦੋਸਤੀ ਦੇ ਰਿਸ਼ਤੇ ਨੂੰ ਅਸੀਂ ਵੀ ਸਲਾਮ ਕਰਦੇ ਹਾਂ। ਜਿਸ ਤਰ੍ਹਾਂ ਕਿ ਆਕਾਸ਼ਵਾਣੀ ਐਫ ਐਮ ਬਠਿੰਡਾ 'ਤੇ ਜਿਹੜੇ ਸਾਡੇ ਸਰੋਤੇ ਨੇ ਉਹਨਾਂ ਨਾਲ ਵੀ ਸਾਡਾ ਇੱਕ ਦੋਸਤੀ ਦਾ ਰਿਸ਼ਤਾ ਹੀ ਹੈ। ਅਤੇ ਜੇਕਰ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਰਿਸ਼ਤੇ ਅਹਿਸਾਸਾਂ ਦੇ ਨਾਲ ਬਣੇ ਹੁੰਦੇ ਨੇ। ਦੋਸਤ ਉਹ ਨਹੀਂ ਹੁੰਦੇ ਜਿਹੜੇ ਖੁਸ਼ੀਆਂ ਦੇ ਵਿੱਚ ਸਾਥ ਦੇਣ ਅਤੇ ਹੱਸਣ, ਦੋਸਤ ਤਾਂ ਉਹ ਹੁੰਦੇ ਨੇ ਜੋ ਸਾਡੀ ਚੁੱਪ ਦੇ ਵਿੱਚ ਵੀ ਸਾਡੇ ਦੁੱਖ ਨੂੰ ਅਤੇ ਸਾਡੇ ਅਹਿਸਾਸ ਨੂੰ ਸਮਝਣ। ਸੋ ਜਿਸ ਨਾਲ ਗੱਲ ਕਰਕੇ ਕੋਈ ਖਾਸ ਮੌਕਾ ਨਹੀਂ ਚਾਹੀਦਾ, ਉਹ ਆਪਣਾ ਦੋਸਤ ਹੀ ਹੁੰਦਾ ਹੈ। ਅਤੇ ਫਿਰ ਉਹਨਾਂ ਦੋਸਤਾਂ ਨੂੰ ਵੀ ਅਸੀਂ ਸਲਾਮ ਕਰਦੇ ਹਾਂ ਅਤੇ ਉਹਨਾਂ ਦੀ ਦੋਸਤੀ ਨੂੰ ਵੀ ਅਸੀਂ ਸਲਾਮ ਕਰਦੇ ਹਾਂ। ਕਹਿੰਦੇ ਇੱਕ ਬੜਾ ਹੀ ਖੂਬਸੂਰਤ ਜਿਹਾ ਅਹਿਸਾਸ ਹੁੰਦਾ ਦੋਸਤੀ, ਤੋ ਦੋਸਤੀ ਨੂੰ ਜੇਕਰ ਅਸੀਂ ਬਿਆਨ ਕਰਨਾ ਤਾਂ ਕੁਝ ਕੁ ਚੰਦ ਲਾਈਨਾਂ ਦੇ ਨਾਲ ਅਸੀਂ ਉਹਨਾਂ ਰਿਸ਼ਤਿਆਂ ਨੂੰ ਬਿਆਨ ਕਰ ਸਕਦੇ ਹਾਂ। ਦੋਸਤੀ ਨਾਮ ਹੈ ਉਸ ਅਹਿਸਾਸ ਦਾ ਜਿੱਥੇ ਹਿਸਾਬ ਨਹੀਂ ਹੁੰਦਾ, ਖਾਸਮ ਖਾਸ ਹੁੰਦੇ ਨੇ ਉਹ ਦੋਸਤ ਜੋ ਹੱਸਦੇ ਪਿੱਛੇ ਚਿਹਰੇ ਦਾ ਦਰਦ ਪੜ ਲੈਂਦੇ ਨੇ ਅਤੇ ਬਿਨਾਂ ਪੁੱਛੇ ਹੀ ਦਿਲ ਦੀ ਗੱਲ ਸਮਝ ਲੈਂਦੇ ਨੇ। ਸੋ ਦੋਸਤੋ, ਜ਼ਿੰਦਗੀ ਵਿੱਚ ਦੋਸਤ ਬਹੁਤ ਮਿਲਦੇ ਨੇ, ਪਰ ਸੱਚਾ ਦੋਸਤ ਮਿਲਣਾ ਕਿਸਮਤ ਦੀ ਗੱਲ ਹੁੰਦੀ ਹੈ। ਇਸ ਲਈ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਕੋਈ ਅਜਿਹਾ ਦੋਸਤ ਹੈ ਜੋ ਹਰ ਹਾਲ ਵਿੱਚ ਤੁਹਾਡੇ ਨਾਲ ਖੜਾ ਰਹਿੰਦਾ, ਤਾਂ ਅੱਜ ਉਸਨੂੰ ਇੱਕ ਸੁਨੇਹਾ, ਅੱਜ ਉਸਨੇ ਇੱਕ ਮੈਸੇਜ, ਅੱਜ ਉਸਦੇ ਘਰ ਇੱਕ ਸਰਪ੍ਰਾਈਜ਼ ਵਿਜ਼ਿਟ ਜ਼ਰੂਰ ਕਰੋ ਅਤੇ ਉਸਨੂੰ ਇਹ ਕਹੋ, ਥੈਂਕ ਯੂ ਫੋਰ ਬੀਇੰਗ ਵਿਦ ਮੀ, ਹਰ ਸਥਿਤੀ ਦੇ ਵਿੱਚ ਮੇਰੇ ਨਾਲ ਖੜਨ ਦੇ ਲਈ ਤੇਰਾ ਬਹੁਤ ਬਹੁਤ ਸ਼ੁਕਰੀਆ। ਕਿਉਂਕਿ ਇੱਕ ਥੈਂਕਸ ਤਾਂ ਬਣਦਾ ਜੀ ਦੋਸਤੀ ਦੇ ਨਾਮ, ਅਤੇ ਇੱਕ ਧੰਨਵਾਦ ਬਣਦਾ ਉਸ ਅਹਿਸਾਸ ਦੇ ਨਾਮ ਜਿਹੜੀ ਕਿ ਉਸ ਰਿਸ਼ਤੇ ਨੂੰ ਹੋਰ ਖੂਬਸੂਰਤ ਬਣਾਉਂਦੀ ਹੈ। ਅਤੇ ਉਸ ਰਿਸ਼ਤੇ ਨੂੰ ਹੋਰ ਖੂਬਸੂਰਤ ਕੀ ਬਣਾਉਂਦਾ ਜੀ? ਉਹ ਹੁੰਦਾ ਜੀ ਸਾਡਾ ਦੋਸਤੀ ਦਾ ਅਹਿਸਾਸ। ਤੋ ਇਸੇ ਹੀ ਦੋਸਤੀ ਦੇ ਅਹਿਸਾਸ ਨੂੰ ਲੈ ਕੇ ਇੱਕ ਛੋਟੀ ਜਿਹੀ ਗੱਲ ਵੀ ਆਪਣੇ ਸਰੋਤਿਆਂ ਨਾਲ ਸਾਂਝੀ ਕਰੂੰਗੀ। ਕਹਿੰਦੇ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਦੋ ਦੋਸਤ ਰਹਿੰਦੇ ਸੀ। ਦੋਵੇਂ ਸਕੂਲ ਵਿੱਚ ਇਕੱਠੇ ਪੜ੍ਹਦੇ, ਇਕੱਠੇ ਖੇਡਦੇ ਅਤੇ ਇਕੱਠੇ ਵੱਡੇ ਹੋਏ। ਦੋਵਾਂ ਦੀ ਦੋਸਤੀ ਇੰਨੀ ਗਹਿਰੀ ਸੀ ਕਿ ਲੋਕ ਅਕਸਰ ਕਹਿੰਦੇ ਜਿੱਥੇ ਉਹ ਹੁੰਦਾ ਉੱਥੇ ਹੀ ਦੂਸਰਾ ਹੁੰਦਾ ਹੈ। ਸੋ ਉਹਨਾਂ ਦੋਸਤਾਂ ਦੇ ਨਾਮ, ਇੱਕ ਦਾ ਨਾਮ ਅਮਨ ਅਤੇ ਇੱਕ ਦਾ ਨਾਮ ਰਾਹੁਲ। ਜਿੱਥੇ ਰਾਹੁਲ ਉੱਥੇ ਅਮਨ, ਅਤੇ ਜਿੱਥੇ ਅਮਨ ਉੱਥੇ ਰਾਹੁਲ। ਸਮਾਂ ਬਦਲਿਆ, ਕਾਲਜ ਖਤਮ ਹੋਇਆ ਅਤੇ ਰਾਹੁਲ ਨੂੰ ਨੌਕਰੀ ਲਈ ਦੂਜੇ ਸ਼ਹਿਰ ਜਾਣਾ ਪਿਆ। ਸ਼ੁਰੂ ਵਿੱਚ ਦੋਵੇਂ ਹਰ ਰੋਜ਼ ਫੋਨ ਕਰਦੇ, ਸਿਰਫ ਗੱਲਾਂ ਹਫ਼ਤੇ ਵਿੱਚ ਹੋਣ ਲੱਗੀਆਂ। ਧੀਰੇ ਧੀਰੇ ਜਿਹੜੀਆਂ ਗੱਲਾਂ ਸੀ ਉਹ ਹਫ਼ਤੇ ਦੇ ਵਿੱਚ ਹੋਣ ਲੱਗੀਆਂ ਅਤੇ ਹੌਲੀ ਹੌਲੀ ਮਹੀਨੇ ਵਿੱਚ, ਅਤੇ ਹੌਲੀ ਹੌਲੀ ਜਦੋਂ ਉਹ ਗੱਲਾਂ ਘਟੀਆਂ ਅਤੇ ਇੱਕ ਦਿਨ ਅਮਨ ਬਹੁਤ ਪਰੇਸ਼ਾਨ ਸੀ। ਨੌਕਰੀ ਵਿੱਚ ਸਮੱਸਿਆ ਆ ਗਈ, ਘਰ ਵਿੱਚ ਹਾਲਤ ਠੀਕ ਨਹੀਂ ਸੀ। ਉਸਨੇ ਕਿਸੇ ਨੂੰ ਕੁਝ ਨਹੀਂ ਦੱਸਿਆ। ਉਸ ਰਾਤ ਉਸਦਾ ਫੋਨ ਆਇਆ, ਰਾਹੁਲ ਦਾ ਫੋਨ ਸੀ। ਅਮਨ ਨੇ ਫੋਨ ਚੁੱਕਿਆ ਤਾਂ ਰਾਹੁਲ ਨੇ ਸਿਰਫ ਇੰਨਾ ਪੁੱਛਿਆ, ਤੂੰ ਠੀਕ ਹੈ ਨਾ? ਅਮਨ ਨੇ ਹੱਸ ਕੇ ਕਿਹਾ, ਹਾਂ ਯਾਰਾ, ਬਿਲਕੁਲ ਠੀਕ ਹਾਂ। ਰਾਹੁਲ ਕੁਝ ਪਲ ਚੁੱਪ ਰਿਹਾ ਅਤੇ ਫਿਰ ਬੋਲਿਆ, ਮੈਨੂੰ ਪਤਾ ਤੂੰ ਠੀਕ ਨਹੀਂ, ਦੱਸ ਮੈਂ ਕਦੋਂ ਆਵਾਂ? ਅਮਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਸਦਾ ਗਲਾ ਭਰ ਆਇਆ। ਉਸਨੂੰ ਉਸ ਵੇਲੇ ਸਮਝ ਆਈ ਕਿ ਸੱਚਾ ਦੋਸਤ ਉਹ ਨਹੀਂ ਹੁੰਦਾ ਜੋ ਹਰ ਰੋਜ਼ ਤੁਹਾਡੇ ਨਾਲ ਗੱਲਾਂ ਕਰੇ, ਸੱਚਾ ਦੋਸਤ ਉਹ ਹੁੰਦਾ ਜੋ ਤੁਹਾਡੇ

ਦੀ ਆਵਾਜ਼ ਵਿੱਚ ਛੁਪਿਆ ਦਰਦ ਵੀ ਸੁਣ ਲਵੇ। ਅਗਲੇ ਦਿਨ ਰਾਹੂ ਸੈਂਕੜੇ ਕਿਲੋਮੀਟਰ ਦੂਰ ਦਾ ਸਫ਼ਰ ਤੈਅ ਕਰਕੇ ਅਮਨ ਕੋਲ ਪਹੁੰਚਿਆ। ਨਾ ਕੋਈ ਵੱਡੀ ਸਲਾਹ ਦਿੱਤੀ, ਨਾ ਕੋਈ ਵੱਡੀ ਗੱਲ ਕੀਤੀ, ਬਸ ਆ ਕੇ ਅਮਨ ਦੇ ਦੋਵੇਂ ਮੋਢੇ 'ਤੇ ਹੱਥ ਰੱਖਿਆ ਕਿ ਕਿਹਾ, ਚੱਲ ਪਹਿਲਾਂ ਚਾਹ ਪੀਂਦੇ ਹਾਂ, ਬਾਕੀ ਮੁਸ਼ਕਿਲਾਂ ਬਾਅਦ ਵਿੱਚ ਵੇਖਾਂਗੇ। ਕਈ ਵਾਰ ਦੋਸਤੀ ਦਾ ਮਤਲਬ ਮੁਸ਼ਕਿਲਾਂ ਹੱਲ ਕਰਨਾ ਨਹੀਂ ਹੁੰਦਾ, ਬਸ ਮੁਸ਼ਕਿਲ ਵੇਲੇ ਕਿਸੇ ਦੇ ਨਾਲ ਖੜੇ ਰਹਿਣਾ ਹੁੰਦਾ। ਸੋ ਜ਼ਿੰਦਗੀ ਵਿੱਚ ਦੋਸਤ ਬਹੁਤ ਮਿਲਣਗੇ, ਪਰ ਜਿਹੜਾ ਤੁਹਾਡੀ ਖਾਮੋਸ਼ੀ ਨੂੰ ਵੀ ਸਮਝੇ ਉਹ ਦੋਸਤ ਨੂੰ ਕਦੇ ਨਾ ਗਵਾਉਣਾ, ਕਿਉਂਕਿ ਕੁਝ ਦੋਸਤ ਜ਼ਿੰਦਗੀ ਦਾ ਹਿੱਸਾ ਨਹੀਂ ਹੁੰਦੇ, ਉਹ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਲਈ ਜ਼ਿੰਦਗੀ ਦੇ ਲਈ ਜ਼ਰੂਰੀ ਹੁੰਦੇ ਨੇ ਅਤੇ ਜ਼ਿੰਦਗੀ ਦਾ ਹਿੱਸਾ ਹੁੰਦੇ ਨੇ। ਸੋ ਜ਼ਿੰਦਗੀ ਦੇ ਹਿੱਸੇ ਜਿਹੜੇ ਦੋਸਤ, ਰਿਸ਼ਤੇਦਾਰ ਅਤੇ ਜਿਹੜੇ ਸਾਡੇ ਆਪਣੇ ਹੁੰਦੇ ਨੇ, ਉਹਨਾਂ ਨੂੰ ਜੇਕਰ ਅਸੀਂ ਨਾਲ ਰੱਖਣਾ ਚਾਹੁੰਦੇ ਹਾਂ ਅਤੇ ਦਿਲ ਦੇ ਵਿੱਚ ਅਸੀਂ ਵਸਾ ਕੇ ਰੱਖਣਾ ਚਾਹੁੰਦੇ ਹਾਂ, ਤਾਂ ਫਿਰ ਉਹਨਾਂ ਨੂੰ ਸਲਾਮ ਵੀ ਕਰਨਾ ਬਹੁਤ ਜ਼ਰੂਰੀ ਹੈ ਅਤੇ ਸਮੇਂ ਸਮੇਂ 'ਤੇ ਉਹਨਾਂ ਬੂਟਿਆਂ ਨੂੰ ਤਾਜ਼ਾ ਅਤੇ ਨਰੋਇਆ ਕਰਨ ਦੇ ਲਈ ਵੀ ਇੱਕ ਛੋਟੀ ਜਿਹੀ ਚਾਹ ਦੇ ਕੱਪ ਦੀ ਪਿਆਲੀ ਦੀ ਜਿਹੜੀ ਇੱਕ ਮੁਲਾਕਾਤ ਹੈ ਉਹ ਵੀ ਬਹੁਤ ਜ਼ਰੂਰੀ ਹੈ। ਸੋ ਗੱਲਾਂ ਬਾਤਾਂ ਹੋ ਰਹੀਆਂ ਨੇ ਜੀ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ, ਅਤੇ ਸੱਜਰੀ ਸਵੇਰ ਦੇ ਵਿੱਚ ਜੋ ਨਾਲ ਹੀ ਨਾਲ ਗੀਤ ਔਰ ਸੰਗੀਤ ਵੀ ਸਰੋਤਿਆਂ ਦੀ ਨਜ਼ਰ ਅਸੀਂ ਕਰ ਹੀ ਰਹੇ ਹਾਂ, ਪਰ ਮੇਰਾ ਦਿਲ ਕਰ ਰਿਹਾ ਅੱਜ ਮੈਂ ਆਪਣੇ ਸਰੋਤਿਆਂ ਦੇ ਨਾਲ ਗੱਲਾਂ ਕਰਾਂ ਜੀ, ਦੋਸਤੀ ਦੀਆਂ, ਰਿਸ਼ਤਿਆਂ ਦੀਆਂ ਅਤੇ ਇੱਕ ਅਹਿਸਾਸ ਦੀਆਂ। ਅਹਿਸਾਸ ਦੀ ਗੱਲ ਦੋਸਤੀ ਦੇ ਰਿਸ਼ਤਿਆਂ ਤੋਂ ਸਭ ਤੋਂ ਉੱਚੀ ਹੁੰਦੀ ਹੈ। ਇੱਕ ਕਹਾਣੀ ਵੀ ਮੈਨੂੰ ਹੋਰ ਯਾਦ ਆ ਰਹੀ ਹੈ ਦੋਸਤੀ ਦੇ ਨਾਮ ਹੀ। ਦੋ ਦੋਸਤ ਮਨਪ੍ਰੀਤ ਅਤੇ ਹਰਮਨ, ਇਹ ਦੋਵੇਂ ਵੱਖਰੇ ਸਨ। ਮਨਪ੍ਰੀਤ ਪੜ੍ਹਾਈ ਵਿੱਚ ਬਹੁਤ ਤੇਜ਼ ਸੀ, ਜਦਕਿ ਹਰਮਨ ਪੜ੍ਹਾਈ ਨਾਲ ਖੇਡਾਂ ਵਿੱਚ ਜ਼ਿਆਦਾ ਦਿਲਚਸਪੀ ਰੱਖਦਾ ਸੀ। ਪਰ ਇੱਕ ਚੀਜ਼ ਦੋਵਾਂ ਵਿੱਚ ਬਿਲਕੁਲ ਇੱਕੋ ਜਿਹੀ ਸੀ, ਉਹਨਾਂ ਦੀ ਦੋਸਤੀ। ਇੱਕ ਦਿਨ ਸਕੂਲ ਤੋਂ ਛੁੱਟੀ ਹੋਈ ਤਾਂ ਅਚਾਨਕ ਬਹੁਤ ਤੇਜ਼ ਮੀਂਹ ਪੈਣ ਲੱਗਾ। ਮਨਪ੍ਰੀਤ ਕੋਲ ਛੱਤਰੀ ਸੀ ਪਰ ਹਰਮਨ ਕੋਲ ਨਹੀਂ। ਮਨਪ੍ਰੀਤ ਨੇ ਆਪਣੀ ਛੱਤਰੀ ਖੋਲ੍ਹੀ ਅਤੇ ਕਿਹਾ, ਆ ਜਾ ਅੱਜ ਦੋਵੇਂ ਇਕੱਠੇ ਚੱਲਦੇ ਹਾਂ। ਦੋਵੇਂ ਇੱਕੋ ਛੱਤਰੀ ਹੇਠ ਤੁਰ ਪਏ। ਰਸਤੇ ਵਿੱਚ ਹਰਮਨ ਨੇ ਕਿਹਾ, ਯਾਰ ਛੱਤਰੀ ਛੋਟੀ ਹੈ, ਤੂੰ ਆਪ ਭਿੱਜ ਰਿਹਾ। ਮਨਪ੍ਰੀਤ ਹੱਸ ਕੇ ਬੋਲਿਆ, ਕੋਈ ਗੱਲ ਨਹੀਂ ਦੋਸਤ, ਵੱਡਾ ਹੋਵੇ ਜਾਂ ਛੋਟਾ, ਛੱਤਰੀ ਛੋਟੀ ਵੀ ਚੱਲ ਜਾਂਦੀ ਹੈ, ਦਿਲ ਵੱਡਾ ਹੋਣਾ ਚਾਹੀਦਾ। ਸੋ ਸਾਲ ਬੀਤ ਕੇ ਦੋਵੇਂ ਵੱਡੇ ਹੋ ਗਏ। ਜ਼ਿੰਦਗੀ ਨੇ ਦੋਹਾਂ ਨੂੰ ਵੱਖ ਵੱਖ ਸ਼ਹਿਰਾਂ ਵਿੱਚ ਪਹੁੰਚਾ ਦਿੱਤਾ। ਫਿਰ ਇੱਕ ਦਿਨ ਹਰਮਨ ਦੀ ਜ਼ਿੰਦਗੀ ਵਿੱਚ ਬਹੁਤ ਮੁਸ਼ਕਿਲ ਆਈਆਂ। ਉਸਨੇ ਕਿਸੇ ਨੂੰ ਨਹੀਂ ਦੱਸਿਆ, ਪਰ ਕੁਝ ਦਿਨਾਂ ਬਾਅਦ ਉਸਦੇ ਦਰਵਾਜ਼ੇ 'ਤੇ ਦਸਤਕ ਹੋਈ। ਦਰਵਾਜ਼ਾ ਖੁੱਲ੍ਹਿਆ ਤਾਂ ਸਾਹਮਣੇ ਮਨਪ੍ਰੀਤ ਖੜਾ ਸੀ, ਹੱਥ ਵਿੱਚ ਇੱਕ ਛੱਤਰੀ ਸੀ। ਹਰਮਨ ਦੀਆਂ ਅੱਖਾਂ ਭਰ ਗਈਆਂ। ਮਨਪ੍ਰੀਤ ਮੁਸਕੁਰਾ ਕੇ ਬੋਲਿਆ, ਯਾਦ ਹੈ, ਛੱਤਰੀ ਅੱਜ ਵੀ ਛੋਟੀ ਹੈ ਪਰ ਦੋਸਤੀ ਅੱਜ ਵੀ ਉਨੀ ਹੀ ਵੱਡੀ ਹੈ। ਹਰਮਨ ਨੇ ਉਸਨੂੰ ਗਲੇ ਲਾਇਆ। ਉਸ ਦਿਨ ਦੋਹਾਂ ਨੂੰ ਸਮਝ ਆਇਆ ਕਿ ਸੱਚੀ ਦੋਸਤੀ ਨੂੰ ਰੋਜ਼ ਰੋਜ਼ ਮਿਲਣ ਦੀ ਲੋੜ ਨਹੀਂ ਹੁੰਦੀ। ਕਈ ਵਾਰ ਸਾਲਾਂ ਬਾਅਦ ਮਿਲ ਕੇ ਵੀ ਦਿਲ ਉੱਥੇ ਹੀ ਰਹਿੰਦਾ ਹੈ ਜਿੱਥੇ ਛੱਡਿਆ ਸੀ। ਸੋ ਫਿਰ ਉਹੀ ਗੱਲ ਕਿ ਦੋਸਤ ਉਹ ਨਹੀਂ ਜੋ ਸਿਰਫ ਧੁੱਪ ਵਿੱਚ ਤੁਹਾਡੇ ਨਾਲ ਚੱਲੇ, ਦੋਸਤ ਉਹ ਹੈ ਜੋ ਮੀਂਹ ਵਿੱਚ ਆਪਣੀ ਛੱਤਰੀ ਦਾ ਅੱਧਾ ਹਿੱਸਾ ਤੁਹਾਡੇ ਲਈ ਛੱਡ ਦੇਵੇ।

ਪੈਗਾਮ ਦੇ ਵਿੱਚ ਪੈਗਾਮ ਦੀ ਸ਼ੁਰੂਆਤ ਕਰਦੇ ਹਾਂ ਪਿਆਰੇ ਜੇ ਖੂਬਸੂਰਤ ਜੇ ਪੈਗਾਮ ਤੇ ਪੈਗਾਮ ਹੈ ਜੀ ਭੈਣ ਤੇ ਭਰਾ ਦਾ ਤਿਉਹਾਰ ਰੱਖੜੀ ਬਣਦੀ ਹੈ ਗੁੱਟ ਦਾ ਸ਼ਿੰਗਾਰ ਰੱਖੜੀ ਪੁੰਨਿਆ ਦਾ ਦਿਨ ਤੇ ਮਹੀਨਾ ਦੇਸੀ ਸੌਣ ਦਾ ਧੀਆਂ ਦਾ ਸਬਬ ਬਣੇ ਪੇਕੇ ਘਰ ਆਉਣ ਦਾ ਵਿਛੜੇ ਮਿਲਾਉਂਦੀਆਂ ਪਰਿਵਾਰ ਰੱਖੜੀ ਭੈਣਾਂ ਤੇ ਭਰਾਵਾਂ ਦਾ ਤਿਉਹਾਰ ਰੱਖੜੀ ਸਦੀਆਂ ਤੋਂ ਰੱਖੜੀ ਦੀ ਰੀਤ ਚੱਲੀ ਆਈ ਹੈ ਰਿਸ਼ਤਿਆਂ ਚ ਪ੍ਰੀਤ ਪ੍ਰੀਤ ਚੱਲੀ ਆਈ ਹੈ ਟੁੱਟੀਆਂ ਨੂੰ ਜੋੜਦੇ ਦੀ ਤਾਰ ਰੱਖੜੀ ਭੈਣਾਂ ਤੇ ਭਰਾਵਾਂ ਦਾ ਤਿਉਹਾਰ ਰੱਖੜੀ ਰੱਖੜੀ ਲੜਾਈ ਕਾ ਅਪਣਤ ਸਦਾਚਾਰ ਦੀ ਦੁਰਾਚਾਰੀ ਸੋਚ ਨੂੰ ਨਕਾਰ ਦੀ ਸਵਾਰ ਦੀ ਉੱਚਾ ਸੁੱਚਾ ਕਰੇ ਕਿਰਦਾਰ ਰੱਖੜੀ ਭੈਣਾਂ ਤੇ ਭਰਾਵਾਂ ਦਾ ਤਿਉਹਾਰ ਰੱਖੜੀ ਪਦਾਰਥਾਂ ਸਵਾਰਥਾਂ ਅਜਿਹੀਆਂ ਮੱਤਾਂ ਮਾਰਦੀ ਬੋਝਲ ਬਣੀਆਂ ਜੀਤ ਰਸਮਾਂ ਪਿਆਰ ਦੀ ਗੁੜ ਦੀ ਡਲੀ ਤੇ ਧਾਗੇ ਚਾਰ ਰੱਖੜੀ ਭੈਣਾਂ ਤੇ ਭਰਾਵਾਂ ਦਾ ਤਿਉਹਾਰ ਰੱਖੜੀ ਇੰਦਰਜੀਤ ਕੌਰ ਧਾਲੀਵਾਲ ਗੁਰਨੂਰ ਕੌਰ ਧਾਲੀਵਾਲ ਗੁਰਫਤਿਹ ਸਿੰਘ ਧਾਲੀਵਾਲ ਪਿੰਡ ਗਾਜੀਆਣਾ ਜ਼ਿਲ੍ਹਾ ਮੋਗਾ ਤੋਂ ਜੀ ਪ੍ਰੋਗਰਾਮ ਪੈਗਾਮ ਦੇ ਵਿੱਚ ਖੂਬਸੂਰਤ ਜਿਹਾ ਪੈਗਾਮ ਕਰਨ ਦੇ ਲਈ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਬਹੁਤ ਹੀ ਪਿਆਰਾ ਖੂਬਸੂਰਤ ਜਿਹਾ ਪੈਗਾਮ ਆਗਾਜ਼ ਦੇ ਵਿੱਚ ਹੀ ਭੈਣ ਤੇ ਭਰਾ ਦਾ

ਰੱਖਣੀ। ਬੜਾ ਹੀ ਖੂਬਸੂਰਤ ਜਿਹਾ ਰਿਸ਼ਤਾ ਹੁੰਦਾ ਹੈ ਭੈਣ ਭਰਾ ਦਾ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਨ ਦੇ ਲਈ। ਰਾਮਜੀਤ ਖੰਗੂਰਾ ਅਮਰਪੁਰਾ ਬਠਿੰਡਾ ਤੋਂ ਕਰ ਰਹੇ ਨੇ ਪੈਗਾਮ। ਕਹਿੰਦੇ ਜਿੱਥੇ ਇੱਜ਼ਤ ਨਾ ਹੋਵੇ ਉੱਥੇ ਖੜਦਾ ਨਹੀਂ ਮੈਂ, ਫਾਲਤੂ ਕਿਤਾਬਾਂ ਪੜ੍ਹਦਾ ਨਹੀਂ ਮੈਂ, ਜੇ ਅਕਲ ਬਰਾਬਰ ਹੋਵੇ ਤਾਂ ਲਾਵਾਂ ਮੱਥਾ, ਬੇਅਕਲਾਨਾ ਲੜਦਾ ਨਹੀਂ ਮੈਂ, ਬੋਲਦਾ ਭਾਵੇਂ ਬੇਸ਼ੱਕ ਘੱਟ ਹੀ ਹਾਂ ਮੈਂ, ਕਿਸੇ ਨੂੰ ਦੇਖ ਕੇ ਸੜਦਾ ਨਹੀਂ ਮੈਂ। ਕਿਆ ਬਾਤ ਹੈ ਰਾਮਜੀਤ ਖੰਗੂਰਾ ਜੀ, ਬੜਾ ਹੀ ਖੂਬਸੂਰਤ ਜਿਹਾ ਪੈਗਾਮ। ਕਿਸੇ ਨੂੰ ਵੇਖ ਕੇ ਸੜਨਾ ਚਾਹੀਦਾ ਵੀ ਨਹੀਂ, ਹਮੇਸ਼ਾ ਕੁਛ ਤੰਦਰੁਸਤ ਤੇ ਮਸਤ ਤੇ ਵਿਅਸਤ ਰਹਿਣਾ ਚਾਹੀਦਾ। ਸੋ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਫੋਰ ਬੀਇੰਗ ਵਿਦ ਅਸ। ਪਿੰਡ ਰਾਮਪੁਰਾ ਤੋਂ ਅਮਨਦੀਪ ਕੌਰ, ਸਰਦਾਰ ਬੇਅੰਤ ਸਿੰਘ, ਸਾਹਿਬ ਦੀਪ ਸਿੰਘ ਸਿੱਧੂ।

ਪਿੰਡ ਰਾਮਪੁਰਾ ਤੋਂ ਅਮਨਦੀਪ ਕੌਰ, ਸਰਦਾਰ ਬੇਅੰਤ ਸਿੰਘ ਸਾਹਿਬ, ਦੀਪ ਸਿੰਘ ਸਿੱਧੂ ਕਹਿੰਦੇ, ਕਾਗਜ਼ ਉੱਪਰ ਮੈਂ ਕਲਮ ਚਲਾਵਾਂ, ਅੱਜ ਮੈਂ FM ਦੇ ਵਿਹੜੇ ਵਿੱਚ ਫਿਰ ਤੋਂ ਨਵਾਂ ਪੈਗਾਮ ਲਿਖ ਪਾਵਾਂ। ਸਭ ਤੋਂ ਪਹਿਲਾਂ ਮੈਂ ਸਭ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਬੁਲਾਵਾਂ ਜੀ। ਤੁਹਾਨੂੰ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅਮਨਦੀਪ ਕੌਰ, ਸਰਦਾਰ ਬੇਅੰਤ ਸਿੰਘ ਸਾਹਿਬ, ਦੀਪ ਸਿੰਘ ਸਿੱਧੂ ਜੀ। ਵਿਸ਼ਾ ਜੀ, ਸੱਭਿਆਚਾਰ। ਸੱਭਿਆਚਾਰ ਤੋਂ ਭਾਵ ਰੀਤੀ ਰਿਵਾਜ, ਖਾਣ ਪੀਣ, ਰਹਿਣ ਸਹਿਣ, ਪਹਿਰਾਵਾ ਤੋਂ ਹੈ। ਕਿਸੇ ਵੇਲੇ ਸਾਡਾ ਪੰਜਾਬ ਸੋਨੇ ਦੀ ਚਿੜੀ ਮੰਨਿਆ ਜਾਂਦਾ ਸੀ। ਇਸ ਵਿੱਚ 5 ਦਰਿਆ ਵਗਦੇ ਸੀ ਤੇ 6ਵਾਂ ਦਰਿਆ ਨਸ਼ਿਆਂ ਦਾ, ਤੇ ਅੱਜ 6ਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ। ਅੱਜ ਸਾਡੇ ਅਣਥਾਂ ਦੇ ਭਰੇ ਹੋਏ ਗੱਭਰੂ ਆਲਸੀ ਹੁੰਦੇ ਜਾ ਰਹੇ ਨੇ ਤੇ ਨਸ਼ਿਆਂ ਦੇ 6ਵੇਂ ਦਰਿਆ ਵਿੱਚ ਡੁਬਕੀ ਲਗਾ ਰਹੇ ਨੇ। ਮੈਂ ਪੰਜਾਬ ਕਰਾਂ ਕਿ ਸਿਫਤ ਤੇਰੀ, ਲਿਖਣ ਤੇ ਨਹੀਂ ਉਹ ਚਲਦੀ ਕਲਮ ਮੇਰੀ। ਇੱਥੇ ਗੱਭਰੂ ਛੈਲ ਛਬੀਲੇ ਨੇ, ਪੱਛਮੀ ਸੱਭਿਆ ਨਸ਼ਿਆਂ ਨੇ ਕੀਲੇ ਨੇ, ਕਬਰੇ ਕਿਉਂ ਝੂਲੀ ਇਹੋ ਜਿਹੀ ਹਨੇਰੀ ਹੈ। ਮੈਂ ਇਹ ਪੰਜਾਬ ਕਰਾਂ ਕਿ ਸਿਫਤ ਤੇਰੀ। ਅੱਜ ਸਾਡੀਆਂ ਮੁਟਿਆਰਾਂ ਫੈਸ਼ਨ ਵੱਲ ਵੱਧ ਰਹੀਆਂ ਨੇ। ਉਹ ਤੰਦ ਤਕਲੇ ਚਰਖੇ ਵਾਂਗ ਗਲੀਚੇ, ਘੋੜੀਆਂ ਬੋਲੀਆਂ ਸਭ ਕੁਝ ਭੁੱਲ ਰਹੀਆਂ ਨੇ। ਘੋੜੀਆਂ ਬੋਲੀਆਂ ਸਿੱਠਣੀਆਂ ਤੁਸੀਂ ਮਨੋਂ ਭੁਲਾਈਆਂ ਨੇ, ਚਰਖੇ ਵਾਂਗੂ ਗਲੀਚੇ ਦਰੀਆਂ ਖੁੰਝੇ ਲਾਈਆਂ ਨੇ। ਕੁਝ ਨਾ ਸੋਚੋ, ਕੁਝ ਨਾ ਲੋਚੇ, ਕਰੋ ਕੋਈ ਵਸੀਲਾ ਬਈ, ਕਿਤੇ ਵਿਰਸਿਆ ਸਾਡਾ ਹੋ ਨਾ ਜਾਵੇ, ਸਾਡੇ ਤੋਂ ਤੀਲਾ ਤੀਲਾ ਬਈ। ਸੋ ਆਓ ਅਸੀਂ ਆਪਣੇ ਗਵਾਚੇ ਹੋਏ ਸੱਭਿਆਚਾਰ ਨੂੰ ਮੁੜ ਬਹਾਲ ਕਰੀਏ। ਆਉਂਦੀਆਂ ਰਹਿਣ ਸੁਗੰਧਾਂ, ਖਿੜੀਆਂ ਰਹਿਣ ਗੁਲਾਬ, ਨਾ ਕੋਈ ਦੇਵੇ ਅਸੀਸਾਂ, ਮੇਰਾ ਵਸਦਾ ਰਹੇ ਪੰਜਾਬ। ਅਮਨਦੀਪ ਕੌਰ। ਅਮਨਦੀਪ, ਤੁਹਾਡਾ ਪੈਗਾਮ ਆਲਵੇਜ਼ ਹੀ ਬੜਾ ਇਮੋਸ਼ਨਲ ਚਾਹੁੰਦਾ, ਔਰ ਪੈਗਾਮ ਜਿਹੜਾ ਤੁਸੀਂ ਕੀਤਾ ਪੰਜਾਬ ਤੇ, ਇਹ ਵੀ ਬੜਾ ਹੀ ਇਮੋਸ਼ਨਲ ਹੈ। ਥੈਂਕ ਯੂ ਸੋ ਮਚ ਅਮਨਦੀਪ ਫੋਰ ਅ ਬਿਊਟੀਫੁਲ ਪੈਗਾਮ, ਐਂਡ ਗੋਡ ਬਲੈਸ ਯੂ। ਥੈਂਕ ਯੂ। ਗੁਰਬਚਨ ਸਿੰਘ ਜੱਸੀ, ਗਲੀ ਨੰਬਰ 18, ਪਿੰਡ ਭਾਗੂ ਰੋਡ, ਬਠਿੰਡਾ ਤੋਂ ਕਰ ਰਹੇ ਨੇ ਪੈਗਾਮ। ਤੇ ਬਲਜੀਤ ਕੌਰ, ਬੇਟੇ ਰੂਪ ਸਿੰਘ ਬਸੰਤ, ਨੂਰਾਨੀ ਜਸਪ੍ਰੀਤ ਕੌਰ, ਦਿਲਜੋਤ ਦਿਲਬਾਗ, ਤਿੰਨਾਂ ਦੇ ਪੋਤਰੇ ਹਰਵਿੰਦਰ, ਬੇਟੀ ਰਮਨਦੀਪ ਕੌਰ, ਬਾਗਾ ਪੁਰਾਣਾ ਤੇ ਪਟਿਆਲਾ, ਸਾਰਾ ਧਾਲੀਵਾਲ ਪਰਿਵਾਰ। ਪੈਗਾਮ ਪ੍ਰੋਗਰਾਮ ਪੇਸ਼ ਕਰਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਹਾਨੂੰ ਵੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਕਹਿੰਦਾ ਬਾਪੂ ਭੇਜ ਰਿਹਾ ਹਾਂ, ਉਮੀਦ ਹੈ ਤੁਸੀਂ ਸ਼ਾਮਿਲ ਜ਼ਰੂਰ ਕਰੋਗੇ। ਜੀ ਜ਼ਰੂਰ ਜੀ, ਤੁਹਾਡੀ ਉਮੀਦਾਂ ਨੂੰ ਅਸੀਂ ਜ਼ਰੂਰ ਪੂਰ ਪਾਵਾਂਗੇ ਤੇ ਤੁਹਾਡਾ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ ਤਹਿ ਦਿਲੋਂ ਸਵੀਕਾਰ ਕਰਦੇ ਹੋਏ ਸ਼ਾਮਿਲ ਕਰ ਰਹੇ ਹਾਂ। ਕਹਿੰਦੇ ਘਰ ਦਾ ਕਰਤਾ ਧਰਤਾ, ਆਖਣਾ ਉਂਜ ਮੂੰਹੋਂ ਕੁਛ ਕਹਿ ਨਹੀਂ ਦਿੰਦੇ। ਆਰਾਮ ਕਰਨ ਦੀ ਉਮਰ ਹੈ ਬਾਪੂ, ਪਰ ਵੇਲਾ ਮੈਨੂੰ ਰਹਿਣ ਨਹੀਂ ਦਿੰਦੇ। ਉਂਜ ਸਾਰੇ ਘਰ ਦਾ ਮੋਢੀ, ਆਖਣ ਪਰ ਟਿੱਕੇ ਕਿਧਰੇ ਬਹਿ ਨਹੀਂ ਦਿੰਦੇ। ਖੇਤ ਨੂੰ ਜਾ ਕੇ ਮੋੜ ਦੇ ਨਿੱਕੇ, ਕਹੀ ਮੋਢੇ ਤੇ ਲਾਉਣ ਨਹੀਂ ਦਿੰਦੇ। ਚਾਬੀ ਵਾਲਾ ਬਣਿਆ ਖੜਾਉਣਾ, ਆਪਣੇ ਵੇਗ ਮੈਨੂੰ ਵਹਿਣ ਨਹੀਂ ਦਿੰਦੇ। ਕਿੱਲਾ ਧਰ ਕੇ ਗੱਡੀ ਕਾਲੀ, ਲਈ ਝੂਟੇ ਮੈਨੂੰ ਲੈਣ ਨਹੀਂ ਦਿੰਦੇ। ਸਾਰਾ ਟੱਬਰ AC ਹੇਠਾਂ, ਮੇਰਾ ਮੰਜਾ ਡੈਣ ਨਹੀਂ ਦਿੰਦੇ। ਦੀਪ ਕਿਹਾ ਕਲਯੁਗ ਆਇਆ, ਠੰਡ ਕਾਲ ਜੇ ਪੈਣ ਨਹੀਂ ਦਿੰਦੇ। ਲਿਖਤ ਅਮਨਦੀਪ ਕੌਰ। ਅਮਨਦੀਪ ਕਰ ਰਹੇ ਨੇ ਪੈਗਾਮ ਹਾਕਮ ਸਿੰਘ ਵਾਲਾ ਬਠਿੰਡਾ ਤੋਂ। ਅਮਨਦੀਪ ਜੀ, ਬੜਾ ਹੀ ਖੂਬਸੂਰਤ ਜਿਹਾ ਪੈਗਾਮ ਤੁਸੀਂ ਕੀਤਾ। ਜ਼ਿੰਮੇਵਾਰੀਆਂ ਦੀ ਗੱਲ ਕੀਤੀ ਜੀ ਬਾਪੂ ਦੇ, ਤੇ ਫਿਰ ਬਾਪੂ ਨੂੰ ਆਰਾਮ ਕਿੱਥੇ? ਉਦੋਂ ਤੱਕ ਜਦੋਂ ਤੱਕ ਉਸ ਬੱਚਿਆਂ ਦੇ ਸਾਰੇ ਸੁਪਨੇ ਪੂਰੇ ਨਹੀਂ ਹੋ ਜਾਂਦੇ, ਉਦੋਂ ਤੱਕ ਬਾਪੂ ਨੂੰ ਆਰਾਮ ਕਿੱਥੇ? ਸੋ ਅਮਨਦੀਪ, ਥੈਂਕ ਯੂ ਸੋ ਮਚ। ਹਾਕਮ ਸਿੰਘ ਵਾਲਾ ਤੋਂ ਤੁਸੀਂ ਕੀਤਾ ਪੈਗਾਮ, ਐਂਡ ਇਫ ਆਈ ਐਮ ਨੋਟ ਰੋਂਗ, ਦਿਸ ਇਜ਼ ਯੋਰ ਫਸਟ ਪੈਗਾਮ ਇਨ ਪ੍ਰੋਗਰਾਮ ਪੈਗਾਮ, ਐਂਡ ਵੈਲਕਮ ਇਨ ਆਕਾਸ਼ਵਾਣੀ FM ਬਠਿੰਡਾ, ਐਂਡ ਵੈਲਕਮ ਇਨ ਪ੍ਰੋਗਰਾਮ ਪੈਗਾਮ। ਪ੍ਰੋਗਰਾਮ ਪੈਗਾਮ ਦੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕਹਿੰਦੇ ਹੱਥਾਂ ਦੀਆਂ ਲਕੀਰਾਂ ਤੇ ਕੁਛ ਨਹੀਂ ਲਿਖਿਆ, ਕਦੇ ਇਹਨਾਂ ਤੋਂ ਐਵੇਂ ਮਾਰ ਨਾ ਕਰੀ। ਸਖਤ ਮਿਹਨਤ ਨਾਲ ਹੀ ਮਿੱਠ ਫਲ ਮਿਲਦੇ ਨੇ, ਆਪਣੀ ਤਕਦੀਰ ਖੁਦ ਨਿਰਮਾਣ ਕਰੀ। ਵਹਿਲੜ ਲੋਕ ਜੋ ਬਹਿ ਜਾਂਦੇ ਨੇ ਹੱਥ ਤੇ ਹੱਥ ਧਰ ਕੇ, ਉਹਨਾਂ ਦੇ ਹਿੱਸੇ ਹਮੇਸ਼ਾ ਹਾਰ ਹੁੰਦੀ ਹੈ। ਇਸ ਗੱਲ ਦਾ ਪੂਰਾ ਧਿਆਨ ਕਰੀ, ਖੂਨ ਪਸੀਨਾ ਇੱਕ ਕਰ ਜਿਹੜੇ ਇਤਿਹਾਸ ਲਿਖ ਗਏ ਨੇ, ਲੋਕ ਉਹਨਾਂ ਨੂੰ ਯਾਦ ਕਰਦੇ ਨੇ, ਇਸ ਗੱਲ ਵੀ ਧਿਆਨ ਕਰੀ। ਬੰਦੇ ਦੀ ਹਿੰਮਤ ਹੀ ਉਸ ਦੀ ਵੱਡੀ ਤਾਕਤ ਹੈ ਯਾਰੋ, ਮਿਹਨਤ ਕਸ਼ ਲੋਕਾਂ ਹਮੇਸ਼ਾ ਜ਼ਿੰਦਗੀ ਵਿੱਚ ਸਨਮਾਨ ਕਰੀ। ਗਿੱਲ ਕਹਿੰਦੇ ਨੇ ਸੱਚ ਸਿਆਣੇ ਚੱਲਦਾ, ਜਾਂ ਮੰਜ਼ਿਲ ਆਪਣੇ ਆਪ ਮਿਲੇਗੀ। ਕੋਈ ਕੁਝ ਆਖੇ ਤੇ ਕੋਈ ਕੁਝ ਆਖੇ, ਰੋਟੀ ਹੱਕ ਹਲਾਲ ਦੀ ਕਮਾਏ ਬਾਪੂ। ਮੰਗੇ ਦੁੱਧ ਤੇ ਲੱਸੀ ਨਾ ਮਿਲਦੀ ਹੈ, ਜਦੋਂ 80 ਸਾਲ ਦਾ ਹੋ ਜਾਵੇ ਬਾਪੂ, ਉਦੋਂ ਗੱਲ ਨਾ ਕੋਈ ਮੂੰਹ ਫਲਦੀ ਹੈ, 90 ਸਾਲ ਦਾ ਜਦੋਂ ਕਵਾਹੇ ਬਾਪੂ। ਮੈਂ ਸਾਲਾਂ ਦਾ ਸਮਾਂ ਅਖੀਰ ਆ ਗਿਆ, ਤਾਂ ਫਿਰ ਗੀਤ ਗੋਬਿੰਦ ਦੇ ਗਾਏ ਬਾਪੂ, ਤਾਂ ਫਿਰ ਗੀਤ ਗੋਬਿੰਦ ਦੇ ਗਾਏ ਬਾਪੂ। ਦੇਖੋ ਜੀ, ਹਰ ਗੱਲ ਹਰ ਇੱਕ ਸਮੇਂ ਦੇ ਵਿੱਚ ਆਪਣੀ ਉਮਰ ਦੇ ਹਿਸਾਬ ਨਾਲ ਕੰਮ ਕਰਨਾ ਵੀ ਬਹੁਤ ਜ਼ਰੂਰੀ ਹੈ।

ਬੜਾ ਹੀ ਪਿਆਰਾ ਖੂਬਸੂਰਤ ਜਿਹਾ ਪੈਗਾਮ ਇਹਨਾਂ ਨੇ ਸਾਨੂੰ ਭੇਜਿਆ ਤੇ ਨਾਲ ਇਹਨਾਂ ਦੇ ਨੇ ਜੀ ਮਲੋਟ ਪਿੰਡ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਅਮਨਦੀਪ ਗਿੱਲ, ਕੈਵੀ ਗਿੱਲ ਤੇ ਇਹਨਾਂ ਦੇ ਆਂਢੀ ਤੇ ਗੁਆਂਢੀ ਜੀ ਸਾਰਿਆਂ ਨੇ ਹੀ ਪ੍ਰੋਗਰਾਮ ਪੈਗਾਮ ਦੇ ਵਿੱਚ ਖੂਬਸੂਰਤ ਜਿਹਾ ਪੈਗਾਮ ਕੀਤਾ ਹੈ। ਕਹਿੰਦੇ ਤੇਰੇ ਅਹਿਸਾਸ ਆਜ ਵੀ ਮੇਰਾ ਸਾਥ ਦੇਤੇ ਹੈ, ਤੇਰੇ ਅਹਿਸਾਸ ਆਜ ਵੀ ਮੇਰੇ ਸਾਥ ਦੇਤੇ ਹੈ, ਤੂੰ ਦੂਰ ਹੋ ਕਰ ਵੀ ਮੇਰੇ ਦਿਲ ਕੇ ਪਾਸ होते हो, बातें तो अब कम होती हैं आपसे, मगर दिल हर पल तेरे इंतजार में होता है। क्या बात है जी, इंतजार में होता है दिल, ते बस यही है जी अपने रिश्तों दे विच प्यार ते मोहब्बत दा एहसास। बहुत बहुत शुक्रिया जगतार जी, प्रोग्राम पैगाम दे विच खूबसूरत जे एहसास ते इंतजार नु तुसी सांझा कीता, इसलिए तुहाडा बहुत बहुत शुक्रिया। एंड आई थिंक नाउ इट्स टाइम टू प्ले ब्यूटीफुल सॉन्ग्स।

आईना ते उसते बोलन दा मायना जो है ओह कदे भी नहीं बदलना चाहिदा। सो बहुत सारा शुक्रिया प्रोग्राम पैगाम दे विचों पैगाम करन दे लई। और ये पैगाम सानू भेजा सी जी नथू राम शर्मा अनाज मंडी कालेवाली जिला सिरसा हरियाणा तो। नथू जी तुहाडा पैगाम वाकई बड़ा ही ब्यूटीफुल, बड़ा ही ब्यूटीफुल एंड बड़ा ही ब्यूटीफुल एंड इमोशंस दे नाल भरिया होया। थैंक यू सो मच फॉर बींग विद अस नथू जी। प्रोग्राम पैगाम दे विचों सिरसा तो तुसीं कित्थे पैगाम। थैंक यू। सवेरे उठ के रोना धोना, कुट के मावा ने पवाना, चाह दे नाल परौंठे खवा के जूड़ा कर सिर ते सोना रुमाला सजाना, कैदा सलेट कलम दवाता पा मोडे दरीदा बनिया झोला पाना, लकड़ दी फट्टी गाची नाल पोचनी सूरजा सूरजा कह धुप विच सुकाना, पा के 3500 तक गिनती फट्टियां नू एक दूजे नालों वध सजाउणा, कुर्सी मेज भैण जी दा डाह के टाट दियां पट्टियां नू झाड़ झाड़ बिछाउणा, ऊड़ा आड़ा ईड़ी सस्सा अड़ाड़ा उच्ची उच्ची भैण जियां दे पाड़े सुनाउणा, झूठ मुठ दी लड़ाई करनी कुट मार करके चीजी दे आड़ियां नू मनाउणा, कुट भी खाणी भैण जियां कोलों ते गिल कदे ना आके घर दियां कोल शिकायत लाना। क्या बात है जी। मोहल्ला हरनाम पुरा कुटकपुरा तो हरपाल सिंह गिल, अमनजोत कौर गिल, मुदित गिल, सुखदेव सिंह गिल ते इन्हां दा पोता जुझार सिंह एफएम बठिंडा दे पक्के स्रोतियां जी ते इन्हां दे प्यारे पंछी ते मिठू तोता बंसो ते तोती जैकी चैन भी ऐसे ही प्रोग्राम दे पैगाम दे विच शिरकत कर रहे ने। सारियां नूं बहुत सारियां ब्लेसिंग्स और वाकई एक खूबसूरत जिहा एहसास ते एक बचपन दी याद तुसीं दवाई जी। वाकई ਪਹਾੜਿਆਂ ਨੂੰ ਪੜ ਪੜ ਕੇ ਸੁਣਾਉਣਾ ਇੱਕ ਦੂਣੀ ਦੂਣੀ ਤੇ ਦੋ ਦੂਣੀ ਚਾਰ। ਔਰ ਜਦੋਂ ਵਾਕਈ ਟੀਚਰ ਕਲਾਸ ਦੇ ਵਿੱਚ ਆਉਂਦਾ ਸੀਗਾ ਤੇ ਸਾਨੂੰ ਇਹ ਹੁੰਦਾ ਸੀਗਾ ਮੈਂ ਉਹਨਾਂ ਦੀ ਕੁਰਸੀ ਲੈ ਕੇ ਆਉਣੀ ਹੈ ਤੇ ਮੈਂ ਕੁਰਸੀ ਲੈ ਕੇ ਆਉਣੀ ਹੈ, ਕਿਉਂਕਿ ਵੀ ਕੁਰਸੀ ਜਦੋਂ ਲੈ ਕੇ ਆਉਂਦੇ ਸੀ ਫਿਰ ਨੰਬਰ ਵੀ ਬਣਾਉਂਦੇ ਸੀ ਬੱਚੇ, ਤੇ ਫਿਰ ਉਹ ਵੀ ਦੌਰ ਤੁਸੀਂ ਯਾਦ ਕਰਵਾਇਆ ਜਦੋਂ ਅਸੀਂ ਆਪਣੀਆਂ ਫੱਟੀਆਂ ਨੂੰ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਅੱਖਰਾਂ ਦੇ ਨਾਲ ਸਜਾਉਂਦੇ ਸੀਗੇ, ਤੇ ਫਿਰ ਅਗਲੇ ਦਿਨ ਆ ਕੇ ਆਪਣੇ ਦੋਸਤਾਂ ਦੇ ਨਾਲ ਉਹਨਾਂ ਦੀ ਤੁਲਨਾ ਕਰਦੇ ਸੀ ਵੀ ਮੇਰੀ ਫੱਟੀ ਬੜੀ ਸੋਹਣੀ ਹੈ। ਤਾਂ ਇਹ ਇੱਕ ਖੂਬਸੂਰਤ ਜਿਹਾ ਅਹਿਸਾਸ ਔਰ ਬਚਪਨ ਦੀ ਯਾਦ ਤੁਸੀਂ ਸਾਡੇ ਨਾਲ ਸਾਂਝੀ ਕੀਤੀ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਪੈਗਾਮ ਦੇ ਵਿੱਚੋਂ ਇਸ ਅਹਿਸਾਸ ਨੂੰ ਸਾਡੇ ਨਾਲ ਸਾਂਝਾ ਕਰਨ ਦੇ ਲਈ। ਥੈਂਕ ਯੂ ਜੀ। ਸੁਖਪਾਲ ਸਿੰਘ ਨੈਸ਼ਨਲ ਕਲੋਨੀ ਬਠਿੰਡਾ ਤੋਂ ਕਰ ਰਹੇ ਨੇ ਪੈਗਾਮ, ਕਹਿੰਦੇ ਤੁਮ ਪਰ ਵੀ ਯਕੀਨ ਹੈ ਔਰ ਮੌਤ ਪਰ ਵੀ ਐਤਵਾਰ, ਦੇਖਤੇ ਹੈ ਪਹਿਲੇ ਕੌਣ ਮਿਲਤਾ ਹੈ ਹਮੇ ਦੋਨੋਂ ਕਾ ਹੀ ਹੈ ਇੰਤਜ਼ਾਰ। ਲੋ ਜੀ ਇਹ ਵੀ ਪੈਗਾਮ ਇਹਨਾਂ ਦਾ ਬੜਾ ਹੀ ਖੂਬਸੂਰਤ ਹੈ, ਸੁਖਪਾਲ ਸਿੰਘ ਨੈਸ਼ਨਲ ਕਲੋਨੀ ਬਠਿੰਡਾ ਤੋਂ ਫੋਰ ਅ ਬਿਊਟੀਫੁਲ ਪੈਗਾਮ। ਥੈਂਕ ਯੂ ਸੋ ਮਚ। ਐਂਡ ਸੁਖਪਾਲ ਜੀ ਦੋਨੋਂ ਕਾ ਹੀ ਇੰਤਜ਼ਾਰ ਔਰ ਕੌਣ ਮਿਲਤਾ ਹੈ ਇਹ ਵੀ ਦੇਖਣਾ ਹੈ। ਤੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਵੀ ਤੁਸੀਂ ਕੀਤਾ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। ਖੁਸ਼ ਰਹੋ, ਆਬਾਦ ਰਹੋ, ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ। ਕਹਿੰਦੇ ਨਜ਼ਰੇ ਕਰਮ ਇੰਨੀ ਵੀ ਨਾ ਕਰ ਮੇਰੇ ਤੇ ਕਿ ਤੇਰੀ ਮੁਹੱਬਤ ਲਈ ਬਾਗੀ ਹੋ ਜਾਵਾਂ, ਮੈਨੂੰ ਇੰਨਾ ਵੀ ਨਾ ਪਿਲਾ ਇਸ਼ਕ ਦੇ ਜਾਮ ਕਿ ਮੈਂ ਇਸ਼ਕ ਦੇ ਜ਼ਹਿਰ ਦਾ ਆਦੀ ਹੋ ਜਾਵਾਂ। ਹਾਉ ਸਵੀਟ, ਬਿਊਟੀਫੁਲ ਪੈਗਾਮ, ਇਸ਼ਕ ਦੇ ਜ਼ਹਿਰ ਦਾ ਆਦੀ ਹੋ ਜਾਵਾਂ। ਪ੍ਰੋਗਰਾਮ ਪੈਗਾਮ ਦੇ ਤਾਂ ਤੁਸੀਂ ਆਦੀ ਹੈਗੇ ਹੋ, ਇਸ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਕਹਿੰਦੇ ਤਬਾਹ ਹੋ ਕੇ ਵੀ ਤਬਾਹੀ ਨਹੀਂ ਦਿਖਦੀ, ਇਹ ਇਸ਼ਕ ਹੈ ਇਸ ਦੀ ਦਵਾਈ ਨਹੀਂ ਵਿਕਦੀ। ਲਓ ਜੀ ਬਿਊਟੀਫੁਲ ਪੈਗਾਮ, ਬਿਊਟੀਫੁਲ ਪੈਗਾਮ। ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ ਕਣਕ ਵਾਲੇ ਗੰਗਰਾਂ ਪੁੱਛੋ ਮੰਡੀ, ਸਤਕਾਰਜੀਤ ਸਰਾਬਾ ਤੇ ਗੁਰਤੇਜ ਕਮਾਲੂ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰ ਰਹੇ ਨੇ। ਯੋਰ ਪੈਗਾਮ ਰੀਅਲੀ ਬਿਊਟੀਫੁਲ ਬਿਊਟੀਫੁਲ ਬਿਊਟੀਫੁਲ ਐਂਡ ਫੁੱਲ ਆਫ ਇਮੋਸ਼ਨਸ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ, ਸਾਨੂੰ ਭੇਜੀ ਹੈ ਜੀ ਬੀਬੀਆਂ ਦੇ ਪੇਕੇ ਜਾਣ ਤੋਂ ਬਾਅਦ 17 ਦਿਨ ਤੂੰ ਵਿਹਲੀ ਰਹਿੰਦੀ, ਕਹਿੰਦਾ ਕਰੇ ਕਿ 10 ਕਮਾਈਆਂ 4 ਦਿਨਾਂ 'ਚ ਪੇਕੇ ਤੁਰ ਗਈ, ਅੱਖਾਂ ਅੱਗੇ ਹਨੇਰੀਆਂ ਆਈਆਂ, ਪਹਿਲਾਂ ਸਾਰੇ ਘਰ ਦੇ ਭਾਂਡੇ ਮਾਂਜੇ, ਫੇਰ ਘਰ ਦੀਆਂ ਕਰੇ ਸਫਾਈਆਂ, ਘਰ ਵਾਲੀ ਜਦ ਚੇਤੇ ਆ ਗਈ ਜਦੋਂ ਰੋਟੀਆਂ ਆਪ ਬਣਾਈਆਂ, ਧੋ ਕੇ ਕੱਪੜੇ ਕੰਮ ਨਬੇੜੇ, ਚਾਦਰਾਂ ਬੈੱਡ ਤੇ ਫੇਰ ਵਿਛਾਈਆਂ, ਸ਼ਾਮ ਦੀ ਰੋਟੀ ਦਾ ਟਾਈਮ ਹੋ ਗਿਆ, ਚਾਹ ਵੇਲੇ ਨਾ ਚਾਹਵਾਂ ਬਣਾਈਆਂ, ਸ਼ੁਕਰ ਹੈ ਬੱਚੇ ਨਾਲ ਲੈ ਗਈ ਹੈ, ਅਜੇ ਉਹ ਲਿਸਟਾਂ ਨਹੀਂ ਪਾਈਆਂ, ਸਭ ਕੁਝ ਬੈਠੇ ਮਿਲ ਜਾਂਦਾ ਸੀ, ਹੁਣ ਤਾਂ ਸੂਰਤਾਂ ਪਈਆਂ ਬਦਲਾਈਆਂ, ਖੌਰੇ ਕਿਵੇਂ ਇਹ ਕੰਮ ਕਰਦੀਆਂ, ਧੰਨ ਇਹ ਮਾਵਾਂ ਦੀਆਂ ਜਾਈਆਂ, ਰਾਜ ਉਦੋਂ ਉਦੋਂ ਸੁਰਤ ਟਿਕਾਉਣਿਆਂ ਨੀ ਜਦੋਂ ਉਹ ਮੁੜ ਪੇਕੇ ਆਉਣੀਆਂ। ਪ੍ਰੋਗਰਾਮ ਪੈਗਾਮ ਦੇ ਵਿੱਚ ਪ੍ਰਗਟ ਸਿੰਘ ਢਿੱਲੋਂ ਜਥੇਦਾਰ, ਪਿਆਰਾ ਸਿੰਘ ਕੋਟਸ਼ਮੀਰ ਤੋਂ, ਸੁਖਦੀਪ ਸਿੰਘ ਗਿੱਲ, ਮਲਕੀਤ ਸਿੰਘ ਅੜੀਸਾ, ਪਿੰਡ ਢਿੱਲਵਾਂ, ਜ਼ਿਲ੍ਹਾ ਬਰਨਾਲਾ, ਤਹਿਸੀਲ ਤਪਾ ਮੰਡੀ ਤੋਂ। ਵਾਕੀ ਜੀ ਜਿਹੜੀ ਤੁਸੀਂ ਗੱਲ ਕੀਤੀ ਨਾ ਸਾਡੇ ਨਾਲ ਕਿਵੇਂ ਕੰਮ ਕਰਦੀਆਂ ਨੇ, ਦੇਖੋ ਜੀ ਔਰਤਾਂ ਨੂੰ

ਐਵੇਂ ਤਾਂ ਨਹੀਂ ਸ਼ਕਤੀਸ਼ਾਲੀ ਅਤੇ ਸ਼ਕਤੀ ਦੀ ਮੂਰਤੀ ਕਿਹਾ ਜਾਂਦਾ। ਸੋ ਔਰਤਾਂ ਆਪਣੇ ਆਪ ਦੇ ਵਿੱਚ ਬੜਾ ਖੂਬਸੂਰਤ ਕੰਮ ਕਰਦੀਆਂ ਨੇ, ਪੂਰੇ ਘਰ ਨੂੰ ਸੰਭਾਲਦੀਆਂ ਨੇ ਅਤੇ ਬਸ ਉਫ ਵੀ ਨਹੀਂ ਕਹਿੰਦੀਆਂ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਭ ਦਾ ਹੀ, ਪ੍ਰਗਟ ਸਿੰਘ, ਜਥੇਦਾਰ ਪਿਆਰਾ ਸਿੰਘ, ਸੁਖਦੀਪ ਸਿੰਘ ਗਿੱਲ, ਮਲਕੀਤ ਸਿੰਘ ਘੜੀ ਸਾਜ, ਸ਼ੁਕਰੀਆ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਨ ਦੇ ਲਈ। ਸਤਿ ਸ਼੍ਰੀ ਅਕਾਲ, ਸਾਨੂੰ ਭੇਜੀ ਹੈ ਜੀ ਪ੍ਰੋਗਰਾਮ ਪੈਗਾਮ ਦੇ ਵਿੱਚ ਹਰਵਾਜ ਸਿੰਘ ਪਿੰਡ ਸਿੰਘਪੁਰਾ ਸਿਰਸਾ ਤੋਂ, ਤੇ ਇਹਨਾਂ ਦੇ ਸਾਥੀ ਨੇ ਹਰਪ੍ਰੀਤ ਸਿੱਧੂ, ਕੁਸ਼ਪ੍ਰੀਤ ਸਿੱਧੂ, ਗੁਰਤੋਜ ਔਲਖਾ, ਤਪਾ ਸਿੰਘ ਤੇ ਨਾਲ ਇਹਨਾਂ ਦੇ ਨੇ ਜੀ ਇਹਨਾਂ ਦਾ ਸਾਰਾ ਪਰਿਵਾਰ। ਜਨਮ ਵੇਲੇ ਦੀ ਖੇਡ ਮਠਿਆਈ ਤੋਂ ਸ਼ੁਰੂ ਹੋ ਕੇ ਭੋਗ ਦੀ ਰੋਟੀ ਤੇ ਆ ਕੇ ਮੁਕਦੀ ਹੈ। ਨਾ ਆਪਣੇ ਜਨਮ ਦੀ ਮਠਿਆਈ ਭਾਗਾਂ ਵਿੱਚ ਹੁੰਦੀ ਹੈ ਤੇ ਨਾ ਅੰਤ ਸਮੇਂ ਦੀ ਰੋਟੀ। ਗੁੱਸਾ ਨਹੀਂ ਕਰੀਦਾ ਦੁਨੀਆਂ ਦੇ ਤਾਨਿਆਂ ਦਾ, ਅਣਜਾਣ ਲੋਕਾਂ ਲਈ ਤਾਂ ਹੀਰਾ ਵੀ ਕੱਚ ਵਰਗਾ ਹੁੰਦਾ ਹੈ। ਜੀ ਇਹ ਵੀ ਗੱਲ ਇਹਨਾਂ ਦੀ ਬਿਲਕੁਲ ਸਹੀ ਹੈ ਜੀ, ਅਣਜਾਣ ਲੋਕਾਂ ਦੇ ਲਈ ਤਾਂ ਹੀਰਾ ਵੀ ਕੱਚ ਹੀ ਹੁੰਦਾ ਹੈ, ਪਰ ਤੁਹਾਡਾ ਪੈਗਾਮ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਹੈ, ਬਹੁਤ ਹੀ ਮਹੱਤਵਪੂਰਨ ਹੈ ਔਰ ਬਹੁਤ ਹੀ ਮਹੱਤਵਪੂਰਨ ਹੈ ਜੀ। ਕਿਸੇ ਹੀਰੇ ਤੋਂ ਘੱਟ ਨਹੀਂ ਹੈ ਜੀ ਤੁਹਾਡਾ ਇਹ ਅਹਿਸਾਸ ਅਤੇ ਪਿਆਰ ਪ੍ਰੋਗਰਾਮ ਪੈਗਾਮ ਦੇ ਵਿੱਚ ਜਿਹੜਾ ਤੁਸੀਂ ਸਾਰਿਆਂ ਨੇ ਸਾਡੇ ਨਾਲ ਸਾਂਝਾ ਕੀਤਾ। ਹਰਵਾਸ ਪਿੰਡ ਸਿੰਘਪੁਰਾ ਤੋਂ ਹਰਪ੍ਰੀਤ, ਖੁਸ਼ਪ੍ਰੀਤ, ਗੁਰਤੇਜ, ਪੱਪਾ ਸਿੰਘ ਅਤੇ ਤੁਹਾਡਾ ਸਾਰਾ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਆਇਆ ਬੜੇ ਖੂਬਸੂਰਤ ਧੀ, ਕਹਿੰਦੇ ਧੀ ਦਾ ਪਿਆਰ, ਧੀ ਉਹ ਫੁੱਲ ਹੈ ਜੋ ਆਪਣੇ ਹਾਸਿਆਂ ਨਾਲ ਘਰ ਨੂੰ ਮਹਿਕਾ ਦਿੰਦੀ ਹੈ। ਧੀ ਦੀ ਇੱਕ ਮੁਸਕਾਨ ਥੱਕੇ ਹੋਏ ਮਾਪਿਆਂ ਦੇ ਚਿਹਰੇ ਤੇ ਖੁਸ਼ੀ ਲਿਆ ਦਿੰਦੀ ਹੈ। ਧੀ ਭਾਵੇਂ ਪਰਾਈ ਘਰ ਚਲੀ ਜਾਵੇ ਪਰ ਉਸਦਾ ਦਿਲ ਹਮੇਸ਼ਾ ਆਪਣੇ ਮਾਪਿਆਂ ਲਈ ਤੜਕਦਾ ਹੈ। ਧੀ ਦਾ ਪਿਆਰ ਕਿਸੇ ਦੌਲਤ ਤੋਂ ਘੱਟ ਨਹੀਂ, ਇਹ ਉਹ ਨੇਮਤ ਹੈ ਜੋ ਹਰ ਕਿਸੇ ਦੇ ਨਸੀਬ ਵਿੱਚ ਨਹੀਂ ਹੁੰਦਾ। ਪ੍ਰਗਟ ਸਿੰਘ ਢਿੱਲੋਂਕਰ ਨੇ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ ਪਿੰਡ ਢਿਲਵਾਂ, ਜ਼ਿਲ੍ਹਾ ਬਰਨਾਲਾ, ਤਹਿਸੀਲ ਤਪਾ ਮੰਡੀ ਤੋਂ। ਪ੍ਰਗਟ ਜੀ, ਵਾਕਈ ਧੀਆਂ ਪ੍ਰਤੀ ਜੋ ਤੁਹਾਡਾ ਪਿਆਰ ਹੈ ਨਾ, ਔਰ ਇਹ ਅਹਿਸਾਸ ਜਿਹੜਾ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਇਸ ਪ੍ਰੋਗਰਾਮ ਦੇ ਨਾਲ ਤੁਸੀਂ ਸਾਂਝਾ ਕੀਤਾ, ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਮੈਂ ਤਾਂ ਖੁਦ ਐਡਮਿਟ ਕਰਦੀ ਹਾਂ, ਅਗਰੀ ਕਰਦੀ ਹਾਂ ਤੁਹਾਡੀ ਗੱਲ ਨਾਲ ਕਿ ਧੀਆਂ ਵਾਕਈ ਬਹੁਤ ਮੋਹ ਤੇ ਪਿਆਰ ਲੈਂਦੀਆਂ ਨੇ। ਫਿਰ ਐਵੇਂ ਥੋੜ੍ਹੀ ਕਿਹਾ ਜਾਂਦਾ ਕਿ ਧੀਆਂ ਦੁੱਖ ਵੰਡਾਉਂਦੀਆਂ ਨੇ। ਸੋ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਪ੍ਰਗਟ ਜੀ, ਇਸ ਪਿਆਰੇ ਜੀ ਖੂਬਸੂਰਤ ਜੀ ਅਹਿਸਾਸ ਨੂੰ ਸਾਡੇ ਨਾਲ ਸਾਂਝਾ ਕਰਨ ਦੇ ਲਈ ਸ਼ੁਕਰੀਆ। ਇੰਦਰਜੀਤ ਕੌਰ ਧਾਲੀਵਾਲ, ਗੁਰਨੂਰ ਕੌਰ ਧਾਲੀਵਾਲ, ਗੁਰਫਤਿਹ ਸਿੰਘ ਧਾਲੀਵਾਲ, ਪਿੰਡ ਗਾਜੀਆਣਾ, ਜ਼ਿਲ੍ਹਾ ਮੋਗਾ ਤੋਂ, ਕਹਿੰਦੇ ਬੜੇ ਚਾਵਾਂ ਨਾਲ ਪੇਕੇ ਘਰ ਆਉਂਦੀਆਂ ਸਾਂ, ਵੀਰਾਂ ਦੀਆਂ ਗੁੱਟਾਂ ਉੱਤੇ ਰੱਖੜੀਆਂ ਸਜਾਉਂਦੀਆਂ ਸਾਂ, ਆਉਂਦੇ ਭੱਜ ਕੇ ਸੀ ਭੈਣ ਭੈਣ ਆਖਦੇ ਤੇ ਪਾਉਂਦੇ ਸੀਗੋ ਗਲਵਕੜੀ ਸੀ, ਖਾ ਲੇ ਨਸ਼ਿਆਂ ਨੇ ਵੀਰ ਸੋਹਣੇ ਮੇਰੇ, ਮੈਂ ਰੱਬਾ ਕਿਹਦੇ ਬੰਨਾ ਰੱਖੜੀ, ਭੁੱਲੇ ਨਹੀਂ ਆ ਜਾਂਦੇ ਮੈਥੋਂ ਅੰਮਾ ਜਾਏ ਵੀਰ ਨੇ, ਬੈਠੀ ਫੁੱਟ ਫੁੱਟ ਰੋਵਾਂ ਲੱਗੀ ਵੇਖ ਤਸਵੀਰ ਵੇ, ਸਾਰੀ ਉਮਰ ਲਈ ਪੈ ਗਏ ਪੱਲੇ ਰੋਣੇ ਤੇ ਦੁੱਖਾਂ ਵਿੱਚ ਜਿੰਦ ਜਕੜੀ, ਖਾ ਲੇ ਨਸ਼ਿਆਂ ਨੇ ਵੀਰ ਸੋਹਣੇ ਮੇਰੇ, ਮੈਂ ਰੱਬਾ ਕਿਹਦੇ ਬੰਨਾ ਰੱਖੜੀ, ਦੱਸ ਕਾਤੋਂ ਰੱਬਾ ਐਡਾ ਕਹਿਰ ਤੂੰ ਗੁਜ਼ਾਰਿਆ, ਦੁੱਖ ਬੁੱਢੇ ਮਾਪਿਆਂ ਦਾ ਜਾਂਦਾ ਨਹੀਂ ਸਹਾਰਿਆ, ਕਿਉਂ ਰੱਖਤੀ ਤੂੰ ਸਿਰ ਮੇਰੇ ਬਾਪ ਦੇ, ਵੇ ਦੁੱਖਾਂ ਵਾਲੀ ਪੰਡ ਗੱਠੜੀ, ਖਾ ਗਏ ਨਸ਼ਿਆਂ ਨੇ ਵੀਰ ਸੋਹਣੇ ਮੇਰੇ, ਮੈਂ ਰੱਬਾ ਕਿਹਦੇ ਬੰਨਾ ਰੱਖੜੀ, ਸਿਮੇ ਲੱਖਾਂ ਦੁੱਖ ਦਿਲ ਚ ਛੁਪਾ ਕੇ ਮੁੜ ਚੱਲੀ ਆਈ ਆ, ਵੀਰ ਜਾਨ ਤੋਂ ਪਿਆਰੇ ਮੈਂ ਗਵਾ ਕੇ ਮੁੜ ਚੱਲੀ ਆਈ ਆ। ਜੀ ਬੜਾ ਇਮੋਸ਼ਨਲ ਜਾ, ਬੜਾ ਹੀ ਇੱਕ ਸੈਡ ਜਾ ਪੈਗਾਮ ਕੀਤਾ ਔਰ ਹਾਰਟ ਟਚਿੰਗ ਪੈਗਾਮ ਹੈ ਜੀ ਇੰਦਰਜੀਤ ਕੌਰ ਧਾਲੀਵਾਲ ਦਾ। ਜੀ ਇੰਦਰਜੀਤ ਕੌਰ, ਵਾਕਈ ਜਿਹੜਾ ਇਹ ਬੁਰੀਆਂ ਕੁਰਾਹਤਾਂ ਨੇ ਨਾ ਤੇ ਬੁਰਾਈਆਂ ਜਿਹੜੀਆਂ ਹੁੰਦੀਆਂ ਨੇ ਤੇ ਬੁਰੀਆਂ ਆਦਤਾਂ ਇਨਸਾਨ ਨੂੰ ਹਮੇਸ਼ਾ ਹੀ ਪਿੱਛੇ ਤੇ ਪਿੱਛੇ ਤੇ ਪਿੱਛੇ ਲੈ ਕੇ ਜਾਂਦੀਆਂ ਨੇ ਤੇ ਕਈ ਵਾਰ ਤਾਂ ਅਜਿਹੇ ਰਸਤੇ ਤੇ ਲੈ ਕੇ ਜਾਂਦੀਆਂ ਨੇ ਜਿੱਥੋਂ ਵਾਪਸੀ ਦੇ ਰਸਤੇ ਖਤਮ ਹੋ ਜਾਂਦੇ ਨੇ। ਸੋ ਤੁਹਾਡੇ ਅਹਿਸਾਸ ਦੀ ਕਦਰ ਕਰਦੇ ਹੋਏ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਨ ਦੇ ਲਈ। ਇੰਦਰਜੀਤ ਜੀ ਸ਼ੁਕਰੀਆ। ਸਵਰਨ ਕੌਰ, ਲਵਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਨੈਸ਼ਨਲ ਕਲੋਨੀ ਬਠਿੰਡਾ ਤੋਂ ਕਰ ਰਹੇ ਨੇ ਪੈਗਾਮ, ਕਹਿੰਦੇ ਜਿਸ ਵਿੱਚ ਤੇਰਾ ਜ਼ਿਕਰ ਨਹੀਂ ਸਾਨੂੰ ਜਚਦੀ ਨਾ ਉਹ ਗੱਲ ਯਾਰਾ, ਇਹ ਜਿੰਦ ਜਾਨ ਤੇਰੇ ਨਾਮ ਕਰ ਦਿੱਤੀ ਉਹ ਕਿਹੜਾ ਦਿਨ ਤੇ ਕਿਹੜੀ ਰਾਤ ਯਾਰਾ। ਲਓ ਜੀ ਸਵਰਨ ਜੀ, ਬੜਾ ਹੀ ਖੂਬਸੂਰਤ ਜਿਹਾ ਪੈਗਾਮ, ਉਹ ਕਿਹੜਾ ਦਿਨ ਤੇ ਉਹ ਰਾਤ ਕਿਹੜੀ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਫੋਰ ਇਮੋਸ਼ਨਲ ਪੈਗਾਮ, ਸ਼ੁਕਰੀਆ ਜੀ। ਮੇਹਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ, ਭੂਮਿਕਾ ਅਰੋੜਾ ਕਰ ਰਹੇ ਨੇ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ, ਕਹਿੰਦੇ ਅਗਰ ਹਾਰਨੇ ਸੇ ਡਰ ਲਗਤਾ ਹੈ ਤੋ ਕਭੀ ਜੀਤਨੇ ਕੀ ਇੱਛਾ ਮਤ ਰੱਖੋ। ਪਦਮਪੁਰ, ਜ਼ਿਲ੍ਹਾ ਸ਼੍ਰੀ ਗੰਗਾਨਗਰ, ਰਾਜਸਥਾਨ ਤੋਂ ਤੁਹਾਡਾ ਵੀ ਪੈਗਾਮ ਬਹੁਤ

मीनिंगफुल है जी, बाकी जे हारन तो डर लग रहा है फिर ते मैदान दे विच उतरन दा मतलब ही नहीं बनता। शुक्रिया जी। अमन वर्मा, रमन वर्मा, दिव्यांश वर्मा, डॉक्टर मदन लाल वर्मा, कीर्ति वर्मा ते इन्हां दी पूरी वर्मा फैमिली नजदीक बस स्टैंड विलेज बुर्ज हनुमानगढ़ मंडी अरनीवाला डिस्ट्रिक्ट फसलका तो कर रहे ने पैगाम। प्रोग्राम पैगाम दे विच कहिंदे, खोला होता दिल अगर यारों के साथ तो ना खोलना पड़ता औजारों के साथ। जी बड़ा ही मीनिंगफुल जा पैगाम। वाकई जी दोस्तों मित्रों ते रिश्तेदारों नाल दिल दियां गल्लां कर लेनियां चाहीदियां ने, क्योंकि दिलां दे जो एहसास ते दिलां दे जो जज्बात दे नाल नाल दिलां दे जो गम हुंदे ने उह अपने खास दे नाल सांझे करन दे नाल ही दिल हौली हो जांदे ने। सो वर्मा फैमिली दा बहुत बहुत शुक्रिया, बड़ा ही खूबसूरत जा पैगाम, धन्यवाद। ਕਹਿੰਦੇ ਮਾਣ ਨਾ ਕਰਿਓ ਜ਼ਿੰਦਗੀ ਦੀ, ਤਕਦੀਰ ਬਦਲਦੀ ਰਹਿੰਦੀ ਹੈ, ਸ਼ੀਸ਼ਾ ਉਹੀ ਰਹਿੰਦਾ ਹੈ, ਤਸਵੀਰ ਬਦਲਦੀ ਰਹਿੰਦੀ ਹੈ। ਲਓ ਜੀ ਇਹ ਵੀ ਪੈਗਾਮ ਇਹਨਾਂ ਦਾ ਬਹੁਤ ਹੀ ਖੂਬਸੂਰਤ ਹੈ, ਚਰਨਜੀਤ ਸਿੰਘ ਖੋਖਰ ਸ਼੍ਰੀ ਮੁਕਤਸਰ ਸਾਹਿਬ ਤੋਂ। ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਮਲਕੀਤ ਸਿੰਘ ਘੜੀਸਾ ਅੱਜ ਗੁਰਨਿਆਣਾ ਮੰਡੀ ਤੋਂ ਕਰ ਰਹੇ ਨੇ ਪੈਗਾਮ। ਅੱਖ ਖੁੱਲ ਜਾਵੇ ਜਦੋਂ ਚੰਨਾ ਮੇਰੀ, ਫੋਟੋ ਦੇਖ ਲੈਣੀ ਆ ਉੱਠ ਕੇ ਮੈਂ ਤੇਰੀ, ਫੇਰ ਮੈਂ ਪਲਕਾਂ ਚੁਕਾ ਲੈਣੀ ਆ, ਫੋਟੋ ਸੋਹਣੀਆਂ ਸੋਹਣੀਆਂ ਵੇ ਤੇਰੀ ਮੈਂ ਗੱਲ ਲਾ ਲੈਣੀ ਆ, ਜਦੋਂ ਮੈਨੂੰ ਯਾਦ ਤੇਰੀ ਆਵੇ ਜਿੰਦ ਕੂੰਜ ਵਾਂਗੂ ਕੁਰਲਾਵੇ, ਗੀਤ ਬਿਰਹੋ ਦੇ ਮੈਂ ਗਾ ਲੈਣੀ ਆ, ਫੋਟੋ ਤੇਰੀ ਸੋਹਣੀਆਂ ਵੇ ਗੱਲ ਲਾ ਲੈਣੀ ਆ, ਜਦੋਂ ਤੰਦ ਤਕਲੇ ਤੇ ਪਾਵਾਂ ਸੁੱਖ ਤੇਰੀ ਦਿਲੋਂ ਮੈਂ ਮਨਾਵਾਂ, ਚਰਖਾ ਜਦੋਂ ਮੈਂ ਡਾਹ ਲੈਣੀ ਆ, ਫੋਟੋ ਸੋਹਣੀ ਸੋਹਣਿਆ ਵੇ ਤੇਰੀ ਗੱਲ ਮੈਂ ਲਾ ਲੈਣੀ ਆ। ਮਲਕੀਤ ਤੂੰ ਭਾਵੇਂ ਹੈ ਗਿਆ ਪਰਾਇਆ, ਸਾਥੋਂ ਤਾਂ ਜਾਂਦਾ ਨੀ ਭੁਲਾਇਆ, ਮੈਂ ਮਨ ਸਮਝਾ ਲੈਣੀ ਆ, ਫੋਟੋ ਸੋਹਣੀ ਸੋਹਣਿਆ ਵੇ ਤੇਰੀ ਮੈਂ ਗੱਲ ਲਾ ਲੈਣੀ ਆ, ਕੋਈ ਦੱਸ ਮੇਰੇ ਵਿੱਚ ਤੂੰ ਕਸੂਰ ਗੁਨਿਆ ਨੇ, ਕਾਤੋਂ ਰਹਿਣਾ ਦੂਰ ਦੂਰ ਸਾਹਾਂ ਵਿੱਚ ਤੇਰੇ ਮੈਂ ਸਾਹ ਲੈਣੀ ਆ, ਫੋਟੋ ਸੋਹਣੀ ਸੋਹਣਿਆ ਵੇ ਤੇਰੀ ਮੈਂ ਗੱਲ ਲਾ ਲੈਣੀ ਆ। ਮਲਕੀਤ ਸਿੰਘ ਘੜੀਸਾ ਗੁਨਿਆਣਾ ਮੰਡੀ ਤੋਂ, ਫੋਟੋ ਤੇਰੀ ਸੋਹਣਿਆ ਵੇ ਮੈਂ ਗੱਲ ਲਾ ਲੈਣੀ ਆ, ਕੋਈ ਦੱਸ ਮੇਰੇ ਵਿੱਚ ਕੀ ਕਸੂਰ। ਜੀ ਬੜਾ ਇਮੋਸ਼ਨਲ ਜਾ, ਹਾਰਟ ਟੱਚਿੰਗ ਔਰ ਕਿਸੇ ਤੋਂ ਦੂਰ ਜਾਣ ਤੇ ਵਿਰਾਗ ਭਰਿਆ ਪੈਗਾਮ ਤੁਸੀਂ ਸਾਂਝਾ ਕੀਤਾ, ਬਹੁਤ ਬਹੁਤ ਸ਼ੁਕਰੀਆ। ਔਰ ਤੁਹਾਡੇ ਅਹਿਸਾਸ ਬਿਲਕੁਲ ਜੀ ਮੇਰੇ ਦਿਲ ਦੇ ਬਹੁਤ ਕਰੀਬ ਨੇ, ਤੇ ਤੁਹਾਡੇ ਅਹਿਸਾਸਾਂ ਦੀ ਕਦਰ ਕਰਦੀ ਹੋਈ ਮੈਂ ਵੀ ਇੱਕ ਅਹਿਸਾਸ ਤੇ ਪਿਆਰ ਭਰਿਆ ਗੀਤ ਪਲੇ ਕਰਨਾ ਚਾਹੂੰਗੀ, ਓਨਲੀ ਫੋਰ ਯੂ ਐਂਡ ਆਲ ਮਾਈ ਲਿਸਨਰਸ। ਥੈਂਕ ਯੂ ਸੋ ਮਚ ਮਲਕੀਤ ਜੀ।

ਇਹਨੂੰ ਅੱਜ ਦਾ ਪ੍ਰੋਗਰਾਮ ਪੈਗਾਮ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ। ਅਗਲੇ ਹਫਤੇ ਨਵੇਂ ਪੈਗਾਮਾਂ ਦੇ ਨਾਲ, ਗੀਤ ਔਰ ਸੰਗੀਤ ਦੇ ਨਾਲ, ਔਰ ਆਪਣੇ ਸਾਰੇ ਸਰੋਤਿਆਂ ਦੇ ਅਹਿਸਾਸਾਂ ਦੇ ਨਾਲ ਇੱਕ ਵਾਰੀ ਫਿਰ ਵਿਜੇ ਲਕਸ਼ਮੀ ਤੁਹਾਡੇ ਸਾਰਿਆਂ ਦੇ ਮੁਖਾਤਿਬ ਹੋਏਗੀ। ਔਰ ਧੰਨਵਾਦ ਕਰਦੀ ਹਾਂ ਸਾਰੇ ਹੀ ਸਰੋਤਿਆਂ ਦਾ। ਪ੍ਰੋਗਰਾਮ ਪੈਗਾਮ 7073-7146 ਐਂਡ ਧੰਨਵਾਦ ਕਰਦੀ ਹਾਂ ਜੀ ਪ੍ਰੋਗਰਾਮ ਪੈਗਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ ਜੀ ਦਾ। ਸੋ ਸਾਰੇ ਸਰੋਤਿਆਂ ਤੋਂ ਅਲਵਿਦਾ ਕਹਿੰਦੀ ਹੋਈ, ਨਾ ਸਾਰੇ ਸਰੋਤਿਆਂ ਤੋਂ ਇਜਾਜ਼ਤ ਲੈਂਦੀ ਹੋਈ ਵਿਜੇ ਲਕਸ਼ਮੀ ਹੁਣ ਕਹਿਣਾ ਚਾਹੇਗੀ, ਆਪ ਸਭ ਨੂੰ ਖੁਸ਼ ਰਹੋ, ਤੰਦਰੁਸਤ ਰਹੋ, ਮਸਤ ਰਹੋ, ਵਿਅਸਤ ਰਹੋ, ਬਟ ਸਟੇ ਕਨੈਕਟਡ ਵਿਦ 101.1 ਮੈਗਾਹਰਟਜ਼ ਤੇ। ਥੈਂਕ ਯੂ ਸੋ ਮਚ ਐਂਡ ਬਾਏ ਬਾਏ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਜਰੀ ਸਵੇਰ, ਸਿਲਸਿਲਾ ਸੀ ਪੈਗਾਮ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਾਡੀ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 7:56 ਦਾ ਅਤੇ ਹੁਣ ਵੇਲਾ ਹੋ ਰਿਹਾ ਹੈ ਅਖਬਾਰੀ ਸੁਰਖੀਆਂ ਦਾ।
1: ਜੀ, ਅਖਬਾਰੀ ਸੁਰਖੀਆਂ ਦੇ ਸਫ਼ਰ ਨੂੰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਦੈਨਿਕ ਜਾਗਰਣ ਅਖਬਾਰ ਦੇ ਮੁੱਖ ਸਫ਼ੇ ਤੇ ਲੱਗੀ ਹੋਈ ਸੁਰਖੀ, ਜ਼ਿੰਦਗੀ ਬਚਾਣੇ ਕੀ ਜੰਗ, ਨੇਪਾਲ ਨੇ ਮਾਂਗੀ ਮਦਦ। ਖਰਾਬ ਮੌਸਮ ਕੇ ਕਾਰਨ ਬਚਾਵ ਅਭਿਆਨ ਹੁਆ ਪ੍ਰਭਾਵਿਤ, 8 ਜ਼ਿਲ੍ਹੋ ਮੇਂ ਕਰੀਬ 1,00,000 ਲੋਗ ਹੋ ਚੁੱਕੇ ਹੈ ਬੇਘਰ। ਮੰਤਰੀ ਬੋਲੇ, ਹਰ ਸਾਂਸ ਬਚਾਣੇ ਕੇ ਲੀਏ ਦੁਨੀਆ ਪੈਸਾ ਵੈ ਤਕਨੀਕ ਦੇ, ਔਰ ਹਾਈਡਰੋ ਪਾਵਰ ਪ੍ਰੋਜੈਕਟ ਮੇਂ ਫਸੇ ਲੋਗੋ ਕੋ ਨਿਕਾਲਨੇ ਮੇਂ ਜੁਟਾ ਹੈ ਭਾਰਤੀਯ ਦਲ। ਔਰ ਇਸੇ ਹੀ ਸਫ਼ੇ ਤੇ ਇੱਕ ਹੋਰ ਸੁਰਖੀ, ਮਿਸ਼ਨ ਕਲੀਨ ਪੰਜਾਬ ਮੇਂ 10 ਦਿਨ ਮੇਂ ਸਭੀ ਸ਼ਹਿਰ ਹੋਂਗੇ ਸਾਫ਼, ਮੰਤਰੀ ਵਿਧਾਇਕ ਔਰ ਮੇਅਰ ਕਰਵਾਏਂਗੇ ਸਫ਼ਾਈ। ਇੱਕ ਹੋਰ ਸੁਰਖੀ ਇਸੇ ਸਫ਼ੇ ਤੋਂ ਅਸੀਂ ਲੈਣਾ ਚਾਹਾਂਗੇ, ਨਵੀਂ ਦਿੱਲੀ ਤੋਂ ਸੱਜਣ ਕੇ ਘਰ ਸ਼ੌਂਕ ਜਤਾਨੇ ਪਹੁੰਚੇ ਭਾਜਪਾ ਸਾਂਸਦ ਅਧਿਕਸ਼ ਨਾਰਾਜ਼, ਫੁਲਕਾ ਨੇ ਕੀ ਬਹਿਸ਼ਕਾਰ ਕੀ ਅਪੀਲ, ਔਰ ਨਵੀਨ ਨੇ ਵਿਧੂ ਚੰਦੋਲੀਆ ਔਰ ਸਹਿਰਾਵਤ ਕੋ ਕੀਆ ਤਲਬ।
0: ਜੀ, ਇਸੇ ਹੀ ਤਰ੍ਹਾਂ ਪੰਜਾਬੀ ਟ੍ਰਿਬਿਊਨ ਦੇ ਮੁੱਖ ਪੰਨੇ ਤੇ ਸਾਡੇ ਕੋਲ ਜੋ ਖਬਰ, ਜੋ ਸਾਰੇ ਹੀ ਅਖਬਾਰਾਂ ਦੀ ਸੁਰਖੀ ਬਣੀ ਹੋਈ ਹੈ, ਨੇਪਾਲ ਵਿੱਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 675, ਕੁਦਰਤੀ ਆਫ਼ਤ ਮਗਰੋਂ 2,000 ਦੇ ਕਰੀਬ ਵਿਅਕਤੀ ਹਾਲੇ ਵੀ ਲਾਪਤਾ। ਖਬਰ ਨੂੰ ਵਿਸਥਾਰ ਵਿੱਚ ਲਈਏ ਤਾਂ ਘੱਟੋ ਘੱਟ 287 ਭਾਰਤੀ ਲਾਪਤਾ, ਬਚਾਅ ਅਤੇ ਰਾਹਤ ਕਾਰਜ ਅਤੇ ਅੜਿੱਕਾ ਪੈਣ ਦਾ ਖਦਸ਼ਾ। ਬਚਾਅ ਟੀਮਾਂ ਨੇ 2,500 ਤੋਂ ਵੱਧ ਵਿਅਕਤੀਆਂ ਨੂੰ ਸੁਰੱਖਿਅਤ ਕੱਢਿਆ, 11,000 ਤੋਂ ਵੱਧ ਸੁਰੱਖਿਆ ਕਰਮੀ ਬਚਾਅ ਕਾਰਜਾਂ ਚ ਜੁਟੇ।
1: ਜੀ, ਅਗਲੇ ਸਫ਼ੇ ਦੀ ਇੱਕ ਹੋਰ ਸੁਰਖੀ ਅਸੀਂ ਸਾਂਝੀ ਕਰਾਂਗੇ, ਜਿਹੜੀ ਕਿ ਲਵਾਂਗੇ ਅਸੀਂ ਬਠਿੰਡਾ ਮਾਨਸਾ ਤੋਂ, ਜਿਹੜੀ ਕਿ ਅਵੈਧ ਕੂੜਾ ਡੰਪ ਹਟਾਨੇ ਪਰ ਫੋਕਸ, ਸੁਬਹਾ 7 ਸੇ 8 ਵਜੇ ਫੀਲਡ ਮੇਂ ਉਤਰੇਂਗੇ ਅਧਿਕਾਰੀ। ਮਿਸ਼ਨ ਕਲੀਨ ਪੰਜਾਬ 2 ਕੇ ਤਹਿਤ ਕਿਲ੍ਹਾ ਮੁਬਾਰਕ ਸਾਹਿਬ ਸੇ ਵਿਸ਼ੇਸ਼ ਸਫਾਈ ਅਭਿਆਨ, ACG ਸਥਾਨਕ ਸੁਰਖੀ। ਇੱਕ ਹੋਰ ਸਥਾਨਕ ਸੁਰਖੀ ਅਸੀਂ ਲੈਣਾ ਚਾਹਾਂਗੇ, ਪੁਲਿਸ ਸੁਰੱਖਿਆ ਕੇ ਲਈ 2,000 ਮੇਂ ਘਰ ਪਰ ਫੇਂਕਵਾਈ ਪਾਣੀ ਕੀ ਬੋਤਲ ਔਰ ਖੁਦ ਲਗਾਈ ਆਗ, ਔਰ ਨਾਲ ਹੀ ਨਾਲ ਸਵਾਈਨ ਫਲੂ। ਸਿਵਲ ਹਸਪਤਾਲ ਬਠਿੰਡਾ ਤੋਂ ਲੱਗੀ ਹੋਈ ਸੁਰਖੀ, ਸਿਵਲ ਹਸਪਤਾਲ ਮੇਂ 6 ਬੈਡ ਕਾ ਵਾਰਡ ਤਿਆਰ ਕੀਆ ਗਿਆ। ਬਠਿੰਡਾ ਤੋਂ ਲੱਗੀ ਹੋਈ ਸੁਰਖੀ, ਜਿੱਥੇ ਕਿ ਸਵਾਈਨ ਫਲੂ ਦੇ ਲਈ ਇੱਕ ਖਾਸ ਜਿਹੜੇ ਇੰਤਜ਼ਾਮ ਕੀਤੇ, ਜਿਹੜੇ ਉਹ ਫੋਟੋ ਸਹਿਤ ਛਾਇਆ ਹੋਏ ਨੇ। ਔਰ ਇਸ ਦੇ ਨਾਲ ਹੀ ਘੜੀ ਦੀਆਂ ਸੂਈਆਂ ਇਸ਼ਾਰਾ ਕਰ ਰਹੀਆਂ ਨੇ ਕਿ ਅੱਜ ਦਾ ਪ੍ਰੋਗਰਾਮ ਸੱਜਰੀ ਸਵੇਰ ਤੇ ਅਖਬਾਰੀ ਸੁਰਖੀਆਂ ਦਾ ਸਫ਼ਰ ਅਸੀਂ ਇੱਥੇ ਹੀ ਖਤਮ ਕਰੀਏ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ।
0: ਜੀ ਸਰੋਤਿਓ, ਹੁਣ ਵੇਲਾ ਹੋ ਰਿਹਾ ਹੈ
1: ਸਟੂਡੀਓ ਦੀ ਘੜੀ ਤੇ ਸਮਾਂ ਹੋ ਗਿਆ 7:09 ਤੇ

30 ਸਕਿੰਟ ਹੁਣ ਤੋਂ ਥੋੜੀ ਦੇਰ ਬਾਅਦ ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 8:15 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ, ਅਤੇ 8:30 ਵਜੇ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ ਪੰਜਾਬੀ ਦੇ ਵਿੱਚ।

0: ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤਾਸ਼ਕੰਦ ਵਿਚ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ਿਯੋਯੇਵ ਨਾਲ ਦੁਵੱਲੀ ਗੱਲਬਾਤ ਕਰਨਗੇ ਪ੍ਰਧਾਨ ਮੰਤਰੀ ਮੋਦੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਚ ਆਪਣੇ ਵਿਚਾਰ ਸਾਂਝੇ ਕਰਨਗੇ ਨੇਪਾਲ ਵਿਚ ਹੜਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 675 ਹੋਈ 2400 ਲੋਕ ਅਜੇ ਵੀ ਲਾਪਤਾ ਨੇਪਾਲ ਸਰਕਾਰ ਨੇ ਭੋਟੇਕੋਸ਼ੀ ਨਦੀ ਚ ਹੜ੍ਹ ਬਾਰੇ ਇਕ ਨਵਾਂ ਅਲਰਟ ਜਾਰੀ ਕੀਤਾ ਵਿਦੇਸ਼ ਮੰਤਰਾਲੇ ਨੇ ਦਸਿਆ ਨੇਪਾਲ ਤੋਂ 108 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਚਾਇਆ ਗਿਆ ਬਚਾਅ ਟੀਮ ਸਮੇਤ 11 ਟਨ ਰਾਹਤ ਸਮੱਗਰੀ ਦੀ ਚੌਥੀ ਖੇਪ ਭੇਜੀ ਗਈ ਤੇ ਮਹਿਲਾ 2020 ਏਸ਼ੀਆ ਕੱਪ ਵਿਚ ਭਾਰਤ ਦਾ ਮੁਕਾਬਲਾ ਅੱਜ ਰਾਤ 8:30 ਵਜੇ ਥਾਈਲੈਂਡ ਨਾਲ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤਾਸ਼ਕੰਦ ਵਿਚ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ਿਯੋਯੇਵ ਨਾਲ ਦੁਵੱਲੀ ਗੱਲਬਾਤ ਕਰਨਗੇ ਦੋਵੇਂ ਆਗੂ ਰਾਸ਼ਟਰਪਤੀ ਭਵਨ ਵਿਖੇ ਵਪਾਰ ਤੇ ਨਿਵੇਸ਼ ਰੱਖਿਆ ਡਿਜੀਟਲ ਕਨੈਕਟੀਵਿਟੀ ਊਰਜਾ ਸਿੱਖਿਆ ਅਤੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਨੂੰ ਵਧਾਉਣ ਵਰਗੇ ਮੁੱਦਿਆਂ ਤੇ ਸਹਿਯੋਗ ਦੀ ਸਮੀਖਿਆ ਕਰਨਗੇ ਪੇਸ਼ ਹੈ ਇਕ ਰਿਪੋਰਟ
1: ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਜ਼ਬੇਕਿਸਤਾਨ ਯੋਗ ਫੈਡਰੇਸ਼ਨ ਵੱਲੋਂ ਕਰਵਾਏ ਜਾ ਰਹੇ ਇੱਕ ਯੋਗਾ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ਿਯੋਯੇਵ ਦੇ ਨਾਲ ਦੁਵੱਲੀ ਗੱਲਬਾਤ ਵਿੱਚ ਹਿੱਸਾ ਲੈਣਗੇ ਦੋਵੇਂ ਨੇਤਾ ਰਾਸ਼ਟਰਪਤੀ ਭਵਨ ਮਹਿਲ ਵਿਖੇ ਆਪਣੀ ਬੈਠਕ ਵਿੱਚ ਵਪਾਰ ਅਤੇ ਨਿਵੇਸ਼ ਰੱਖਿਆ ਡਿਜੀਟਲ ਕਨੈਕਟੀਵਿਟੀ ਊਰਜਾ ਸਿੱਖਿਆ ਅਤੇ ਦੋਵੇਂ ਦੇਸ਼ਾਂ ਦੇ ਲੋਕਾਂ ਵਿਚਕਾਰ ਸੰਬੰਧਾਂ ਦੇ ਖੇਤਰਾਂ ਵਿੱਚ ਸਹਿਯੋਗ ਦੀ ਸਮੀਖਿਆ ਕਰਨਗੇ ਦੋਵੇਂ ਦੇਸ਼ਾਂ ਵਿਚਕਾਰ ਰੱਖਿਆ ਦੇ ਖੇਤਰ ਵਿੱਚ ਸਹਿਯੋਗ ਲਗਾਤਾਰ ਵੱਧ ਰਿਹਾ ਹੈ ਪਰ ਦੋਵੇਂ ਦੇਸ਼ ਆਪਣੀ ਗੱਲਬਾਤ ਦੌਰਾਨ ਮਾਈਨਿੰਗ ਖਾਸ ਕਰਕੇ ਧਰਤੀ ਦੇ ਦੁਰਲੱਭ ਖਣਿਜ ਸੋਨੇ ਵਰਗੀਆਂ ਧਾਤਾਂ ਹੋਰ ਉਪਯੋਗੀ ਖਣਿਜ ਤੇ ਧਿਆਨ ਕੇਂਦਰਿਤ ਕਰਨਗੇ ਇਸ ਤੋਂ ਇਲਾਵਾ ਦਵਾਈ ਖੇਤੀਬਾੜੀ ਅਤੇ ਹੁਨਰ ਵਿਕਾਸ ਦੇ ਖੇਤਰ ਦੇ ਨਾਲ ਨਾਲ ਸੰਪਰਕ ਦੇ ਨਵੇਂ ਰਸਤੇ ਲੱਭਣਾ ਦੋਵਾਂ ਨੇਤਾਵਾਂ ਵਿਚਕਾਰ ਚਰਚਾ ਦਾ ਕੇਂਦਰ ਹੋ ਸਕਦੇ ਨੇ ਪ੍ਰਧਾਨ ਮੰਤਰੀ ਦੇ ਉਪਰਾਲਿਆਂ ਸਦਕਾ ਪਿਛਲੇ 10 ਸਾਲਾਂ ਵਿਚ ਦੋਵਾਂ ਦੇਸ਼ਾਂ ਵਿਚਕਾਰ ਵਪਾਰ 300% ਵਧਿਆ ਏ ਇਕੱਠੇ ਮਿਲ ਕੇ ਦੋਵੇਂ ਦੇਸ਼ ਆਉਣ ਵਾਲੇ ਸਾਲਾਂ ਵਿਚ ਮੌਜੂਦਾ $100 ਕਰੋੜ ਦੇ ਵਪਾਰ ਨੂੰ ਦੁੱਗਣਾ ਕਰਨ ਦਾ ਟੀਚਾ ਰੱਖ ਰਹੇ ਨੇ ਇਸ ਸੰਬੰਧ ਵਿਚ ਅੱਜ ਕੁਝ ਮਹੱਤਵਪੂਰਨ ਸਮਝੌਤਿਆਂ ਤੇ ਦਸਤਖਤ ਕੀਤੇ ਜਾਣ ਦੀ ਵੀ ਉਮੀਦ ਏ ਤਾਸ਼ਕੰਦ ਤੋਂ ਸੁਸ਼ੀਲ ਤਿਵਾੜੀ ਦੀ ਰਿਪੋਰਟ ਨਾਲ ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ
0: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 137ਵਾਂ ਐਪੀਸੋਡ ਹੋਵੇਗਾ ਮਨ ਕੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਤੇ ਦੂਰਦਰਸ਼ਨ ਦੇ ਸਮੁੱਚੇ ਨੈਟਵਰਕਾਂ ਆਕਾਸ਼ਵਾਣੀ ਖਬਰਾਂ ਦੀ ਵੈਬਸਾਈਟ ਅਤੇ ਨਿਊਜ਼ ਔਨ AIR ਮੋਬਾਈਲ ਐਪ ਤੇ ਪ੍ਰਸਾਰਿਤ ਕੀਤਾ ਜਾਏਗਾ ਇਸ ਨੂੰ AIR ਨਿਊਜ਼ DD ਨਿਊਜ਼ ਪ੍ਰਧਾਨ ਮੰਤਰੀ ਦੇ ਦਫ਼ਤਰ ਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਯੂਟਿਊਬ ਚੈਨਲਾਂ ਤੇ ਵੀ ਲਾਈਵ ਸਟ੍ਰੀਮ ਕੀਤਾ ਜਾਏਗਾ ਆਕਾਸ਼ਵਾਣੀ ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰੋਗਰਾਮ ਨੂੰ ਖੇਤਰੀ ਭਾਸ਼ਾਵਾਂ ਚ ਵੀ ਪ੍ਰਸਾਰਿਤ ਕਰੇਗਾ ਨੇਪਾਲ ਵਿਚ ਅਚਾਨਕ ਆਏ ਹੜਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 675 ਹੋ ਗਈ ਹੈ ਲਗਾਤਾਰ ਬਾਰਿਸ਼ ਦੌਰਾਨ ਰਾਹਤ ਤੇ ਬਚਾਅ ਕਾਰਜ ਜਾਰੀ ਨੇ ਕਰੀਬ 2400 ਲੋਕ ਅਜੇ ਵੀ ਲਾਪਤਾ ਨੇ ਜਿਨ੍ਹਾਂ ਵਿਚ 320 ਤੋਂ ਵੱਧ ਵਿਦੇਸ਼ੀ ਨਾਗਰਿਕ ਸ਼ਾਮਲ ਨੇ ਹੁਣ ਤੱਕ 4400 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਬਚਾਅ ਤੇ ਰਾਹਤ ਕਾਰਜਾਂ ਲਈ 15000 ਤੋਂ ਵੱਧ ਸੁਰੱਖਿਆ ਕਰਮਚਾਰੀ ਤੈਨਾਤ ਨੇ ਲੋਕਾਂ ਨੂੰ ਕੱਢਣ ਤੇ ਰਾਹਤ ਸਮੱਗਰੀ ਪਹੁੰਚਾਉਣ ਲਈ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਨੇਪਾਲ ਦੇ ਪ੍ਰਧਾਨ ਮੰਤਰੀ ਬਲਿੰਦਰ ਸ਼ਾਹ ਨੇ ਕਿਹਾ ਕਿ ਸਰਕਾਰ ਦੀ ਪਹਿਲੀ ਤਰਜੀਹ ਹਰ ਨਾਗਰਿਕ ਨੂੰ ਬਚਾਉਣਾ ਹੈ ਇਸ ਦੌਰਾਨ ਲਗਾਤਾਰ ਬਾਰਿਸ਼ ਤੇ ਖਰਾਬ ਮੌਸਮ ਕਾਰਨ ਬਚਾਅ ਕਾਰਜਾਂ ਵਿਚ ਰੁਕਾਵਟ ਪੈ ਰਹੀ ਹੈ ਮੌਸਮ ਵਿਭਾਗ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਚ ਹੋਰ ਬਾਰਿਸ਼ ਤੇ ਗਰਜ ਤੂਫਾਨ ਦੀ ਚੇਤਾਵਨੀ ਦਿੱਤੀ ਹੈ ਇਸ ਦੌਰਾਨ ਕਾਠਮਾਂਡੂ ਨੂੰ ਦੇਸ਼ ਦੇ ਹੋਰਨਾਂ ਹਿੱਸਿਆਂ ਨਾਲ ਜੋੜਨ ਵਾਲਾ ਮੁਗਲਿੰਗ ਕਾਠਮਾਂਡੂ ਸ਼ਾਹਰਾਹ ਕੱਲ੍ਹ ਦੁਬਾਰਾ ਖੋਲ੍ਹ ਦਿੱਤਾ ਗਿਆ ਹਾਲਾਂਕਿ ਕਈ ਹੋਰ ਸੜਕਾਂ ਬੰਦ ਨੇ ਨੇਪਾਲ ਸਰਕਾਰ ਨੇ ਭੋਟੇਕੋਸ਼ੀ ਨਦੀ ਵਿਚ ਹੜ੍ਹ ਦੇ ਖਤਰੇ ਬਾਰੇ ਇਕ ਨਵਾਂ ਅਲਰਟ ਜਾਰੀ ਕੀਤਾ ਹੈ ਪ੍ਰਸ਼ਾਸਨ ਨੇ ਨਦੀ ਦੇ ਕਿਨਾਰੇ ਰਹਿਣ ਵਾਲੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ ਰਾਸ਼ਟਰੀ ਆਫ਼ਤ ਜੋਖਮ ਘਟਾਉਣ ਤੇ ਪ੍ਰਬੰਧਨ ਅਥਾਰਟੀ ਮੁਤਾਬਕ ਨਦੀ ਦੇ ਪਾਣੀ ਦਾ ਵਹਾਅ ਵੱਧ ਗਿਆ ਰਸੂਆ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਪਾਣੀ ਦੇ ਵਾਧੇ ਪੱਧਰ ਬਾਰੇ ਜਾਣਕਾਰੀ ਦਿੱਤੀ ਹੈ ਤੇ ਰਸੂਆ ਨੁਵਾਕੋਟ ਤੇ ਢਾਡਿੰਗ ਜ਼ਿਲ੍ਹਿਆਂ ਚ ਨਦੀ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਸਾਵਧਾਨ ਵਰਤਣ ਦੀ ਸਲਾਹ ਦਿੱਤੀ ਹੈ ਭੋਟੇਕੋਸ਼ੀ ਤਿੱਬਤ ਚ ਉਤਪੰਨ ਹੋਣ ਵਾਲੀ ਇਕ ਤੇਜ਼ ਵਹਿਣ ਵਾਲੀ ਹਿਮਾਲਿਆਈ ਨਦੀ ਹੈ ਹਾਲ ਹੀ ਚ ਆਏ ਹੜ੍ਹਾਂ ਨੇ ਰਸੂਆ ਜ਼ਿਲ੍ਹੇ ਚ ਭਾਰੀ ਤਬਾਹੀ ਮਚਾਈ ਸੀ ਉਧਰ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਨੇਪਾਲ ਵਿਚ ਬੁੱਧਵਾਰ ਨੂੰ ਆਏ ਹੜ੍ਹਾਂ ਤੋਂ ਬਾਅਦ ਹੁਣ ਤੱਕ 108 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਚਾਇਆ ਗਿਆ ਕਰੀਬ 50 ਹੋਰ ਭਾਰਤੀਆਂ ਨਾਲ ਵੀ ਸੰਪਰਕ ਕੀਤਾ ਗਿਆ ਮੰਤਰਾਲੇ ਮੁਤਾਬਕ 275 ਭਾਰਤੀ ਨਾਗਰਿਕ ਲਾਪਤਾ ਨੇ ਦੂਜੇ ਦੇਸ਼ਾਂ ਚ ਨਾਗਰਿਕਤਾ ਰੱਖਣ ਵਾਲੇ ਭਾਰਤੀ ਮੂਲ ਦੇ ਕਰੀਬ 128 ਲੋਕ ਵੀ ਲਾਪਤਾ ਨੇ ਪਿਛਲੇ 2 ਦਿਨਾਂ ਵਿਚ 598 ਭਾਰਤੀ ਨਾਗਰਿਕ ਚੀਨ ਤੋਂ ਨੇਪਾਲ ਪਹੁੰਚੇ ਚੀਨ ਚ ਕਰੀਬ 900 ਭਾਰਤੀ ਸੁਰੱਖਿਅਤ ਨੇ ਤੇ ਭਾਰਤੀ ਦੂਤਕਾਰ ਉਨ੍ਹਾਂ ਦੇ ਸੰਪਰਕ ਵਿਚ ਹੈ ਭਾਰਤ ਸਰਕਾਰ ਨੇਪਾਲ ਤੇ ਚੀਨ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਲਗਾਤਾਰ ਰਾਹਤ ਤੇ ਬਚਾਅ ਕਾਰਜਾਂ ਚ ਲੱਗੀ ਹੋਈ ਹੈ ਵਿਦੇਸ਼ ਮੰਤਰਾਲਾ ਅਤੇ ਕਾਠਮਾਂਡੂ ਤੇ ਬੀਜ਼ਿੰਗ ਚ ਭਾਰਤੀ ਦੂਤਘਰਾਂ ਚ 24 ਘੰਟੇ ਹੈਲਪਲਾਈਨ ਸੇਵਾ ਉਪਲਬਧ ਹੈ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ

0: ਐਟ ਦ ਰੇਟ ARRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ, ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਵਿਦੇਸ਼ ਮੰਤਰੀ ਡਾਕਟਰ ਅਜੈ ਸ਼ੰਕਰ ਨੇ ਦੱਸਿਆ ਕਿ ਭਾਰਤੀ ਹਵਾਈ ਸੈਨਾ ਦਾ ਇੱਕ C-130J ਹਰਕੂਲਸ ਜਹਾਜ਼ ਕੱਲ 11 ਟਨ ਰਾਹਤ ਸਮੱਗਰੀ ਲੈ ਕੇ ਕਾਠਮਾਂਡੂ ਪਹੁੰਚਿਆ। ਇਸ ਜਹਾਜ਼ ਦੇ ਨਾਲ 13 ਮੈਂਬਰੀ ਭਾਰਤੀ ਫੌਜ ਦੀ ਸੁਰੰਗ ਬਚਾਅ ਟੀਮ ਤੇ ਜ਼ਰੂਰੀ ਉਪਕਰਨ ਵੀ ਭੇਜੇ ਗਏ ਸਨ। ਇਸ ਤੋਂ ਇਲਾਵਾ 6 ਫੋਰੈਂਸਿਕ ਟੀਮਾਂ ਦੇ 19 ਮੈਂਬਰਾਂ ਨੂੰ ਵੀ ਮ੍ਰਿਤਕ ਦੇਹਾਂ ਦੀ ਪਛਾਣ ਕਰਨ ਲਈ DNA ਟੈਸਟਿੰਗ 'ਚ ਸਹਾਇਤਾ ਵਾਸਤੇ ਨੇਪਾਲ ਭੇਜਿਆ ਜਾ ਰਿਹਾ ਹੈ। ਹੁਣ ਤੱਕ ਕਰੀਬ 69 ਟਨ ਰਾਹਤ ਸਮੱਗਰੀ ਨੇਪਾਲ ਭੇਜੀ ਜਾ ਚੁੱਕੀ ਹੈ। ਇਸ ਵਿੱਚ ਦਵਾਈਆਂ, ਜਨਰੇਟਰ, ਭੋਜਨ ਪੈਕੇਟ, ਪਾਣੀ ਸ਼ੁੱਧੀਕਰਨ ਦੀਆਂ ਗੋਲੀਆਂ ਤੇ ਤਕਨੀਕੀ ਉਪਕਰਨ ਸ਼ਾਮਲ ਨੇ। ਭਾਰਤ ਨੇ 230 ਫੁੱਟ ਲੰਬੇ ਸਟੀਲ ਪੁਲ ਦੇ ਨਿਰਮਾਣ ਵਾਸਤੇ ਉਪਕਰਨਾਂ ਨਾਲ ਭਰੇ 16 ਟਰੱਕ ਵੀ ਨੇਪਾਲ ਭੇਜੇ ਨੇ। 7 ਹੋਰ ਬੇਲੀ ਪੁਲਾਂ ਦੇ ਨਿਰਮਾਣ ਲਈ ਜ਼ਰੂਰੀ ਸਮੱਗਰੀ ਤੇ ਤਕਨੀਕੀ ਟੀਮਾਂ ਜਲਦ ਹੀ ਨੇਪਾਲ ਪਹੁੰਚਣਗੀਆਂ। ਨੇਪਾਲ ਵਾਸਤੇ 11 ਟਨ ਰਾਹਤ ਸਮੱਗਰੀ ਲੈ ਕੇ ਜਾਣ ਵਾਲੀ ਚੌਥੀ ਉਡਾਨ ਕਾਠਮਾਂਡੂ ਪਹੁੰਚ ਗਈ ਹੈ ਤੇ ਇਸ ਨੂੰ ਨੇਪਾਲ ਸਰਕਾਰ ਨੂੰ ਸੌਂਪ ਦਿੱਤਾ ਗਿਆ। ਵਿਦੇਸ਼ ਮੰਤਰੀ ਡਾਕਟਰ ਅਜੈ ਸ਼ੰਕਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਕਿਹਾ ਕਿ ਨੇਪਾਲ 'ਚ ਚੱਲ ਰਹੇ ਬਚਾਅ ਤੇ ਰਾਹਤ ਕਾਰਜਾਂ ਦੇ ਸਫਲ ਤੇ ਸੁਚਾਰੂ ਸੰਚਾਲਨ ਲਈ ਸਹੀ ਸਮੱਗਰੀ ਤੇ ਤਕਨੀਕੀ ਸਮਰੱਥਾਵਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਤੋਂ ਪਹਿਲਾਂ ਭਾਰਤ ਨੇ 3 ਉਡਾਨਾਂ ਰਾਹੀਂ ਨੇਪਾਲ ਨੂੰ 57 ਟਨ ਤੋਂ ਵੱਧ ਐਮਰਜੈਂਸੀ ਰਾਹਤ ਸਮੱਗਰੀ ਭੇਜੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਨੇਪਾਲ 'ਚ ਸੰਕਟ ਨੂੰ ਲੈ ਕੇ ਚਿੰਤਿਤ ਹੈ। ਲਖਨਊ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੱਲ੍ਹ ਰਾਜਨਾਥ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੇਪਾਲ ਨੂੰ ਉਸਦੀਆਂ ਸਾਰੀਆਂ ਜ਼ਰੂਰਤਾਂ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ।
1: नेपाल में जो क्राइसिस पैदा हुई है उसमें केवल नेपाल ही चिंतित नहीं है, भारत भी चिंतित है। और हमारे प्रधानमंत्री जी ने बहुत ही स्पष्ट रूप से कहा है कि जितनी भी सहायता की आवश्यकता होगी या जो भी सहायता आवश्यक होगी वह सब भारत उपलब्ध कराने के लिए तैयार है।
0: ਉਪਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਅੱਜ 2 ਦਿਨਾਂ ਦੌਰੇ ਤੇ ਕੇਰਲਮ ਪਹੁੰਚਣਗੇ। ਉਹ ਅਲਾਪੂਜਾ ਵਿੱਚ ਪ੍ਰਮੁੱਖ ਮਲਿਆਲਮ ਰੋਜ਼ਾਨਾ ਅਖਬਾਰ ਕੇਰਲ ਕੌਮਦੀ ਦੇ 115ਵੇਂ ਸਥਾਪਨਾ ਦਿਵਸ ਸਮਾਰੋਹ 'ਚ ਵੀ ਸ਼ਾਮਲ ਹੋਣਗੇ। ਰਾਸ਼ਟਰੀ ਸਵੈਮ ਸੇਵਕ ਸੰਘ RSS ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਮੁਸਲਮਾਨਾਂ ਨੂੰ ਭਾਰਤ ਦਾ ਹਿੱਸਾ ਨਾ ਮੰਨਣ ਦਾ ਵਿਚਾਰ ਹਿੰਦੁੱਤਵ ਦੀ ਭਾਵਨਾ ਦੇ ਉਲਟ ਹੈ। ਨਿਊਯਾਰਕ 'ਚ ਇੱਕ ਦੁਨੀਆ ਇੱਕ ਮਨੁੱਖਤਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਭਾਗਵਤ ਨੇ ਕਿਹਾ ਕਿ ਹਿੰਦੁੱਤਵ ਹਰੇਕ ਵਿਅਕਤੀ ਤੇ ਧਾਰਮਿਕ ਵਿਭਿੰਨਤਾ ਦਾ ਸਤਿਕਾਰ ਕਰਨ 'ਚ ਵਿਸ਼ਵਾਸ ਰੱਖਦਾ ਹੈ।
2: Every nation has a mission.
3: प्रत्येक राष्ट्र का एक मिशन होता है, प्रत्येक राष्ट्र की एक नियति होती है। भारत दुनिया को विविधता में एकता का एहसास कराता है। हम एक हैं और विविधता के कारण एक रूपता सुशोभित है, इसलिए विविधता का जश्न मनाया जाना चाहिए।
2: So diversity has to be celebrated.
0: ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਤੇ ਅਨੁਸੂਚਿਤ ਭਾਈਚਾਰੇ ਨੂੰ ਰਾਜਨੀਤਿਕ ਫਾਇਦੇ ਲਈ ਵਰਤਣ ਦਾ ਇਲਜ਼ਾਮ ਲਗਾਇਆ। ਨਵੀਂ ਦਿੱਲੀ 'ਚ ਇੱਕ ਪ੍ਰੈਸ ਕਾਨਫਰੰਸ 'ਚ BJP ਦੇ ਰਾਸ਼ਟਰੀ ਬੁਲਾਰੇ ਡਾਕਟਰ ਗੁਰੂ ਪ੍ਰਕਾਸ਼ ਪਾਸਵਾਨ ਨੇ ਇਲਜ਼ਾਮ ਲਗਾਇਆ ਕਿ ਕਾਂਗਰਸ ਦਾ ਅਨੁਸੂਚਿਤ ਭਾਈਚਾਰੇ ਦਾ ਅਪਮਾਨ ਕਰਨ ਦਾ ਇਤਿਹਾਸ ਰਿਹਾ। ਉਨ੍ਹਾਂ ਨੇ ਕਿਹਾ ਕਿ ਇਸ ਦੇ ਉਲਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਡਾਕਟਰ ਭੀਮ ਰਾਓ ਅੰਬੇਡਕਰ ਦੀ ਵਿਰਾਸਤ ਦਾ ਸਨਮਾਨ ਕੀਤਾ ਤੇ ਉਨ੍ਹਾਂ ਨਾਲ ਜੁੜੇ ਸਥਾਨਾਂ ਨੂੰ ਤੀਰਥ ਸਥਾਨ ਦਿੱਤੇ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਲਖਨਊ 'ਚ ਇੱਕ ਉਦਯੋਗ ਸੰਮੇਲਨ ਨੂੰ ਸੰਬੋਧਨ ਕਰਨਗੇ। ਉਹਨਾਂ ਦੇ 3 ਦਿਨਾਂ ਦੌਰੇ ਦਾ ਤੀਜਾ ਤੇ ਆਖਰੀ ਦਿਨ ਹੈ। ਪ੍ਰਧਾਨ ਮੰਤਰੀ ਸੇਤੂ ਯੋਜਨਾ ਦੇ ਤਹਿਤ ਆਯੋਜਿਤ ਇਸ ਕਾਨਫਰੰਸ 'ਚ ਹੁਨਰ ਵਿਕਾਸ, ਉੱਦਮਤਾ ਅਤੇ ਕਿੱਤਾਮੁਖੀ ਸਿੱਖਿਆ ਨਾਲ ਸੰਬੰਧਿਤ ਵਿਸ਼ਿਆਂ ਤੇ ਚਰਚਾ ਕੀਤੀ ਜਾਵੇਗੀ। ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੇ ਕੱਲ੍ਹ ਸੰਯੁਕਤ CSIR UGC NET ਪ੍ਰੀਖਿਆ ਦੇ ਸਾਰੇ 5 ਵਿਸ਼ਿਆਂ ਲਈ ਅੰਤਮ ਉੱਤਰ ਕੁੰਜੀਆਂ ਜਾਰੀ ਕੀਤੀਆਂ ਨੇ। ਪ੍ਰੀਖਿਆ ਦੇਣ ਵਾਲੇ ਉਮੀਦਵਾਰ ਆਪਣੇ ਪਛਾਣ ਪੱਤਰਾਂ ਦੀ ਵਰਤੋਂ ਕਰਕੇ ਲੌਗਇਨ ਕਰਨਗੇ ਤੇ ਆਪਣੇ ਸੰਬੰਧਿਤ ਵਿਸ਼ਿਆਂ ਲਈ ਅੰਤਮ ਉੱਤਰ ਕੁੰਜੀਆਂ ਦੇਖ ਸਕਦੇ ਨੇ। ਯੂਕਰੇਨ ਦੀ ਰਾਜਧਾਨੀ ਕੀਵ ਦੇ ਨੇੜੇ ਬੁਚਾ ਜ਼ਿਲ੍ਹੇ 'ਚ ਕੱਲ੍ਹ ਇੱਕ ਰੂਸ ਵੱਲੋਂ ਕੀਤੇ ਗਏ ਡਰੋਨ ਹਮਲੇ 'ਚ 37 ਲੋਕਾਂ ਦੀ ਮੌਤ ਹੋ ਗਈ। ਸਥਾਨਕ ਖੇਤਰੀ ਫੌਜੀ ਪ੍ਰਸ਼ਾਸਨ ਮੁਤਾਬਕ ਹਮਲੇ 'ਚ 50 ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਤੇ ਕਈ ਘਰਾਂ ਤੇ ਇੱਕ ਰੈਸਟੋਰੈਂਟ ਨੂੰ ਵੀ ਅੱਗ ਲੱਗ ਗਈ। ਭਾਰਤ ਅੱਜ ਥਾਈਲੈਂਡ ਖਿਲਾਫ਼ ਆਪਣੀ ਮਹਿਲਾ 2020 ਏਸ਼ੀਆ ਕੱਪ ਮੁਹਿੰਮ ਦੀ ਸ਼ੁਰੂਆਤ ਕਰੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਰਾਤ 8:30 ਸ਼ੁਰੂ ਹੋਵੇਗਾ। ਹਰਮਨਪ੍ਰੀਤ ਕੌਰ ਭਾਰਤ ਦੀ ਕਪਤਾਨੀ ਕਰਨਗੇ ਜਦਕਿ ਸਮ੍ਰਿਤੀ ਮੰਧਾਨਾ ਉਪ ਕਪਤਾਨ ਹੋਣਗੇ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤਾਸ਼ਕੰਦ ਵਿੱਚ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ੌਕਤ ਮਿਰਜ਼ੀਯੋਯੇਵ ਨਾਲ ਦੁਵੱਲੀ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ 'ਚ ਆਪਣੇ ਵਿਚਾਰ ਸਾਂਝੇ ਕਰਨਗੇ। ਨੇਪਾਲ 'ਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 675 ਹੋਈ, 2400 ਲੋਕ ਅਜੇ ਵੀ ਲਾਪਤਾ। ਵਿਦੇਸ਼ ਮੰਤਰਾਲੇ ਨੇ ਕਿਹਾ ਨੇਪਾਲ ਤੋਂ 108 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਚਾਇਆ ਗਿਆ ਅਤੇ ਮਹਿਲਾ 2020 ਏਸ਼ੀਆ ਕੱਪ ਵਿੱਚ ਭਾਰਤ ਦਾ ਮੁਕਾਬਲਾ ਰਾਤ 8:30 ਥਾਈਲੈਂਡ ਨਾਲ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।

ਸੀ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਾਡੀ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ ਠੀਕ 8:40 ਤੇ 31 ਸਕਿੰਟ ਦਾ। ਹੁਣ ਪੇਸ਼ ਕਰਾਂਗੇ ਪ੍ਰੋਗਰਾਮ ਸਦਾ ਬਹਾਰ ਗੀਤ ਅਤੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਮੁਹੰਮਦ ਸਦੀਕ ਦੀ ਆਵਾਜ਼ ਵਿੱਚ ਇਸ ਗੀਤ ਤੋਂ।

ਕੰਦਾ ਵਿੱਚੋਂ ਜੋ ਤੂੰ ਮੰਗਿਆ ਨੀ ਗੋਰੀਏ, ਕੀਤਾ ਹਾਜ਼ਰ ਮੈਂ ਉਹ ਪੱਟਦੀਏ ਡੋਰੀਏ, ਤੇਰੇ ਉੱਤੋਂ ਕੁਰਬਾਨ ਦਿਲੋਂ ਮੇਰੀ ਜਿੰਦ ਜਾਨ ਜੱਟ, ਤੇਰੇ ਨਾਲ ਤਾਂ ਉਮਰ ਲਿਖਾਉਣੀ ਕਾਲੀਆਂ।

0: ਜਾਣੀ ਜੱਤੀ ਕੱਲ ਦਿਸ ਦੁਕਾਨੇ ਰੋਵੇ ਜੱਤੀ ਨੂੰ ਲਿਆ ਦੇ ਛਤਰੀ ਵੇ ਤੇਰਾ ਉਪਚ ਦੁਕਾਨੇ ਪਤਾ ਟੋਵੇ ਜੱਤੀ ਨੂੰ ਲਿਆ ਦੇ ਛਤਰੀ
1: ਸਾਲ ਚੰਨ ਵੇਚ ਨਰਮਾ ਕੁਪਾਨੀ ਦੇਊਗਾ ਉਲਾ ਮਿੱਠਾ ਤਰੀ ਕੇ ਵਾਰਾ ਲਾਨੀ ਦਿਲੋ ਮਨ ਮੇਰਾ ਪੱਕ ਬਸ ਹੋਰ ਸਾਲ ਤੱਕ ਜੱਤੀ ਕਾਰ ਤੇ ਮੁਰੱਬਿਆਂ ਨੂੰ ਆਊਨੀ ਕਾਲੀਆਂ ਲਿਆ ਤੂੰ ਐਨਕਾਂ ਗੋਰੇ ਰੰਗ ਦਾ ਟੋਰ ਬਣ ਜਾਊਨੀ ਕਾਲੀਆਂ ਲਿਆ ਤੂੰ ਐਨਕਾਂ
0: ਪਤਾ ਟੋਵੇ ਜੱਤੀ ਨੂੰ ਲੈ

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਸਦਾਬਹਾਰ ਗੀਤ। ਇਸ ਦੇ ਨਾਲ ਹੀ ਪ੍ਰੋਗਰਾਮ ਸਮਾਪਤ ਕਰਨ ਦੀ ਮੈਨੂੰ ਗੁਰਕੀਰਤ ਕੌਰ ਨੂੰ ਦਿਓ ਆਗਿਆ। ਨਮਸਕਾਰ। ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਸਦਾਬਹਾਰ ਗੀਤ FM ਬੈਂਡ 101.1 ਮੈਗਾਹਰਟਜ਼ ਤੇ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਾਡੀ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ ਠੀਕ 8:59 ਦਾ। ਹੁਣ ਤੋਂ ਕੁਝ ਪਲ ਬਾਅਦ ਯਾਨੀ ਠੀਕ 9 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ।

0: ਤੁਸੀਂ ਗੱਲ ਕਰ ਰਹੇ ਹੋ, ਬਤੌਰ ਅਧਿਆਪਕ ਵੀ ਗੱਲ ਕਰ ਰਹੇ ਹੋ, ਅਤੇ ਜਦੋਂ ਬੱਚੇ ਸਕੂਲ ਦੇ ਵਿੱਚ ਇੱਕ ਦੂਜੇ 'ਤੇ ਗੁੱਸਾ ਕਰਦੇ ਹੈ, ਲੜਦੇ ਹੈ, ਜਿਹੜੇ ਬਿਲਕੁਲ ਛੋਟੇ ਬੱਚੇ ਹੁੰਦੇ ਆ, ਉਹਨਾਂ ਦਾ ਕੀ ਹੱਲ ਬਣਾਇਆ ਜਾਵੇ? ਇਹ ਪੇਰੈਂਟਸ ਨੂੰ ਵੀ ਦੱਸੋ ਵੀ ਅਸੀਂ ਉਹਨਾਂ ਨੂੰ ਕੀ ਸਮਝਾ ਕੇ ਭੇਜਿਆ ਕਰੀਏ, ਅਤੇ ਅਧਿਆਪਕ ਅੱਗੇ ਉਹਨਾਂ ਨੂੰ ਫਿਰ ਕਿਵੇਂ ਟ੍ਰੀਟ ਕਰਦੇ ਆ?
1: ਇਹ ਵੀ ਇੱਕ ਉਹਨਾਂ ਦੀ ਜ਼ਿੰਦਗੀ ਦਾ ਪਾਰਟ ਹੈ, ਇਹ ਵੀ ਸਿੱਖਣਾ ਜ਼ਰੂਰੀ ਹੈ।
0: ਲਓ ਜੀ, ਤੁਸੀਂ
1: ਬੱਚਿਆਂ ਦੀ ਕੋਈ ਡਿਵੈਲਪਮੈਂਟ ਨਹੀਂ ਹੈ
0: ਜੀ, ਸੋ ਤੁਸੀਂ ਗੱਲ ਨਿਬੇੜ ਦਿੱਤੀ ਹੈ। ਸਾਡਾ ਵੀ ਇੱਕ ਬੋਝ ਜਿਹੜਾ ਤੁਸੀਂ ਹੌਲਾ ਕਰ ਦਿੱਤਾ ਹੈ ਕਿ ਵੀ ਬਹੁਤਾ ਧਿਆਨ ਦੇਣ ਦੀ ਜਾਂ ਘਬਰਾਉਣ ਦੀ ਲੋੜ ਨਹੀਂ ਹੈ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਲਈ।
1: ਥੈਂਕ ਯੂ
0: ਜੀ। ਅਗਮ, ਤੁਹਾਡਾ ਜਦੋਂ ਤੁਸੀਂ ਸੋਲਜਰ ਬਣ ਗਏ ਤੇ ਉਦੋਂ ਤੁਹਾਡਾ ਜਦੋਂ ਇੰਟਰਵਿਊ ਲਿਆ ਜਾਊਗਾ ਤੇ ਫਿਰ ਤੁਸੀਂ ਸੁਣਨ ਵਾਲਿਆਂ ਨੂੰ ਜਾਂ ਹੋਰ ਜਿਹੜੇ ਨੌਜਵਾਨ ਹੋਣਗੇ, ਹੋਰ ਬੱਚੇ ਹੋਣਗੇ, ਫਿਰ ਉਹਨਾਂ ਨੂੰ ਇੰਟਰਵਿਊ ਚ ਕੀ ਕਹੋਗੇ ਜਦੋਂ ਤੁਸੀਂ ਸੋਲਜਰ ਬਣ ਗਏ, ਆਰਮੀ ਚ ਚਲੇ ਗਏ?
2: ਮੈਂ ਕੀ ਦੱਸਣਾ, ਮੈਂ ਤਾਂ ਵੱਡੇ ਹੋ ਕੇ ਸੋਚ
0: ਤੇ ਹੁਣ ਛੋਟੇ ਹੁੰਦਿਆਂ ਸਾਨੂੰ ਇਹ ਦੱਸੋ ਵੀ ਤੁਹਾਡਾ ਕਿਹੜੀ ਗੇਮ ਚ ਇੰਟਰਸਟ ਹੈ?
2: ਫੁੱਟਬਾਲ ਐਂਡ ਰੇਸਿੰਗ।
0: ਫੁੱਟਬਾਲ ਐਂਡ ਰੇਸਿੰਗ ਚ ਤੁਹਾਡਾ ਇੰਟਰਸਟ ਹੈ, ਤੇ ਸਕੂਲ ਚ ਦੋਨੇ ਗੇਮਾਂ ਖੇਡਦੇ ਹੋ?
2: ਸਕੂਲ ਚ ਤਾਂ ਇੰਨਾ ਖੇਡਾਉਂਦੇ ਨਹੀਂ, ਮੈਂ ਇੱਥੇ ਪਾਰਕ ਚ ਖੇਡਦਾ।
0: ਵੈਰੀ ਗੁੱਡ। ਪਾਰਕ ਚ ਖੇਡਦੇ ਹੋ, ਕਿੰਨਾ ਟਾਈਮ ਖੇਡਣ ਚ ਬਤੀਤ ਕਰਦੇ ਹੋ?
2: ਜਿੰਨਾ ਚਿਰ ਟਾਈਮ ਹੁੰਦਾ ਉਹਨਾਂ ਚ।
0: ਵੈਰੀ ਗੁੱਡ। ਤੇ ਘਰੇ ਫਿਰ ਤੁਹਾਨੂੰ ਇਸ ਗੱਲ ਦਾ ਪ੍ਰੈਸ਼ਰ ਨਹੀਂ ਪੈਂਦਾ ਵੀ ਪੜ੍ਹਲਾ ਪੜ੍ਹਲਾ ਬਹਿ ਕੇ ਪੜ੍ਹ?
2: ਪੜ੍ਹਦਾ ਤਾਂ ਹੈਗਾ ਹੀ, 6 ਵਜੇ ਆ ਜਾਂਦਾ, 4 ਵਜੇ ਜਾ ਦਿੰਦਾ।
0: ਵੈਰੀ ਗੁੱਡ। ਸੋ ਤੁਸੀਂ ਜਾਣੇ ਕਿ ਆਪਣਾ ਟਾਈਮ ਪੂਰਾ ਮੈਨੇਜ ਕੀਤਾ ਹੋਇਆ ਹੈ। ਇੱਕ ਹੋਰ ਬੱਚਾ ਸਾਡੇ ਨਾਲ ਹੈ ਬਈ, ਤੁਹਾਡਾ ਕੀ ਨਾਂ?
2: ਵੰਸ਼।
0: ਵੰਸ਼, ਵੰਸ਼ ਤੁਹਾਡਾ ਨਾਂ ਕਿਹਨੇ ਰੱਖਿਆ?
2: ਮੇਰੇ ਮੰਮੀ ਪਾਪਾ ਨੇ।
0: ਮੰਮੀ ਪਾਪਾ ਨੇ ਨਾਂ ਰੱਖਿਆ, ਤੇ ਤੁਹਾਡਾ ਘਰੇ ਕੌਣ ਕੌਣ ਹੈ?
2: ਦਾਦੂ ਦਾਦੀ ਮੰਮੀ ਪਾਪਾ
0: ਜੀ। ਤੇ ਤੁਸੀਂ ਸਭ ਤੋਂ ਵੱਧ ਟਾਈਮ ਕਿਹਦੇ ਨਾਲ ਬਿਤਾਉਂਦੇ ਹੋ?
2: ਮੰਮੀ ਪਾਪਾ ਨਾਲ।
0: ਮੰਮੀ ਪਾਪਾ ਨਾਲ। ਤੇ ਮੰਮੀ ਪਾਪਾ ਤੁਹਾਡੀ ਕਿਹੜੀ ਗੱਲ ਦੇ ਉੱਤੇ ਗੁੱਸਾ ਕਰਦੇ ਆ?
2: ਸਕੂਲ ਨਾ ਜਾਣ ਵੇਲੇ।
0: ਮਤਲਬ ਕਦੇ ਕਦੇ ਛੁੱਟੀ ਮਾਰਨਾ ਪਸੰਦ ਹੈ ਤੁਹਾਨੂੰ, ਹੈ? ਤੇ ਸਕੂਲ ਤੋਂ ਤੁਸੀਂ ਮਹੀਨੇ ਦੇ ਵਿੱਚ ਫਿਰ ਇਸ ਤਰ੍ਹਾਂ ਕਿੰਨੀਆਂ ਛੁੱਟੀਆਂ ਮਾਰ ਲੈਂਦੇ ਹੋ?
2: ਵੱਧ ਤੋਂ ਵੱਧ 2-3।
0: ਵੱਧ ਤੋਂ ਵੱਧ 2-3 ਤਾਂ ਮਾਰ ਹੀ ਲੈਂਦੇ ਹੋ, ਹੈ? ਇਹ ਤਾਂ 2-3 ਤਾਂ ਬਹੁਤ ਹੁੰਦੀਆਂ, 2-3 ਤੁਸੀਂ ਮਾਰ ਲੈਂਦੇ ਹੋ, ਤੇ 5-6 ਸਕੂਲੋਂ ਹੋ ਜਾਂਦੀਆਂ ਨੇ, ਤੇ ਫਿਰ ਮੈਨੂੰ ਲੱਗਦਾ ਵੀ 10 ਦਿਨ ਤਾਂ ਤੁਹਾਡੇ ਛੁੱਟੀਆਂ 'ਚ ਨਿਕਲ ਜਾਂਦੇ ਆ।
2: ਆ ਮੇਰੀ ਵੈਨ 'ਚ 2-3 ਦਿਨ ਹੀ, ਜਿਹਨੇ ਛੁੱਟੀ ਲੈਣੀ ਆ 5 ਤੋਂ 1 ਦਿਨ ਤਾਂ ਲਾ
0: ਦੇ ਜੀ। ਬੱਚੇ ਜਿਹੜੇ ਹੈ ਇੱਕ ਦੂਜੇ ਦੀ ਗੱਲਾਂ ਸਾਨੂੰ ਇੱਥੇ ਇਸ ਪ੍ਰੋਗਰਾਮ 'ਚ ਦੱਸ ਰਹੇ ਆ। ਤੁਸੀਂ ਦੱਸੋ ਵੀ ਤੁਸੀਂ ਸਾਨੂੰ ਇਸ ਪ੍ਰੋਗਰਾਮ 'ਚ ਕੋਈ ਕਹਾਣੀ, ਕੋਈ ਕਵਿਤਾ, ਕੋਈ ਗੀਤ ਸੁਣਾ ਸਕਦੇ ਹੋ?
2: ਪਹਿਲਾਂ ਆਉਂਦੀਆਂ ਸੀ, ਹੁਣ ਭੁੱਲ ਗਏ ਸਾਰੀਆਂ।
0: ਕਵਿਤਾਵਾਂ ਜਦੋਂ ਬੱਚੇ ਥੋੜ੍ਹੇ ਜਿਹੇ ਵੱਡੇ ਹੁੰਦੇ ਆ ਕਵਿਤਾਵਾਂ ਭੁੱਲ ਜਾਂਦੇ ਆ, ਪਰ ਮੈਨੂੰ ਲੱਗਦਾ ਹੈ ਵੀ ਅਧਿਆਪਕ ਜਿਹੜੇ ਹੈ ਬੱਚਿਆਂ ਨੂੰ ਵੱਡੇ ਪੱਧਰ ਦੀਆਂ ਕਵਿਤਾਵਾਂ ਜਾਂ ਉਸ ਤੋਂ ਬਾਅਦ ਦੀਆਂ ਵੀ ਕਵਿਤਾਵਾਂ ਜਿਹੜੀਆਂ ਉਹ ਜ਼ਰੂਰ ਯਾਦ ਕਰਵਾਇਆ ਕਰਨ। ਇੱਕ ਹੋਰ ਬੱਚੀ ਸਾਡੇ ਨਾਲ ਹੈ ਬਈ, ਇਹ ਤਾਂ ਪੂਰੀ ਐਨ ਡਰੈਸ ਦੇ ਵਿੱਚ ਤਿਆਰ ਬਰ ਤਿਆਰ ਹੈ ਇਹ ਬੱਚਾ, ਮੈਨੂੰ ਲੱਗਦਾ ਵੀ ਕੋਈ ਗੇਮ ਖੇਡ ਕੇ ਆਇਆ। ਇਹਨਾਂ ਨੂੰ ਪੁੱਛਦੇ ਹਾਂ, ਬੱਚੇ ਕਿਹੜੀ ਗੇਮ ਖੇਡ ਕੇ ਆਏ ਹੋ?
2: ਸਕੇਟਿੰਗ।
0: ਸਕੇਟਿੰਗ ਖੇਡ ਕੇ ਆਏ ਹੋ ਤੁਸੀਂ, ਤੇ ਤੁਸੀਂ ਸਾਨੂੰ ਦੱਸ ਸਕਦੇ ਹੋ ਇਹ ਜੋ ਤੁਸੀਂ ਸਕੇਟਿੰਗ ਦੇ ਆਹ ਸਾਰੇ ਇਕਿਉਪਮੈਂਟ ਪਾਏ ਹੋਏ ਹੈ, ਇਹਨਾਂ ਸਾਰਿਆਂ ਬਾਰੇ ਦੱਸ ਸਕਦੇ ਹੋ? ਇਹਨਾਂ ਦਾ ਕੀ ਨਾਂ ਹੈ? ਆਹ ਜਿਹੜਾ ਤੁਸੀਂ ਸਿਰ ਤੇ ਲਿਆ ਇਹਦਾ ਕੀ ਨਾਂ?
2: ਹੈਲਮੇਟ।
0: ਹੈਲਮੇਟ। ਤੇ ਇਹ ਜਿਹੜੇ ਤੁਸੀਂ ਹੱਥਾਂ ਤੇ ਪਾਏ ਹੈ ਇਹਦਾ?
2: ਹੈਂਡ ਕੈਪ।
0: ਹੈਂਡ ਕੈਪ। ਤੁਹਾਨੂੰ ਇਹ ਗੇਮ ਸਕੇਟਿੰਗ ਕਰਨ ਨੂੰ ਕਿਹਨੇ ਕਿਹਾ? ਮੰਮੀ ਪਾਪਾ ਨੇ ਕਿਹਾ, ਟੀਚਰ ਨੇ ਕਿਹਾ ਕਿ ਤੁਹਾਨੂੰ ਖੁਦ ਪਸੰਦ ਹੈ?
2: ਖੁਦ ਪਸੰਦ ਹੈ।
0: ਵੈਰੀ ਗੁੱਡ। ਕਿਹੜੀ ਕਲਾਸ ਚੋਂ?
2: ਫਸਟ ਸੀ।
0: ਫਸਟ ਸੀ। ਕਿਹੜੀ ਸਕੂਲ ਦੀ ਫਸਟ ਸੀ ਹੈ ਇਹ?
2: ਸਿਲਵਰ ਓਕਸ।
0: ਸਿਲਵਰ ਓਕਸ ਦੀ। ਵੈਰੀ ਗੁੱਡ। ਤੇ ਫਸਟ ਦੇ ਵਿੱਚ ਤਾਂ ਤੁਹਾਨੂੰ ਤਾਂ ਬਹੁਤ ਪੋਇਮਸ ਆਉਂਦੀਆਂ ਹੋਣਗੀਆਂ, ਕਿਉਂਕਿ ਇਸ ਤੋਂ ਪਹਿਲਾਂ ਤੁਸੀਂ LKG 'ਚ, UKG 'ਚ ਵੀ ਪੋਇਮਸ ਸਿੱਖੀਆਂ ਹੋਣਗੀਆਂ। ਹਾਂਜੀ। ਤੇ ਫਿਰ ਯਾਦ ਕਰੋ ਕਿਹੜੀ ਪੋਇਮ ਦਿਮਾਗ 'ਚ ਆ ਰਹੀ ਹੈ, ਮੈਨੂੰ ਫਟਾਫਟ ਸੁਣਾ ਦਿਓ।
2: ਜਾਣੇ ਜਾਣੇ ਵਾਲੇ।
0: ਹਾਂ, ਉੱਚੀ ਦੇ।
2: ਜਾਣੇ ਜਾਣੇ, ਯੈਸ ਪਾਪਾ, ਈਟਿੰਗ ਸ਼ੂਗਰ, ਨੋ ਪਾਪਾ, ਟੈਲਿੰਗ ਲਾਈ, ਨੋ ਪਾਪਾ, ਓਪਨ ਯਰ ਮਾਊਥ, ਹਾ ਹਾ ਹਾ।
0: ਤੇ ਮੇਰੀ ਗੱਲ ਸੁਣੋ, ਜਿਹੜਾ ਜੋਨੀ ਹੈ ਉਸ ਨੂੰ ਖੰਡ ਖਾਣ ਤੇ ਉਹਦੇ ਪਾਪਾ ਲੜਦੇ ਆ ਪੋਇਮ ਦੇ ਵਿੱਚ, ਹੈ ਨਾ? ਤੇ ਤੁਹਾਡੇ ਪਾਪਾ ਤੁਹਾਨੂੰ ਕਿਹੜੀ ਗੱਲ ਤੋਂ ਲੜਦੇ ਆ?
2: ਜਦੋਂ ਕੋਈ ਬੈਡ ਹੈਬਿਟ ਕਰਦੇ ਆ।
0: ਬਿੱਟ ਚ ਕਿਹੜੀ ਬੈਡ ਹੈਬਿਟ ਤੁਸੀਂ ਕਰਦੇ ਹੋ?
2: ਜੇ ਕਦੇ ਮੈਂ ਪਾਪਾ ਦੀ ਟੀ-ਸ਼ਰਟ ਤੇ ਕੁਝ ਡੋਲਦਾ ਤਾਂ ਡਾਂਟਦੇ ਆ।
0: ਅੱਛਾ, ਤੇ ਪਾਪਾ ਦੀ ਟੀ-ਸ਼ਰਟ ਤੇ ਹੀ ਸਭ ਕੁਝ ਡੋਲਣਾ ਜ਼ਰੂਰੀ ਹੁੰਦਾ ਫਿਰ?
2: ਗਲਤੀ ਨਹੀਂ ਦਿੰਦਾ।
0: ਤੁਸੀਂ ਸਕੂਲ ਚ ਕਿਹੜੀ ਐਕਟੀਵਿਟੀ ਕਰਨਾ ਪਸੰਦ ਕਰਦੇ ਹੋ?
2: ਆਰਟ।
0: ਆਰਟ ਦੇ ਵਿੱਚ ਕੀ ਕਰਦੇ ਹੋ?
2: ਡਰੈਗਨ ਡੋਟ।
0: ਵੈਰੀ ਗੁੱਡ, ਸ਼ਾਬਾਸ਼। ਤੇ ਸਕੇਟਿੰਗ ਕਿੰਨੇ ਤੋਂ ਕਿੰਨੇ ਟਾਈਮ ਕਰਦੇ ਹੋ?
2: 6-7।
0: ਤੇ ਤੁਸੀਂ ਸਾਨੂੰ ਦੱਸ ਸਕਦੇ ਹੋ ਜਿਹੜੇ ਬੱਚੇ ਗੇਮ ਨਹੀਂ ਖੇਡਦੇ, ਘਰੇ ਬੈਠੇ ਰਹਿੰਦੇ ਆ, ਮੋਬਾਈਲ ਦੇ ਉੱਤੇ ਜ਼ਿਆਦਾ ਗੇਮਸ ਖੇਡਦੇ ਆ, ਉਹ ਚੰਗਾ ਹੁੰਦਾ ਕਿ ਬਾਹਰ ਆ ਕੇ ਖੇਡਣਾ ਚੰਗਾ ਹੁੰਦਾ?
2: ਬਾਹਰ ਆ ਕੇ ਖੇਡਣਾ ਚੰਗਾ ਹੁੰਦਾ, ਕਿਉਂਕਿ ਫਿਰ ਆਪਾਂ ਚ એનર્ਜੀ ਆਉਂਦੀ ਆ।
0: ਓ ਵਾਹ, ਤੁਸੀਂ ਤਾਂ ਜਿਹੜੀ ਗੱਲ ਆਖੀ ਨਾ ਉਹੀ ਪੱਤੇ ਦੀ ਗੱਲ ਹੈ, ਬਾਹਰ ਆ ਕੇ ਹੀ ਸਾਡੇ ਚ એનર્ਜੀ ਆਉਂਦੀ, ਅੰਦਰ ਬੈਠੇ ਬੈਠੇ ਤਾਂ ਆਪਾਂ ਆਪਣਾ ਸਮਾਂ ਨਹੀਂ ਜ਼ਾਇਆ ਕਰ ਦਿੰਦੇ। ਸੋ ਸਾਡੇ ਨਾਲ ਗੱਲ ਕਰਨ ਲਈ ਸ਼ੁਕਰੀਆ।
2: ਥੈਂਕ ਯੂ।
0: ਬੋਲੋ ਜੈ ਹਿੰਦ।
2: ਜੈ ਹਿੰਦ।
0: ਸਾਥੀਓ, ਅਗਮ ਸਾਨੂੰ ਇੱਕ ਲੇਖ ਸੁਣਾਉਣ ਜਾ ਰਿਹਾ ਹੈ। ਅਗਮ, ਲੇਖ ਦਾ ਵਿਸ਼ਾ ਕੀ ਹੈ?
2: ਲੇਖ ਮੋਰ।
0: ਮੋਰ ਮੋਰ ਮੋਰ ਤਾਂ ਸਾਡਾ ਰਾਸ਼ਟਰੀ ਪੰਛੀ ਹੈ ਨਾ, ਸੁਣਾਓ ਫਿਰ।
2: ਮੋਰ ਭਾਰਤ ਦਾ ਰਾਸ਼ਟਰੀ ਪੰਛੀ ਹੈ, ਇਹ ਬਹੁਤ ਸੁੰਦਰ ਪੰਛੀ ਹੈ, ਇਸ ਦੇ ਸਿਰ ਵਿੱਚ ਕਲਗੀ ਹੁੰਦੀ ਹੈ, ਇਸ ਦੀ ਕੂਕ ਦੀ ਆਵਾਜ਼ ਬਹੁਤ ਮਿੱਠੀ ਹੁੰਦੀ ਹੈ, ਇਹ ਕੀੜੇ ਮਕੌੜੇ ਅਤੇ ਸੱਪ ਨੂੰ

0: ਆ ਜਾਂਦਾ ਹੈ। ਮੋਰ ਨੂੰ ਮਾਰਨਾ ਗੈਰ ਕਾਨੂੰਨੀ ਹੈ, ਇਸ ਦੀ ਗਰਦਨ ਬਹੁਤ ਲੰਬੀ ਹੁੰਦੀ ਹੈ।
1: ਸ਼ਾਬਾਸ਼ ਹਿੰਮਤ, ਤੁਸੀਂ ਮੋਰ ਵੇਖਿਆ? ਮੋਰ ਨੂੰ ਅੰਗਰੇਜ਼ੀ ਚ ਕੀ ਕਹਿੰਦੇ ਦੱਸ ਸਕਦੇ ਹੋ ਮੈਨੂੰ?
0: ਪੀਕੌਕ।
1: ਵੈਰੀ ਗੁੱਡ। ਤੇ ਕਿੱਥੇ ਦੇਖਿਆ ਤੁਸੀਂ ਮੋਰ?
2: ਰਾਜਸਥਾਨ ਚ।
1: ਅੱਛਾ, ਰਾਜਸਥਾਨ ਕੀ ਕਰਨ ਗਿਆ ਸੀ ਹਿੰਮਤ?
2: ਉੱਥੇ ਘੁੰਮਣ ਗਿਆ ਸੀ।
1: ਅੱਛਾ, ਰਾਜਸਥਾਨ ਘੁੰਮਣ ਗਿਆ ਸੀ ਹਿੰਮਤ, ਤੇ ਉਦੋਂ ਮੋਰ ਵੇਖਿਆ ਸੀਗਾ। ਤੇ ਮੋਰ ਜਦੋਂ ਤੁਸੀਂ ਵੇਖਿਆ ਸੀ, ਕੀ ਮੋਰ ਨੱਚਦਾ ਵੀ ਵੇਖਿਆ ਤੁਸੀਂ ਜਦੋਂ ਉਹਨੇ ਖੰਭ ਖਿਲਾਰੇ ਹੁੰਦੇ? ਹਾਂ, ਜਦੋਂ ਮੀਂਹ ਪੈਣ ਵਾਲਾ ਹੁੰਦਾ, ਮੌਸਮ ਵਧੀਆ ਹੁੰਦਾ ਨਾ, ਤੇ ਉਦੋਂ ਮੋਰ ਨੱਚਣ ਲਈ ਬਹੁਤ ਸੋਹਣੇ ਤਰੀਕੇ ਨਾਲ ਆਪਣੇ ਖੰਭ ਖਿਲਾਰ ਲੈਂਦਾ ਹੈਗਾ।
3: ਉਹਦੇ ਨਾਲ ਮੀਂਹ ਵੀ ਪੈ ਜਾਂਦਾ ਉਹਦੇ ਕਰਕੇ,
1: ਕਿਉਂਕਿ ਨਾ ਰੱਬ ਵੀ ਉਸ ਨੂੰ ਮੋਰ ਨੂੰ ਮੋਰ ਦੇ ਖੰਭਾਂ ਨੂੰ ਵੇਖ ਕੇ ਖੁਸ਼ ਹੋ ਜਾਂਦਾ ਹੈ ਨਾ। ਜਿੱਥੇ ਇੱਕ ਪਾਸੇ ਬੱਚੇ ਸਾਨੂੰ ਪਾਰਕ ਦੇ ਵਿੱਚ ਖੇਡਦੇ ਮਿਲੇ, ਉਹਨਾਂ ਬੱਚਿਆਂ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਾਈ, ਇੱਕ ਪਾਸੇ ਬੱਚਿਆਂ ਨੂੰ ਇੱਕ ਖੇਡ ਜਿਹੜੀ ਹੈ ਉਹ ਵੀ ਇੱਕ ਕੋਚ ਸਾਹਿਬ ਦੇ ਜਿਹੜੇ ਨੇ ਉਹ ਸਿਖਾ ਰਹੇ ਆ, ਅਸੀਂ ਗੱਲ ਕਰਦੇ ਹਾਂ। ਸਰ, ਕਿਹੜੀ ਗੇਮ ਇਹ ਬੱਚੇ ਖੇਡ ਰਹੇ ਆ ਜੀ?
4: ਇਹ ਸਰ ਸਕੇਟਿੰਗ ਹੈ ਜੀ।
1: ਸਕੇਟਿੰਗ ਦੀ ਗੇਮ ਖੇਡ ਰਹੇ ਆ, ਇਹ ਕਿਸ ਤਰ੍ਹਾਂ ਦੀ ਗੇਮ ਹੁੰਦੀ ਹੈ?
4: ਇਹ ਸਰ ਜਿਵੇਂ ਆਪਾਂ ਕਹਿ ਦਿੰਦੇ ਹਾਂ ਜੀ, ਬੱਚਿਆਂ ਦੇ ਜਿਹੜੇ ਸ਼ੂਜ਼ ਪਾਏ ਹੁੰਦੇ ਉਹਨਾਂ ਦੇ ਟਾਇਰ ਲੱਗੇ ਹੁੰਦੇ ਨੇ ਜੀ, ਉਸ ਤਰ੍ਹਾਂ ਦਾ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ ਜੀ, ਕਾਫੀ ਬੰਦੇ ਨੂੰ ਸਮਝ ਆ ਜਾਂਦਾ, ਇਹ ਉਸ ਤਰ੍ਹਾਂ ਹੁੰਦਾ। ਅਤੇ ਬੱਚੇ ਉਹਨਾਂ 'ਤੇ ਚੱਲਦੇ ਨੇ, ਅਤੇ ਬੱਚਾ ਜੀ ਡਿੱਗਦਾ, ਉੱਠਦਾ, ਫਿਰ ਚੱਲਦਾ, ਉਹਨੂੰ ਪਤਾ ਲੱਗਦਾ ਜੀ ਮੇਰੀ ਕਿੰਨੀ ਕਾਬਲੀਅਤ ਆ, ਮੈਂ ਕੀ ਕਰਨਾ, ਇਸ ਟਾਈਪ ਦਾ ਹੈਗਾ।
1: ਅਸੀਂ ਆਰਵ ਦੇ ਨਾਲ ਗੱਲ ਕਰਦੇ ਹਾਂ। ਆਰਵ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ।
2: ਥੈਂਕ ਯੂ।
1: ਆਰਵ, ਹੁਣ ਤੁਸੀਂ ਕਿਹੜੀ ਕਲਾਸ 'ਚ ਹੋਗੇ ਬਈ?
2: ਸੈਕਿੰਡ ਡੀ।
1: ਸੈਕਿੰਡ 'ਚ ਹੋਗੇ, ਕਿਹੜਾ ਸਕੂਲ ਹੈ ਤੁਹਾਡਾ?
2: ਸਰਵਲੋਕ ਸਕੂਲ।
1: ਵੀ ਹੁਣ ਸ਼ਰਾਰਤਾਂ ਥੋੜੀਆਂ ਜੀਆਂ ਘਟੀਆਂ ਤੁਹਾਡੀਆਂ ਕਿ ਹੋਰ ਵੱਧ ਗਈਆਂ?
2: ਘਟ ਗਿਆ।
1: ਘਟ ਗਿਆ, ਉਹ ਕਿਹੜੀ ਗੱਲੋਂ?
2: ਮੇਰੇ ਘਰੇ ਨਾ ਇੱਕ ਛੋਟਾ ਜਿਹਾ ਬ੍ਰਦਰ ਆ ਗਿਆ, ਇਸ ਲਈ ਮੈਂ ਹੁਣ ਸ਼ਰਾਰਤ ਘਟ ਕਰਦਾ।
1: ਅੱਛਾ, ਉਸ ਦਾ ਖਿਆਲ ਰੱਖਦੇ ਹੋ। ਆਰੂ, ਹੁਣ ਤੁਸੀਂ ਜਦੋਂ ਸਕੂਲ ਜਾਂਦੇ ਹੋ ਤੇ ਫਿਰ ਸਕੂਲ ਟਿਫਿਨ ਦੇ ਵਿੱਚ ਤੁਸੀਂ ਸਭ ਤੋਂ ਜ਼ਿਆਦਾ ਕੀ ਚੀਜ਼ ਲੈ ਕੇ ਜਾਣੀ ਪਸੰਦ ਕਰਦੇ ਹੋ, ਕੀ ਖਾਣਾ ਪਸੰਦ ਹੈ ਤੁਹਾਨੂੰ ਉੱਥੇ?
2: ਚਪਾਤੀ ਔਰ ਸਬਜ਼ੀ।
1: ਅੱਛਾ, ਚਪਾਤੀ ਔਰ ਸਬਜ਼ੀ। ਤੇ ਫਿਰ ਘਰੇ ਜਾ ਕੇ ਖਾਣ ਪੀਣ ਦੀ ਕਿਸੇ ਗੱਲ ਨੂੰ ਲੈ ਕੇ ਤੁਹਾਡੀ ਪੇਰੈਂਟਸ ਨਾਲ ਫਾਈਟ ਹੁੰਦੀ ਹੈ ਵੀ ਤੂੰ ਆਹ ਖਾ ਲੈ, ਤੇ ਤੁਸੀਂ ਕਹਿੰਦੇ ਹੋ ਮੈਂ ਨਹੀਂ ਖਾਣਾ?
2: ਨਹੀਂ।
1: ਤੇ ਤੁਸੀਂ ਸਾਰੀ ਚੀਜ਼ਾਂ ਖਾ ਲੈਂਦੇ ਹੋ?
2: ਹਾਂ।
1: ਵੈਰੀ ਗੁੱਡ। ਤੇ ਘਰੇ ਤੁਸੀਂ, ਤੁਹਾਡੇ ਘਰੇ ਕੌਣ ਕੌਣ ਹੈ? ਤੁਸੀਂ ਦੱਸਿਆ ਕਿ ਛੋਟਾ ਬ੍ਰਦਰ ਵੀ ਹੈ, ਹੋਰ ਕੌਣ ਕੌਣ ਹੈ?
2: ਮਾਮੀ ਔਰ ਪਾਪਾ ਔਰ ਦਾਦੀ।
1: ਠੀਕ ਹੈ। ਤੇ ਤੁਸੀਂ ਜ਼ਿਆਦਾ ਟਾਈਮ ਕਿਹਦੇ ਨਾਲ ਬਿਤਾਉਣਾ ਪਸੰਦ ਕਰਦੇ ਹੋ ਤੇ ਕੌਣ ਤੁਹਾਨੂੰ ਜ਼ਿਆਦਾ ਘਰੇ ਮਿਲਦਾ ਹੈ, ਮੁਹੱਈਆ ਹੁੰਦਾ?
2: ਦਾਦੀ ਔਰ ਪਾਪਾ ਔਰ ਮੰਮਾ।
1: ਅੱਛਾ, ਤੇ ਦਾਦੀ ਤੁਹਾਨੂੰ ਕਦੇ ਕੋਈ ਸਟੋਰੀ ਵੀ ਸੁਣਾਉਂਦੇ, ਕੋਈ ਕਹਾਣੀ ਕਹਿੰਦੇ ਹੋਣ?
2: ਹਾਂ।
1: ਦੱਸੋ ਸਾਨੂੰ ਵੀ ਸੁਣਾਓ ਫਿਰ, ਕਿਹੜੀ ਕਹਾਣੀ ਕਹਿੰਦੇ?
2: ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਮੇਰਾ ਨਾਮ ਆਰਵ ਹੈ, ਮੈਂ ਤੁਹਾਡੇ ਸਭ ਨੂੰ ਇੱਕ ਕਹਾਣੀ ਸੁਣਾਉਣ ਲੱਗਿਆ ਹੈ। ਕਹਾਣੀ ਦਾ ਨਾਮ ਹੈ ਹਾਥੀ ਤੇ ਦਰਜੀ। ਇੱਕ ਦਿਨ ਹਾਥੀ ਤੇ ਦਰਜੀ ਇੱਕ ਗਾਓ ਵਿੱਚ ਰਹਿੰਦੇ ਸੀ। ਹਾਥੀ ਹਰ ਰੋਜ਼ ਦਰਜੀ ਦੀ ਦੁਕਾਨ ਦੀ ਖਿੜਕੀ ਤੋਂ ਕੁਛ ਮੰਗਦਾ ਸੀ, ਸੁੰਡ ਅੰਦਰ ਪਾ ਕੇ।
1: ਅੱਛਾ ਜੀ।
2: ਤੇ ਦਰਜੀ ਉਸ ਦੀ ਸੁੰਡ ਦੇ ਵਿੱਚ ਕੋਈ ਵੀ ਖਾਣ ਦੀ ਚੀਜ਼ ਪਾ ਦਿੰਦਾ ਸੀ। ਇੱਕ ਦਿਨ ਦਰਜੀ ਗੁੱਸੇ ਨਾਲ ਬੈਠਿਆ ਸੀ।
1: ਅੱਛਾ।
2: ਤੇ ਉਸ ਦਿਨ ਹੀ ਜਦੋਂ ਹਾਥੀ ਨੇ ਸੁੰਡ ਪਾਈ, ਉਦੋਂ ਜਿਹੜਾ ਦਰਜੀ ਸੀ ਉਸਨੇ ਉਸਦੀ ਸੁੰਡ ਤੇ ਸੂਈ ਚਬਾਤੀ। ਫਿਰ ਜਿਹੜਾ ਹਾਥੀ ਸੀ ਉਹ ਚੁੱਪਚਾਪ, ਉਸ ਤੋਂ ਬਾਅਦ ਉਸਨੂੰ ਇੱਕ ਗੰਦੀ ਨਦੀ ਦਾ ਪਾਣੀ ਦਿਖਿਆ, ਉਸਨੇ ਪਾਣੀ ਸੁੰਡ ਵਿੱਚ ਭਰ ਕੇ
1: ਭਰ ਲਿਆ
2: ਤੇ ਦਰਜੀ ਦੀ ਦੁਕਾਨ ਦੇ ਕੋਲੇ ਜਾ ਕੇ ਉਸਦੇ ਕੱਪੜੇ ਤੇ ਉਸਨੂੰ ਤੇ ਉਸਦੀ ਦੁਕਾਨ ਨੂੰ ਗੰਦਾ ਕਰਤਾ।
1: ਠੀਕ ਹੈ।
2: ਤੇ ਇਸ ਤੋਂ ਸਿੱਖਿਆ ਮਿਲਦੀ ਆ, ਜੋ ਕਰੋਗੇ ਉਹ ਭਰੋਗੇ।
1: ਹਾਂ, ਤੇ ਨਾਲੇ ਆਰੂ ਇੱਕ ਹੋਰ ਸਿੱਖਿਆ ਮਿਲਦੀ ਆ, ਉਹ ਦੱਸੋ ਵੀ ਹਾਥੀ ਨੂੰ ਕੀ ਹੋਇਆ ਇਸ ਸਾਰੇ ਕਾਸੇ ਚ? ਹਾਥੀ ਨੂੰ ਕੀ ਮਹਿਸੂਸ ਹੋਇਆ?
2: ਹਾਥੀ ਨੂੰ ਗੁੱਸਾ ਆਇਆ।
1: ਹਾਂ, ਕਿਸੇ ਨੂੰ ਗੁੱਸਾ ਵੀ ਨਹੀਂ ਦਬਾਉਣਾ ਚਾਹੀਦਾ, ਹੈ ਨਾ?
2: ਤੁਸੀਂ ਕਦੇ ਗੁੱਸਾ ਨਾ ਕਰਿਓ ਤੇ ਮੈਂ ਵੀ ਕਦੇ ਗੁੱਸਾ ਨਹੀਂ ਕਰੂੰਗਾ।
1: ਚੱਲ, ਆ ਲੱਗੀ ਆਪਣੀ ਸ਼ਰਤ, ਫਿਰ ਆਪਾਂ ਗੁੱਸਾ ਜਿਹੜਾ ਹੈ ਉਹ ਨਹੀਂ ਕਰਦੇ। ਸੋ ਆਰੂ ਦੇ ਨਾਲ ਮੇਰੀ ਤਾਂ ਲੱਗੀ ਹੈ ਸਾਥੀਓ ਸ਼ਰਤ। ਹੋਰ ਪਿਆਰੀ ਜੀ ਬੱਚੀ ਸਾਡੇ ਨਾਲ ਹੈ, ਇਸ ਬੱਚੀ ਦਾ ਕੀ ਨਾਂ?
2: ਰਹਿਤ ਪ੍ਰਕਾਸ਼।
1: ਰਹਿਤ ਪ੍ਰਕਾਸ਼, ਰਹਿਤ ਤੁਹਾਡਾ ਨਾਂ ਬੜਾ ਪਿਆਰਾ ਹੈ, ਇਹ ਕਿਹਨੇ ਰੱਖਿਆ ਤੁਹਾਡਾ ਨਾਂ?
2: ਮੇਰੇ ਪਾਪਾ ਜੀ ਨੇ।
1: ਅੱਛਾ, ਤੇ ਤੁਹਾਡੇ ਪਾਪਾ ਜੀ ਦਾ ਕੀ ਨਾਂ ਹੈ?
2: ਜਸਮੇਲ ਸਿੰਘ।
1: ਜਸਮੇਲ ਸਿੰਘ ਜੀ ਦਾ ਨਾਂ ਕਿਹਨਾਂ ਨੇ ਰੱਖਿਆ?
2: ਉਹਨਾਂ ਦੇ ਪਾਪਾ ਨੇ ਰੱਖਿਆ।
1: ਉਹਨਾਂ ਦੇ ਪਾਪਾ ਨੇ ਰੱਖਿਆ, ਤੇ ਉਹਨਾਂ ਦੇ ਪਾਪਾ ਦਾ ਨਾਂ ਦੱਸ ਸਕਦੇ ਹੋ ਤੁਸੀਂ ਮੈਨੂੰ? ਜਸਮੇਲ ਸਿੰਘ ਜੀ ਦੇ ਪਾਪਾ ਦਾ ਉਹ ਤੁਹਾਡੇ ਕੀ ਲੱਗਣਗੇ?
2: ਦਾਦੂ।
1: ਹਾਂ, ਤੇ ਫਿਰ ਉਹਨਾਂ ਦਾ ਨਾਂ ਵੀ ਦੱਸ ਦਿਓ।
2: ਸੁਖਦੇਵ ਸਿੰਘ।
1: ਸੁਖਦੇਵ ਸਿੰਘ। ਤੇ ਰਹਿਤ ਕਿਹੜੇ ਸਕੂਲ 'ਚ, ਕਿਹੜੀ ਜਮਾਤ 'ਚ ਪੜ੍ਹਦੀ ਹੈ?
2: ਸੇਲਬਰੋਕ ਸਕੂਲ, ਕਲਾਸ 4th।
1: ਅੱਛਾ। ਰਹਿਤ, ਤੁਹਾਨੂੰ ਡਾਇਟ ਦੇ ਵਿੱਚ, ਖਾਣ ਪੀਣ 'ਚ ਕਿਹੜੀਆਂ ਕਿਹੜੀਆਂ ਚੀਜ਼ਾਂ ਪਸੰਦ ਹੈ? ਮੈਨੂੰ ਫਰੂਟ ਵੀ ਦੱਸਣਾ ਤੁਸੀਂ, ਅਤੇ ਮੈਨੂੰ ਤੁਸੀਂ ਭੋਜਨ 'ਚ ਵੀ ਕੁਝ ਦੱਸਣਾ, ਕੀ ਖਾਣਾ ਪਸੰਦ ਕਰਦੇ ਹੋ, ਅਤੇ ਮੈਨੂੰ ਤੁਸੀਂ ਮਠਿਆਈ 'ਚ ਵੀ ਦੱਸਣਾ ਹੈਗਾ ਕੀ ਪਸੰਦ ਕਰਦੇ ਹੋ। ਚਲੋ ਪਹਿਲਾਂ ਫਰੂਟ 'ਚ ਦੱਸੋ।
2: ਐਪਲ।
1: ਐਪਲ। ਅਤੇ ਭੋਜਨ 'ਚ, ਖਾਣੇ 'ਚ?
2: ਰੋਟੀ, ਸਬਜ਼ੀ।
1: ਵੈਰੀ ਗੁੱਡ। ਸਬਜ਼ੀ ਕਾਹਦੀ?
2: ਭਿੰਡੀ।
1: ਓਹ।

0: ਭਿੰਡੀ ਵੈਰੀ ਗੁੱਡ। ਅੱਛਾ ਭਿੰਡੀ ਤੁਹਾਨੂੰ ਐ ਕੱਟ ਕੇ ਬਣਾਇਆ ਹੀ ਪਸੰਦ ਹੈ ਕਿ ਐ ਵਿੱਚ ਕੱਟ ਲਾ ਕੇ ਤੇ ਉਹ ਚ ਮਸਾਲਾ ਭਰ ਕੇ?
1: ਕੱਟ ਕੇ।
0: ਕੱਟ ਕੇ, ਵੈਰੀ ਗੁੱਡ। ਤੇ ਮਠਿਆਈ ਕਿਹੜੀ ਪਸੰਦ ਹੈ ਤੁਹਾਨੂੰ?
1: ਕਾਜੂ ਕਤਲੀ।
0: ਓ ਵੈਰੀ ਗੁੱਡ। ਤੇ ਕਾਜੂ ਕਤਲੀ ਜੇ ਤੁਹਾਨੂੰ ਐ ਕਿਹਾ ਜਾਵੇ ਵੀ ਤੁਹਾਡੇ ਫਰਿੱਜ ਚ ਕਾਜੂ ਕਤਲੀ ਦਾ 1 ਕਿਲੋ ਦਾ ਡੱਬਾ ਅਸੀਂ ਰੱਖ ਦਿੰਦੇ ਹਾਂ, ਉਹ ਰਹਿਤ ਕਿੰਨੇ ਕੁ ਦਿਨ ਚਲਾਉਗੀ?
1: ਬਹੁਤ ਦਿਨ ਚਲਾ ਸਕਦੀ ਹਾਂ ਮੈਂ।
0: ਬਹੁਤ ਦਿਨ ਚਲਾ ਸਕਦੇ ਹੋ, ਇਹ ਤਾਂ ਮਤਲਬ ਫਿਰ ਤੁਹਾਡੇ ਅੰਦਰ ਤਾਂ ਬਹੁਤ ਸਬਰ ਹੈ ਨਾ। ਤੁਸੀਂ ਕਿੰਨੇ ਪੀਸ ਖਾਓਗੇ ਇੱਕ ਦਿਨ ਚ? ਫਿਰ
1: ਇੱਕ ਦਿਨ ਚ ਮੈਂ ਕਦੇ ਕਦੇ 3 ਹੀ ਖਾ ਲੈਣੀ ਆ, ਕਦੇ ਕਦੇ 2, ਕਦੇ ਕਦੇ 1।
0: ਅੱਛਾ, ਮਤਲਬ 3 ਤੋਂ ਅੱਗੇ ਨਹੀਂ ਵਧੋਗੇ, 3 ਟਾਈਮ ਦੇ 3 ਪੀਸ ਹੈ। ਤੇ ਤੁਹਾਡਾ ਸਕੂਲ ਚ ਜਾਂ ਜਮਾਤ ਚ ਕਲਾਸ ਚ ਤੁਹਾਡਾ ਬੈਸਟ ਫਰੈਂਡ ਕੌਣ ਹੈ, ਉਸਦਾ ਨਾਮ ਦੱਸੋ?
1: ਮੇਰੇ ਤਾਂ 2 ਬੈਸਟ ਫਰੈਂਡਸ ਹੈ, ਇੱਕ ਜੈਸਲੀਨ ਤੇ ਇੱਕ ਰਤਨ।
0: ਜੈਸਲੀਨ ਦਾ ਪਿੰਡ ਕਿਹੜਾ ਹੈ, ਉਹ ਕਿੱਥੋਂ ਆਉਂਦੀ ਹੈ, ਦੱਸ ਸਕਦੇ ਹੋ?
1: ਬਠਿੰਡਾ ਕੈਂਟ।
0: ਅੱਛਾ, ਬਠਿੰਡਾ ਕੈਂਟ ਤੋਂ ਆਉਂਦੀ ਹੈ। ਤੇ ਤੁਸੀਂ ਕਦੇ ਜੈਸਲੀਨ ਦੇ ਮੂੰਹੋਂ ਇਹ ਸੁਣਿਆ ਵੀ ਮੈਂ ਵੱਡੀ ਹੋ ਕੇ ਆਹ ਬਣੂੰਗੀ ਜਾਂ ਮੈਂ ਆਹ ਹੀ ਕਰਨਾ ਹੈਗਾ?
1: ਹਾਂਜੀ।
0: ਕੀ ਕਹਿੰਦੀ ਹੁੰਦੀ ਉਹ?
1: ਉਹ ਕਹਿੰਦੀ ਹੈ ਵੀ ਮੈਂ ਵੱਡੀ ਹੋ ਕੇ ਆਰਮੀ 'ਚ ਲੱਗਣਾ ਹੈ। ਨਹੀਂ, ਸੱਚ, ਏਅਰ ਹੋਸਟਲ।
0: ਏਅਰ ਹੋਸਟਸ ਬਣਨਾ ਉਹਨਾਂ ਨੇ। ਫਿਰ ਤੁਸੀਂ ਜਸਲੀਨ ਨੂੰ ਮੋੜਵਾਂ ਕੀ ਕਹਿੰਦੇ ਹੁੰਦੇ ਵੀ ਮੈਂ ਕੀ ਬਣੂੰਗੀ?
1: ਮੈਂ IPS ਆਫਿਸਰ ਬਣੂੰਗੀ।
0: ਵੈਰੀ ਗੁੱਡ, IPS ਆਫਿਸਰ ਕਿਰਨ ਬੇਦੀ ਹੈ ਨਾ। ਸੋ ਸਾਡੀ ਜਿਹੜੀ ਇਹ ਗੁੜੀਆ ਹੈ, ਤੇ ਇਹ ਇਹ ਤੁਹਾਨੂੰ ਸਕੂਲ 'ਚ ਮੈਡਮ ਨੇ ਜਾਂ ਘਰੇ ਕਿਸੇ ਨੇ ਦੱਸਿਆ ਵੀ IPS ਬਣਨ ਲਈ ਤੁਹਾਨੂੰ ਕੀ ਪੜ੍ਹਾਈ ਕਰਨੀ ਪਊਗੀ, ਕਿੰਨਾ ਕੁ ਪੜ੍ਹਨਾ ਪਊਗਾ?
1: ਨਹੀਂ,
0: ਹਜੇ ਨਹੀਂ ਦੱਸਿਆ ਅਜੇ, ਕਿਉਂਕਿ ਤੁਸੀਂ ਛੋਟੇ ਹੋ। ਜਿਹੜੀ ਜਮਾਤ 'ਚ ਪੜ੍ਹ ਰਹੇ ਹੋ ਬਸ ਉਸੇ 'ਚ ਵਧੀਆ ਵਧੀਆ ਨੰਬਰ ਲਈ ਚੱਲੋ, ਅੱਗੇ ਫਿਰ ਅਸੀਂ ਤੁਹਾਨੂੰ ਦੱਸਾਂਗੇ ਵੀ ਤੁਸੀਂ ਕਰਨਾ ਕੀ ਹੈ।
1: ਓਕੇ,
0: ਠੀਕ ਹੈ ਜੀ।
1: ਓਕੇ,
0: ਤੁਸੀਂ ਪੇਰੈਂਟਸ ਦੀਆਂ ਸਾਰੀਆਂ ਗੱਲਾਂ ਮੰਨਦੇ ਹੋਵੋਗੇ ਨਾ?
1: ਹਾਂਜੀ।
0: ਤੇ ਤੁਸੀਂ ਕੀ ਚਾਹੁੰਦੇ ਹੋ ਵੀ ਪੇਰੈਂਟਸ ਜਿਹੜੇ ਨੇ, ਮੰਮੀ ਪਾਪਾ ਨੇ, ਉਹ ਤੁਹਾਡੀ ਕਿਹੜੀ ਗੱਲ ਮੰਨਣ?
1: ਬਸ ਵੀ ਮੈਨੂੰ ਕੋਈ ਚੰਗੀਆਂ ਥਿੰਗਸ ਲਿਆਉਣ ਜਿਹਦੇ ਨਾਲ ਮੈਂ ਐਜੂਕੇਟ ਹੋ ਸਕਾਂ ਜਾਂ ਫਿਰ ਹੋਰ ਲਰਨਿੰਗ ਵੀ ਕਰ ਸਕਾਂ। ਮੈਂ ਸਟੋਰੀ ਬੁੱਕਸ ਜ਼ਿਆਦਾ ਚਾਹੁੰਦੀ ਹਾਂ ਵੈਸੇ।
0: ਓ ਅਰੇ ਵਾਹ, ਤੁਸੀਂ ਤਾਂ ਗਿਫਟ ਦੀ ਮੰਗ ਜਿਹੜੀ ਆ ਉਹ ਵੀ ਰੱਖ ਦਿੱਤੀ ਹੈ ਵੀ ਆਹ ਗਿਫਟ ਮੈਨੂੰ ਤੁਸੀਂ ਦਿਓ, ਸਟੋਰੀ ਬੁੱਕਸ ਤੁਸੀਂ ਪੜ੍ਹਨਾ ਪਸੰਦ ਕਰਦੇ ਹੋ। ਤੇ ਸਾਡੇ ਵੱਲੋਂ ਤੁਹਾਨੂੰ ਬੈਸਟ ਵਿਸ਼ਿਜ਼, ਗੁੱਡ ਲੱਕ। ਤੁਸੀਂ ਸਟੋਰੀ ਬੁੱਕਸ ਪੜ੍ਹ ਕੇ ਤੇ ਕਹਾਣੀਆਂ ਵਰਗੀ ਇੱਕ ਪਿਆਰੀ ਜਿਹੀ ਪਰੀ, ਪਿਆਰੇ ਜਿਹੇ ਆਫਿਸਰ ਤੇ ਦੇਸ਼ ਨੂੰ, ਸਮਾਜ ਨੂੰ ਸੁਧਾਰਨ ਵਾਲੇ IPS ਆਫਿਸਰ ਜ਼ਰੂਰ ਬਣੋ, ਹੈ ਨਾ?
1: ਥੈਂਕ ਯੂ।
0: ਓਕੇ, ਸਾਡੇ ਨਾਲ ਗੱਲ ਕਰਨ ਲਈ ਰਹਿਤ ਸ਼ੁਕਰੀਆ।
1: ਵੈਲਕਮ।
0: ਲਓ ਜੀ, ਸਾਡੇ ਨਾਲ ਜਦੋਂ ਰਹਿਤ ਗੱਲ ਕਰ ਰਹੀ ਸੀ ਤਾਂ ਮਨਸੀਰਤ ਵੀ ਆ ਗਈ ਹੈ। ਮਨਸੀਰਤ, ਤੁਸੀਂ ਕਿਹੜੀ ਕਲਾਸ ਚੋਂ?
2: ਥਰਡ ਏ।
0: ਥਰਡ ਏ, ਮਨਸੀਰਤ ਸਕੂਲ ਵੀ ਦੱਸ ਦਿਓ ਛੇਤੀ ਨਾਲ।
2: ਕੇਵੀ ਨੰਬਰ 1 ਬਠਿੰਡਾ ਕੈਂਟ।
0: ਕੇਵੀ ਨੰਬਰ 1 ਬਠਿੰਡਾ ਕੈਂਟ 'ਚ ਤੁਸੀਂ ਪੜ੍ਹਦੇ ਹੋ, ਤੇ ਕੇਵੀ ਤਾਂ ਜਿੱਥੇ ਤੁਸੀਂ ਰਹਿੰਦੇ ਹੋ ਉੱਥੋਂ ਬਹੁਤ ਦੂਰ ਹੈ, ਤੁਸੀਂ ਜਾਂਦੇ ਕਿਵੇਂ ਹੋ ਸਕੂਲ ਤੱਕ?
2: ਉੱਥੇ ਇੱਕ ਅੰਡਰ ਬ੍ਰਿਜ ਕੋਲ ਇੱਕ ਬੱਸ ਸਟਾਪ ਹੈ, ਉੱਥੋਂ ਮੈਨੂੰ ਬੱਸ ਚੜਾ ਕੇ ਉੱਥੇ ਲੈ ਜਾਂਦੇ
0: ਆ। ਅੱਛਾ, ਤੇ ਤੁਹਾਨੂੰ ਬੱਸ ਤੇ ਜਾਣਾ ਪਸੰਦ ਹੈ ਜਾਂ ਤੁਸੀਂ ਚਾਹੁੰਦੇ ਹੋ ਵੀ ਤੁਹਾਨੂੰ ਘਰ ਦੇ ਛੱਡ ਕੇ ਆਉਣ, ਉਦੋਂ ਜ਼ਿਆਦਾ ਮਜ਼ਾ ਆਊਗਾ?
2: ਬੱਸ ਤੇ।
0: ਹਾਂ, ਬੱਸ ਤੇ ਕਿਉਂ ਕਿਉਂ ਪਸੰਦ ਹੈ ਦੱਸੋ ਮੈਨੂੰ।
2: ਉੱਥੇ ਆਪਦੇ ਫਰੈਂਡਸ ਵੀ ਹੁੰਦੇ ਤਾਂ।
0: ਹਾਂ, ਪਤਾ ਸੀ, ਮੈਨੂੰ ਪਤਾ ਸੀ ਤੁਸੀਂ ਦੋਸਤਾਂ ਨਾਲ ਟਾਈਮ ਬਿਤਾ ਕੇ ਬੜੇ ਖੁਸ਼ ਹੁੰਦੇ ਹੋ, ਹੈ ਨਾ? ਤੇ ਘਰੇ ਕਿਹਦੇ ਨਾਲ ਟਾਈਮ ਬਿਤਾ ਕੇ ਤੁਹਾਨੂੰ ਵਧੀਆ ਲੱਗਦਾ?
2: ਘਰੇ ਦੀਦੀ ਨਾਲ।
0: ਦੀਦੀ ਨਾਲ, ਤੇ ਦੀਦੀ ਦਾ ਨਾਮ ਦੱਸੋ ਮੈਨੂੰ।
2: ਦੀਦੀ ਭਾਵ ਸੁਖਮਨ ਵੀਰ ਕੌਰ ਮਾਨ।
0: ਸੁਖਮਨ ਵੀ ਤਾਂ ਸਾਡੇ ਕੋਲ ਹੀ ਖੜੀ ਆ, ਅਸੀਂ ਸੁਖਮਨ ਨਾਲ ਵੀ ਗੱਲ ਕਰਦੇ ਹਾਂ। ਸੁਖਮਨ, ਤੁਸੀਂ ਕਿਹੜੀ ਕਲਾਸ ਚੋਂ?
3: ਮੈਂ ਬੀਕਾਮ ਆਨਰਸ ਫਸਟ ਈਅਰ।
0: ਅੱਛਾ, ਸੁਖਮਨ ਦੀਦੀ ਤਾਂ ਫਿਰ ਤੁਹਾਨੂੰ ਸਖਤੀ ਨਾਲ ਅਧਿਆਪਕਾਂ ਵਾਂਗ ਪੜ੍ਹਾਉਂਦੀ ਹੋਊਗੀ, ਹੈ ਨਾ? ਹਾਂ, ਕਿਵੇਂ ਕਿਵੇਂ?
2: ਉਹ ਮੈਨੂੰ ਪਿਆਰ ਨਾਲ ਬੋਲਦੇ ਆ।
0: ਪਿਆਰ ਨਾਲ ਬੋਲਦੇ ਆ ਪਿਆਰ? ਸੁਖਮਨ ਨੂੰ ਮੈਂ ਪੁੱਛਦਾ, ਸੁਖਮਨ ਇਹ ਕਿੰਨੀ ਕੁ ਸ਼ਰਾਰਤਾਂ ਕਰਦੀ ਹੈ ਮਨਸੀਰਤ?
3: ਸ਼ਰਾਰਤੀ ਤਾਂ ਬਹੁਤ ਹੈ ਪਰ ਗੱਲ ਮੰਨ ਲੈਂਦੀ ਹੈ।
0: ਅੱਛਾ, ਮਤਲਬ ਚਲੋ ਠੀਕ ਠੀਕ ਲਾ ਹੀ ਲੈਂਦੀ ਹੈ, ਹੈ ਨਾ? ਤੁਹਾਨੂੰ ਦੀਦੀ ਦੀ ਕਿਹੜੀ ਚੰਗੀ ਗੱਲ ਵਧੀਆ ਲੱਗਦੀ ਹੈ, ਤੁਸੀਂ ਸੋਚਦੇ ਹੋ ਵੀ ਆਹ ਠੀਕ ਹੈ ਕੰਮ ਦੀਦੀ ਦਾ, ਮੈਂ ਵੀ ਆਈ ਕਰਿਆ ਕਰਨਾ?
2: ਦੀਦੀ ਪਿਆਰ ਨਾਲ ਬੋਲਦੇ ਆ, ਉਹ ਤਾਂ ਵਧੀਆ ਲੱਗਦਾ।
0: ਅੱਛਾ, ਤੇ ਗੁੱਸਾ ਕੌਣ ਕਰਦਾ ਘਰੇ?
2: ਗੁੱਸਾ ਪਾਪਾ।
0: ਪਾਪਾ ਕਰਦੇ, ਉਹ ਕਿਹੜੀ ਗੱਲੋਂ ਕਰਦੇ ਆ ਵੀ ਦੱਸ ਦਿਓ, ਗਲਤੀ ਕਿਹੜੀ ਕਰਦੇ ਹੋਣੇ ਉਹ ਵੀ ਦੱਸ ਦਿਓ।
2: ਗਲਤੀ ਜਦੋਂ ਵੀ ਕੋਈ ਵੱਡੀ ਹੁੰਦੀ ਆ ਉਹਦੀ ਡਾਂਟਦੇ।
0: ਹਾਂ, ਛੋਟੀ ਗਲਤੀਆਂ ਤੇ ਪੇਰੈਂਟਸ ਨਹੀਂ ਡਾਂਟਦੇ, ਚਲੋ ਤੁਸੀਂ ਸਿਆਣੇ ਹੋ ਇਸ ਲਈ ਉਹ ਵੱਡੀ ਗਲਤੀ ਤੇ ਡਾਂਟਦੇ ਆ, ਤੇ ਫਿਰ ਵੱਡੀ ਗਲਤੀ ਆਪਾਂ ਕਰਨੀ ਹੋਈ ਨਹੀਂ, ਹੈ ਨਾ?
2: ਹਾਂਜੀ।
0: ਪਰ ਜੇ ਗਲਤੀ ਨਹੀਂ ਕਰਾਂਗੇ ਤਾਂ ਮਨਸੀਰਤ ਆਪਾਂ ਸਿੱਖਾਂਗੇ ਵੀ ਨਹੀਂ, ਸਾਨੂੰ ਕੀ ਪਤਾ ਲੱਗੂਗਾ ਵੀ ਆਹ ਗਲਤੀ ਕਰਤੀ ਕਿ ਆਹ ਸਹੀ ਕੰਮ ਕਰਤਾ, ਹੈ ਨਾ? ਸੋ ਇਸ ਬਾਰੇ ਅਸੀਂ ਗੱਲ ਕਰਦੇ ਹਾਂ, ਅਸੀਂ ਗੱਲ ਕਰਦੇ ਹਾਂ ਸੁਖਮਨ ਨਾਲ, ਭਾਵ ਸੁਖਮਨ, ਸੁਖਮਨ ਦਾ ਪੂਰਾ ਨਾਂ ਹੈ। ਸੁਖਮਨ, ਤੁਸੀਂ BCOM ਕਰ ਰਹੇ ਹੋ ਤੇ ਤੁਸੀਂ ਜਦੋਂ ਛੋਟੇ ਹੁੰਦੇ ਸੀ ਤੇ ਤੁਸੀਂ ਕਿਹੜੀਆਂ ਕਿਹੜੀਆਂ ਗਲਤੀਆਂ ਕੀਤੀਆਂ?
3: ਗਲਤੀਆਂ ਤਾਂ ਹੋ ਹੀ ਜਾਂਦੀਆਂ ਨੇ, ਜਿਵੇਂ ਕਈ ਵਾਰ ਪੜ੍ਹਾਈ ਦੇ ਵਿੱਚ ਹੋ ਜਾਂਦਾ ਹੈਗਾ, ਨਹੀਂ ਪੜ੍ਹਦੇ ਸੀਗੇ ਘਰੇ ਆ ਕੇ, ਫਿਰ ਅਗਲੇ ਦਿਨ ਟੈਸਟ ਹੁੰਦਾ ਸੀਗਾ, ਫਿਰ ਜਿੰਨਾ ਕੁ ਹੁੰਦਾ ਸੀ ਕਰ ਦਿੰਦੇ ਸੀ, ਮਾਰਕਸ ਆ ਜਾਂਦੇ ਸੀ ਅਕੋਰਡਿੰਗਲੀ।
0: ਜੀ, ਤੇ ਤੁਸੀਂ ਕੀ ਚਾਹੁੰਦੇ ਹੋ ਮਨਸੀਰਤ ਦੇ ਵਿੱਚ ਕਿਹੜੀਆਂ ਕੁਆਲਿਟੀਆਂ ਹੋਣ ਜਿਹੜੀਆਂ ਕਿ ਤੁਹਾਨੂੰ ਚੰਗੀਆਂ ਲੱਗਣ ਕਿ ਵੀ ਮੇਰੀ ਛੋਟੀ ਭੈਣ ਮਨਸੀਰਤ ਆਹ ਕੰਮ ਬਹੁਤ ਚੰਗਾ ਕਰਦੀ ਹੈ ਤੇ ਤੁਸੀਂ ਲੋਕਾਂ ਨੂੰ ਦੱਸੋ ਤੇ ਦੱਸ ਕੇ ਖੁਸ਼ ਹੋਵੋ?
3: ਇਹ ਗੇਮ ਖੇਲਦੀ ਹੈਗੀ, ਉਹਦੇ ਵਿੱਚ ਵੀ ਬਹੁਤ ਵਧੀਆ ਪਰਫਾਰਮੈਂਸ ਕਰਦੀ ਹੈ ਤੇ ਸਟੱਡੀ ਵਿੱਚ ਵੀ ਬਹੁਤ ਹੀ ਇੰਟੈਲੀਜੈਂਟ ਹੈ। ਇੱਕ ਵਾਰ ਪੜ੍ਹੇ

0: ਸਭ ਯਾਦ ਹੋ ਜਾਂਦਾ ਇਹਦੇ।
1: ਤੇ ਅਜਿਹਾ ਫਿਰ ਕਿਵੇਂ ਹੁੰਦਾ ਹੈਗਾ, ਮੰਮੀ ਪਾਪਾ ਤੁਹਾਨੂੰ ਅਜਿਹੀ ਕਿਹੜੀ ਮਦਦ ਕਰਦੇ ਆ, ਅਜਿਹਾ ਕੀ ਉਹਨਾਂ ਨੇ ਦੱਸਿਆ ਤੁਹਾਨੂੰ ਦੋਨਾਂ ਨੂੰ ਕਿ ਵੀ ਤੁਹਾਨੂੰ ਦੋਨਾਂ ਨੂੰ ਇੱਕ ਵਾਰੀ ਪੜ੍ਹੇ ਤੋਂ ਯਾਦ ਹੋ ਜਾਂਦਾ, ਇਹੋ ਜਿਹਾ ਕੋਈ ਟਿਪਸ ਵੀ ਦਿੰਦੇ ਆ ਪੇਰੈਂਟਸ?
0: ਨਾ ਜੀ, ਉਹ ਤਾਂ ਕਲਾਸ ਦੇ ਵਿੱਚ ਟੀਚਰ ਨੂੰ ਧਿਆਨ ਨਾਲ ਸੁਣਨ ਦੇ ਨਾਲ ਬਸ ਆਪਣੇ ਆਪ ਪਤਾ ਚੱਲ ਜਾਂਦਾ ਹੈਗਾ, ਤੇ ਉਹ ਪੇਪਰ 'ਚ ਐਗਜ਼ਾਮ 'ਚ ਲਿਖ ਦਿੰਦੇ ਆ ਤੇ ਉਹ ਸਹੀ ਹੁੰਦਾ ਆਟੋਮੈਟਿਕਲੀ।
1: ਤੇ ਮਨਸੀਰਤ ਇੰਨਾ ਪੜ੍ਹਨਾ ਹੈਗਾ ਆਪਾਂ ਅੱਗੇ ਚੱਲ ਕੇ, ਨਾ ਸਾਨੂੰ ਕਿਹਾ ਗਿਆ ਵੀ ਪੜ੍ਹੋ ਪੜ੍ਹੋ ਪੜ੍ਹੋ, ਅਸੀਂ ਬਹੁਤ ਪੜ੍ਹਾਂਗੇ, ਅਜੇ ਸਾਨੂੰ ਨਹੀਂ ਪਤਾ, ਤੁਹਾਨੂੰ ਨਹੀਂ ਪਤਾ ਵੀ ਤੁਸੀਂ ਕਦੋਂ ਤੱਕ ਕਿੱਥੋਂ ਤੱਕ ਪੜ੍ਹੋਗੇ, ਹੈ ਨਾ। ਪੜ੍ਹ ਕੇ ਫਿਰ ਤੁਸੀਂ ਬਣਨਾ ਕੀ ਚਾਹੁੰਦੇ ਹੋ, ਦੀਦੀ ਨੂੰ ਕੀ ਕਹਿੰਦੇ ਹੁੰਦੇ ਹੋ ਵੀ ਮੈਂ ਆਹ ਬਣੂੰਗੀ ਪੜ੍ਹ ਕੇ?
2: IAS ਆਫੀਸਰ।
1: IAS ਆਫੀਸਰ, ਵੈਰੀ ਗੁੱਡ। IAS ਆਫੀਸਰ ਬਣਨ ਦੇ ਲਈ ਤੁਹਾਨੂੰ ਟੀਚਰਸ ਨੇ ਜਾਂ ਪੇਰੈਂਟਸ ਨੇ ਦੱਸਿਆ ਵੀ ਘੱਟੋ ਘੱਟ ਕਿੰਨਾ ਪੜ੍ਹਨਾ ਪਊਗਾ?
2: ਹਾਂਜੀ।
1: ਕਿੰਨਾ?
2: ਉਹਦੇ ਵਾਸਤੇ ਆਰਟਸ ਇੱਕ ਸਬਜੈਕਟ ਹੁੰਦਾ, ਉਹ 'ਚ ਬਹੁਤ ਸਾਰੇ ਸਬਜੈਕਟ ਹੁੰਦੇ ਆ, ਉਹ ਪੜ੍ਹ ਕੇ ਆਪਾਂ IAS ਬਣ ਸਕਦੇ ਹਾਂ।
1: ਵਾਹ, ਬਹੁਤ ਅੱਛੀ ਸਟੀਕ ਜਾਣਕਾਰੀ ਹੈ ਤੁਹਾਡੀ। ਕਹਿਣ ਦਾ ਭਾਵ ਕਿ ਆਰਟਸ ਦੇ ਸਬਜੈਕਟ ਲੈ ਕੇ ਗ੍ਰੈਜੂਏਸ਼ਨ ਘੱਟੋ ਘੱਟ ਅਸੀਂ ਕਰਨੀ ਹੈ, ਹੈ ਨਾ। ਸਾਡੇ ਨਾਲ ਗੱਲ ਕਰਨ ਲਈ ਭਾਵ ਸੁਖਮਨ ਤੁਹਾਡਾ ਵੀ ਅਤੇ ਮਨਸੀਰਤ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ।
2: ਵੈਲਕਮ।
1: ਮਨਸੀਰਤ ਦੇ ਪੇਰੈਂਟਸ ਵੀ ਸਾਡੇ ਨਾਲ ਨੇ, ਅਸੀਂ ਪੇਰੈਂਟਸ ਦੀ ਵੀ ਇੱਕ ਬਾਈਟ ਜਿਹੜੀ ਆ ਉਹ ਲੈਂਦੇ ਹਾਂ, ਜਾਣਕਾਰੀ ਹਾਸਿਲ ਕਰਦੇ ਹਾਂ। ਬੱਚੇ ਜਦੋਂ ਗਲਤੀਆਂ ਕਰਦੇ ਆ ਤਾਂ ਤੁਸੀਂ ਸਾਨੂੰ ਦੱਸੋ ਵੀ ਅਸੀਂ ਬਤੌਰ ਪੇਰੈਂਟਸ ਉਹਨਾਂ ਨੂੰ ਕਿਸ ਤਰ੍ਹਾਂ ਸਮਝਾਈਏ। ਬੜੀ ਵਾਰੀ ਇਹ ਹੁੰਦਾ ਕਿ ਅਸੀਂ ਨਾ ਜ਼ਿਆਦਾ ਨਾ ਸਮਝਦੇ ਹੋਏ ਸੋਚਦੇ ਹੋਏ ਉਹਨਾਂ ਨੂੰ ਨਾ ਝਿੜਕ ਦਿੰਦੇ ਹਾਂ, ਡਾਂਟ ਦਿੰਦੇ ਹਾਂ, ਉਦੋਂ ਅਸੀਂ ਕੀ ਤਰੀਕਾ ਅਪਣਾਈਏ ਜਦੋਂ ਬੱਚੇ ਗੁੱਸਾ ਕਰਦੇ ਆ ਅਤੇ ਅਸੀਂ ਇੱਕਦਮ ਖਿਜੀਏ ਨਾ, ਉਹਦੇ ਲਈ ਕੀ ਤਰੀਕਾ ਅਪਣਾ ਸਕਦੇ?
3: ਦੇਖੋ ਜੀ, ਬੱਚੇ ਗਲਤੀਆਂ ਕਰਦੇ ਆ, ਬੱਚਿਆਂ ਦੇ ਅਸਲ 'ਚ ਨਾ ਏਜ ਗਰੁੱਪ ਹੁੰਦੇ ਆ, ਜਦੋਂ ਛੋਟੀ ਉਮਰ 'ਚ ਹੁੰਦੇ ਆ ਤਾਂ ਉਹਨਾਂ ਨੂੰ ਪਿਆਰ ਨਾਲ ਡੀਲ ਕਰਨਾ ਚਾਹੀਦਾ, ਉਹਨਾਂ ਨੂੰ ਸਮਝਣਾ ਚਾਹੀਦਾ ਕਿ ਬੱਚੇ ਗਲਤੀ ਕਿਉਂ ਕਰ ਰਹੇ ਆ, ਕਿਉਂਕਿ ਆਪਾਂ ਜੇ ਘਰ ਦੇ ਵਿੱਚ ਜਿਵੇਂ ਜਿਹਾ ਮਾਹੌਲ ਬਣਾਵਾਂਗੇ ਉਵੇਂ ਦਾ ਬੱਚੇ ਅੱਗੇ ਆਪਾਂ ਨੂੰ ਦੇਖ ਦੇਖ ਕੇ ਉਵੇਂ ਉਵੇਂ ਕਰਨਗੇ। ਜਿਵੇਂ ਆਪਾਂ ਘਰ 'ਚ ਪਿਆਰ ਦਾ ਮਾਹੌਲ ਬਣਾਵਾਂਗੇ ਜਾਂ ਬੱਚਿਆਂ ਨੂੰ ਪਿਆਰ ਨਾਲ ਸਮਝਾਉਣ ਦਾ ਕਰਾਂਗੇ ਤਾਂ ਬੱਚੇ ਪਿਆਰ ਨਾਲ ਸਮਝਣਗੇ, ਖਿਜਣਗੇ ਵੀ ਨਹੀਂ। ਇਸ ਕਰਕੇ ਜਿੰਨੀ ਕੋਸ਼ਿਸ਼ ਹੋ ਸਕਦੀ ਹੈ ਵੀ ਆਪਣੇ ਬੱਚੇ ਨੂੰ ਪੂਰੇ ਪਿਆਰ ਨਾਲ ਉਹਨੂੰ ਸਮਝ ਕੇ ਵੀ ਉਹ ਕਿਉਂ ਖਿਜ ਰਿਹਾ, ਕਿਉਂ ਗਲਤੀਆਂ ਕਰ ਰਿਹਾ, ਉਹਨੂੰ ਸਮਝ ਕੇ ਉਹਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ
1: ਹੈ। ਸ਼ੁਕਰੀਆ, ਬੜੀ ਅਹਿਮ ਗੱਲ ਤੁਸੀਂ ਸਾਨੂੰ ਦੱਸੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
3: ਥੈਂਕ ਯੂ ਜੀ।
1: ਸਾਡੇ ਨਾਲ ਰਹਿਮਤ ਵੀ ਹੈ। ਰਹਿਮਤ, ਤੁਸੀਂ ਹੁਣ ਭੱਜਦੇ ਹੋਏ ਆਏ ਹੋ ਉੱਥੋਂ, ਤੇ ਕਿਹੜੀ ਗੇਮ ਖੇਡਦੇ ਹੋਏ ਆਏ ਹੋ?
4: ਮੇਰੀ ਫੇਵਰਿਟ ਕੀ ਹੈ ਗੇਮ?
1: ਯੈਸ,
4: ਸਪੋਰਟਸ ਦਾ ਸਰ।
1: ਹਾਂ ਹਾਂ, ਬਿਲਕੁਲ ਦੱਸੋ।
4: ਸਵਿਮਿੰਗ।
1: ਸਵਿਮਿੰਗ, ਸੋ ਰਹਿਮਤ ਦੀ ਜਿਹੜੀ ਗੇਮ ਹੈ ਉਹ ਸਵਿਮਿੰਗ ਹੈ। ਤੇ ਰਹਿਮਤ, ਸਵਿਮਿੰਗ ਤਾਂ ਫਿਰ ਅਸੀਂ ਪਾਰਕਾਂ 'ਚ ਕਰ ਨਹੀਂ ਸਕਦੇ, ਸਾਨੂੰ ਸਵਿਮਿੰਗ ਪੂਲ 'ਚ ਹੀ ਜਾਣਾ ਪੈਂਦਾ ਹੈਗਾ। ਤੁਸੀਂ ਕਿਹੜੇ ਸਵਿਮਿੰਗ ਪੂਲ 'ਚ ਜਾਂਦੇ ਹੋ ਫਿਰ ਸਵਿਮਿੰਗ ਕਰਨ?
4: ਵੈਸੇ ਤਾਂ ਪਹਿਲਾਂ ਮੈਂ ਮਿਲੇਨੀਅਮ ਸਕੂਲ 'ਚ ਜਾਂਦਾ ਸੀ।
1: ਹਾਂ, ਉੱਥੇ ਹੈ ਸਵਿਮਿੰਗ ਪੂਲ,
4: ਹੈ ਨਾ, ਪਰ ਹੁਣ ਪ੍ਰਿੰਸੀਪਲ ਬਦਲ ਗਿਆ ਤਾਂ ਇਹ ਉਹਨਾਂ ਨੇ ਬੋਲਿਆ ਬਾਹਰ ਦੇ ਆ ਨਹੀਂ ਸਕਦੇ ਤਾਂ ਹੀ।
1: ਅੱਛਾ, ਸੋ ਹੁਣ ਫਿਰ ਤੁਸੀਂ ਸ਼ਹਿਰ ਦੇ ਵਿੱਚ ਵੀ ਕੁਝ ਸਵਿਮਿੰਗ ਪੂਲ ਨੇ, ਉੱਥੇ ਜਾਂਦੇ ਹੋ ਫਿਰ?
4: ਨਾ, ਮੈਨੂੰ ਹੁਣ ਕਰਾਟੇ ਦਾ ਸ਼ੌਂਕ ਚੜ ਗਿਆ।
1: ਅੱਛਾ, ਸੋ ਇਹ ਹੁੰਦਾ ਹੈ ਸਾਡੇ ਨਾਲ, ਹੈ ਨਾ। ਸਰੋਤੇ ਸਾਡੇ ਇਹ ਵੀ ਸਾਡੇ ਨਾਲ ਗਲਤ ਨਾਲ ਸਹਿਮਤ ਹੋਣਗੇ ਕਿ ਸਾਡੇ ਸ਼ੌਂਕ ਜਿਹੜੇ ਆ ਨਾ ਉਹ ਬਦਲਦੇ ਰਹਿੰਦੇ ਆ। ਰਹਿਮਤ ਜਿਹੜਾ ਹੈ ਅਜੇ ਛੋਟਾ ਹੈ ਅਤੇ ਬਹੁਤ ਸਾਰੀਆਂ ਗੇਮਸ ਖੇਡ ਕੇ ਆਪਣਾ ਹੱਥ ਅਜ਼ਮਾ ਰਿਹਾ ਹੈਗਾ। ਜਿਹੜੀ ਗੇਮ 'ਚ ਰਹਿਮਤ ਨੂੰ ਲੱਗਿਆ ਕਿ ਇਹ ਗੇਮ ਮੇਰੇ ਲਈ ਵਧੀਆ ਹੈ ਅਤੇ ਖੇਡਣਾ ਵੀ ਸੌਖਾ ਹੈ, ਇਨਫਰਾਸਟ੍ਰਕਚਰ ਵੀ ਮੈਨੂੰ ਮੁਹੱਈਆ ਹੈ, ਫਿਰ ਰਹਿਮਤ ਉਹੀ ਗੇਮ ਖੇਡੇਗਾ, ਹੈ ਨਾ। ਰਹਿਮਤ, ਸਭ ਤੋਂ ਚੰਗਾ ਕਿਹੜੇ ਵੇਲੇ ਲੱਗਦਾ ਹੈਗਾ, ਜਦੋਂ ਤੁਸੀਂ ਸਕੂਲ 'ਚ ਹੁੰਦੇ ਹੋ ਜਾਂ ਗਰਾਊਂਡ 'ਚ ਹੁੰਦੇ ਹੋ ਜਾਂ ਪੇਰੈਂਟਸ 'ਚੋਂ ਕਿਸੇ ਦੇ ਨਾਲ ਹੁੰਦੇ ਹੋ, ਸਭ ਤੋਂ ਵਧੀਆ ਅਹਿਸਾਸ ਤੁਹਾਨੂੰ ਕਦੋਂ ਹੁੰਦਾ ਹੈ? ਜਦੋਂ ਤੁਸੀਂ ਖੁਸ਼ ਹੁੰਦੇ ਹੋ ਪੂਰੇ?
4: ਜਦੋਂ ਕੋਈ ਮੈਂ ਚੀਜ਼ ਜਿੱਤਿਆ ਨਾ।
1: ਓ, ਵੈਰੀ ਗੁੱਡ। ਸੋ ਬਹੁਤ ਸਾਰੀਆਂ ਗੇਮਾਂ ਦੇ ਵਿੱਚ ਰਹਿਮਤ ਜਿਹੜਾ ਹੈ ਜਿੱਤਿਆ ਹੈ ਹੁਣ ਤੱਕ। ਤੇ ਰਹਿਮਤ ਨੂੰ ਕੱਪੜਿਆਂ ਦੇ ਵਿੱਚ ਆਪਾਂ ਪੁੱਛ ਲੈਂਦੇ ਹਾਂ ਵੀ ਕੀ ਪਾਉਣਾ ਪਸੰਦ ਹੈ। ਰਹਿਮਤ, ਤੁਹਾਨੂੰ ਕਿਹੜੀ ਡਰੈਸ ਵਧੀਆ ਲੱਗਦੀ?
4: ਦੱਸੋ ਕਿਹੜੇ?
1: ਹਾਂਜੀ,
4: ਮੇਰੀ ਇੱਕ ਫੇਵਰੇਟ ਸ਼ਰਟ ਹੈ।
1: ਇੱਕ ਛੋਟਾ ਜਿਹਾ ਬੱਚਾ ਖੜਾ ਹੈ, ਇਹਨੂੰ ਪੁੱਛ ਲੈਂਦੇ ਹਾਂ ਤੁਹਾਨੂੰ ਕਿਹੜੇ ਕੱਪੜੇ ਪਾਉਣੇ ਪਸੰਦ ਹੈ?
4: ਮੈਨੂੰ ਨਾ ਉਹ ਕੱਪੜੇ ਪਾਉਣੇ ਪਸੰਦ ਹੈ ਜਿਹੜੇ ਡਾਇਨਾਸੌਰ ਵਾਲੇ ਹੁੰਦੇ ਆ।
1: ਅੱਛਾ ਜੀ, ਇਹ ਕਹਿ ਰਹੇ ਹਾਂ ਮੈਨੂੰ ਡਾਇਨਾਸੌਰ ਵਾਲੇ ਪਸੰਦ ਹੈ। ਓਕੇ, ਇਹ ਛੋਟਾ ਬੱਚਾ ਜਿਹੜਾ, ਇਹਨੂੰ ਵੀ ਪੁੱਛ ਲੈਂਦੇ ਆ ਤੁਸੀਂ ਕਿਹੜੇ ਸਕੂਲ 'ਚ ਪੜ੍ਹਦੇ ਹੋ ਬਈ? ਮਾਊਂਟ ਲੇਟਰਾ 'ਚ ਪੜ੍ਹਦਾ ਇਹ ਛੋਟਾ ਜਿਹਾ ਬੱਚਾ। ਇਹ ਬਹੁਤ ਸ਼ਰਾਰਤੀ ਆ, ਅਸੀਂ ਇਹਦੇ ਨਾਲ ਗੱਲ ਬਾਅਦ 'ਚ ਕਰਾਂਗੇ। ਪਹਿਲਾਂ ਇਹ ਸ਼ਰਾਰਤਾਂ ਕਰਕੇ ਆਵੇ, ਰੱਜ ਕੇ ਆਵੇ, ਥੱਕ ਕੇ ਆਵੇ, ਫਿਰ ਇਹਦੇ ਨਾਲ ਗੱਲਾਂ ਕਰਾਂਗੇ। ਰਹਿਮਤ ਦੇ ਫਾਦਰ ਸਾਹਿਬ ਵੀ ਸਾਡੇ ਨਾਲ ਨੇ, ਰਹਿਮਤ ਦੀ ਮਦਰ ਨਾਲ ਗੱਲ ਕਰੋ। ਫਾਦਰ ਸਾਹਿਬ ਕਹਿੰਦੇ ਆ ਵੀ ਮਦਰ ਜਿਹੜੇ ਆ ਨਾ ਮੈਨੂੰ ਘਰੇ ਬੋਲਣ ਦਿੰਦੇ, ਨਾ ਹੁਣ ਇਹਨਾਂ ਨੇ ਮੈਨੂੰ ਇੱਥੇ ਬੋਲਣ ਦੇਣਾ ਕਿ ਬਿਹਤਰ ਹੈ ਆਪਾਂ ਇਹਨਾਂ ਨੂੰ ਵੀ ਮੌਕਾ ਦੇ ਦਈਏ ਜੀ। ਤੁਹਾਡਾ ਸਵਾਗਤ ਹੈ।
5: ਸਤਿ ਸ਼੍ਰੀ ਅਕਾਲ ਜੀ।
1: ਕੀ ਨਾਂ ਹੈ ਜੀ ਤੁਹਾਡਾ?
5: ਵੀਰਪਾਲ ਕੌਰ।
1: ਵੀਰਪਾਲ ਜੀ, ਬੱਚੇ ਜਦੋਂ ਸ਼ਰਾਰਤ ਕਰਦੇ ਆ ਨਾ, ਮੈਂ ਇਹ ਸਵਾਲ ਪਹਿਲਾਂ ਵੀ ਪੁੱਛਿਆ ਸੀਗਾ ਤੇ ਤੁਸੀਂ ਦੂਜੇ ਪੇਰੈਂਟਸ ਤੋਂ ਇੱਕ ਹੋਰ ਓਪੀਨੀਅਨ ਲੈ ਲੈਂਦੇ ਹਾਂ। ਜਦੋਂ ਸ਼ਰਾਰਤ ਕਰਦੇ ਆ ਤੇ ਅਸੀਂ ਬੱਚਿਆਂ ਨੂੰ ਨਾ ਘੂਰ ਦਿੰਦੇ ਹਾਂ, ਉਹਦੇ 'ਚ ਕਈ ਵਾਰੀ ਹੁੰਦਾ ਕਿ ਬੱਚਿਆਂ ਦੇ ਅੰਦਰ ਨਾ ਡਰ ਬੈਠ ਜਾਂਦਾ ਹੈਗਾ, ਕਿਉਂਕਿ ਆਪਾਂ, ਮੈਂ ਸ਼ੋਰ ਹੈ ਕਿ ਤੁਹਾਨੂੰ ਵੀ ਤੁਹਾਡੇ ਪੇਰੈਂਟਸ ਤੋਂ ਨਿੱਕੇ ਹੁੰਦੇ ਕੁੱਟ ਜ਼ਰੂਰ ਪਈ ਹੋਣੀ ਹੈ। ਹੁਣ ਅਜਿਹਾ ਖੈਰ ਪੇਰੈਂਟਸ ਨਹੀਂ ਕਰਦੇ, ਬਦਲਾਅ ਬਹੁਤ ਆਇਆ, ਫਿਰ ਵੀ ਜਦੋਂ ਗੁੱਸਾ ਅਸੀਂ ਕਰਦੇ ਹਾਂ ਉਸ ਨੂੰ ਕਿਵੇਂ ਕਾਬੂ ਕਰਿਆ ਜਾਵੇ? ਬੱਚੇ ਤਾਂ ਸ਼ਰਾਰਤ ਕਰਨਗੇ, ਇਹ ਤੈਅ।
5: ਸਰ, ਪਹਿਲਾਂ ਜਿਹੜਾ ਆਪਣਾ ਟਾਈਮ ਸੀ ਨਾ, ਇੱਕ ਪਰਿਵਾਰ 'ਚ

0: ਉਹ ਥੋੜੇ ਸੈਂਸਿਟਿਵ ਜ਼ਿਆਦਾ ਨੇ
1: ਜੀ।
0: ਉਹਨਾਂ ਨੂੰ ਜੇ ਆਪਾਂ ਥੱਪੜ ਤੱਕ ਮਾਰਦੇ ਆ ਜਾਂ ਜ਼ਿਆਦਾ ਝਿੜਕਦੇ ਆ ਤੇ ਉਹ ਡਿਮੋਰਲਾਈਜ਼ ਹੋ ਜਾਂਦੇ ਆ। ਇਹ ਮੇਰਾ ਖੁਦ ਦਾ ਪਰਸਨਲ ਐਕਸਪੀਰੀਅੰਸ ਆ। ਮੇਰੇ ਬੱਚੇ ਨੂੰ ਵੀ ਜੇ ਉਹ ਗਲਤੀ ਵੀ ਕਰਦਾ, ਪਹਿਲਾਂ ਹੀ ਬੱਚੇ ਦੇ ਮਨ ਚ ਡਰ ਹੁੰਦਾ ਵੀ ਹੁਣ ਮੈਂ ਗਲਤੀ ਕਰਤੀ, ਕੁਛ ਕਹਿਣ ਤੋਂ ਪਹਿਲਾਂ ਹੀ ਰੋਣ ਲੱਗ ਜਾਂਦਾ, ਝਿੜਕਣ ਦਾ ਮੌਕਾ ਨਹੀਂ ਦਿੰਦਾ। ਉਹਨੂੰ ਮੈਂ ਹਮੇਸ਼ਾ ਪਿਆਰ ਨਾਲ ਸਮਝਾਉਂਦੀ ਆ। ਮੇਰਾ ਪਰਪਜ ਇਹ ਹੁੰਦਾ ਕਿ ਜੇ ਆਪਾਂ ਬੱਚੇ ਨੂੰ ਝਿੜਕਤਾ, ਉਹਨੂੰ ਇਹ ਨਹੀਂ ਪਤਾ ਲੱਗਣਾ ਮੈਂ ਗਲਤੀ ਕੀ ਕੀਤੀ, ਉਹ ਈਵਨ ਕਿ ਹੋਰ ਇਰੀਟੇਟ ਹੋ ਜੂਗਾ। ਉਹੀ ਗੱਲ ਉਹਨੂੰ ਰਿਲਾਈਜ਼ ਕਰਾਉਣੀ, ਉਹਨੂੰ ਪਿਆਰ ਨਾਲ ਸਮਝਾਉਣਾ ਕਿ ਆਹ ਚੀਜ਼ ਗਲਤ ਆ, ਤੇ ਉਹ ਰਿਲਾਈਜ਼ ਵੀ ਕਰਦਾ ਤੇ ਸੋਰੀ ਵੀ ਬੋਲਦਾ ਤੇ ਫੀਲ ਵੀ ਕਰਦਾ ਕਿ ਮੈਂ ਨੈਕਸਟ ਟਾਈਮ ਇੱਦਾਂ ਨਹੀਂ ਕਰੂੰਗਾ।
1: ਜੀ ਬਿਲਕੁਲ। ਤੇ ਜਿਹੜੇ ਵਰਕਿੰਗ ਪੇਰੈਂਟਸ ਹੁੰਦੇ ਆ, ਮੈਨੂੰ ਜਿੱਥੋਂ ਤੱਕ ਪਤਾ ਹੈ ਸ਼ਾਇਦ ਤੁਸੀਂ ਵੀ ਕੰਮਕਾਜ ਦੇ ਵਿੱਚੋਂ, ਸਰਵਿਸ ਚੋਂ, ਤੁਸੀਂ ਕਿਹੜੇ ਡਿਪਾਰਟਮੈਂਟ ਚੋਂ?
0: ਮੈਂ ਪੰਜਾਬ ਪੁਲਿਸ
1: ਜੀ। ਤੇ ਵਰਕਿੰਗ ਜਿਹੜੇ ਪੇਰੈਂਟਸ ਹੁੰਦੇ ਆ, ਉਹ ਅੱਜ ਕੱਲ੍ਹ ਸਮਾਂ ਉਹਨਾਂ ਨਹੀਂ ਦੇ ਪਾਉਂਦੇ ਜਿੰਨਾ ਕਿ ਅਸੀਂ ਆਪਣੇ ਮਾਂ ਬਾਪ ਤੋਂ ਲਿਆ, ਆਪਣੇ ਪੇਰੈਂਟਸ ਤੋਂ ਲਿਆ ਹੈਗਾ। ਤੇ ਉਹ ਸਮੇਂ ਦੀ ਭਰਪਾਈ ਜਿਹੜੀ ਅਸੀਂ ਬੱਚਿਆਂ ਤੋਂ ਆਪਣੇ ਕੰਮ ਦੇ ਚੱਲਦਿਆਂ ਖੋਹ ਲਈ ਹੈ, ਖੈਰ ਉਹ ਕੰਮ ਵੀ ਅਸੀਂ ਬੱਚਿਆਂ ਦੇ ਲਈ ਕਰ ਰਹੇ ਹਾਂ, ਉਹਦੀ ਭਰਪਾਈ ਅਸੀਂ ਕਿਵੇਂ ਕਰੀਏ ਛੁੱਟੀ ਵਾਲੇ ਦਿਨ ਜਾਂ ਜਦੋਂ ਘਰ ਆ ਗਏ ਉਦੋਂ? ਉਦੋਂ ਕੀ ਲੱਗਦਾ ਤੁਹਾਨੂੰ ਵੀ ਪੇਰੈਂਟਸ ਬਾਕੀ ਵੀ ਕੀ ਕਰਿਆ ਕਰਨ ਜਿਹੜੇ ਵਰਕਿੰਗ ਨੇ?
0: ਸਰ ਮੋਸਟਲੀ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਨਾ ਕਿ ਚਲੋ ਲੇਡੀਜ਼ ਵੀ ਜ਼ਿਆਦਾਤਰ ਵਰਕਿੰਗ ਨੇ ਅੱਜ ਕੱਲ੍ਹ, ਹੈ ਨਾ। ਜੈਂਟਸ ਤਾਂ ਪਹਿਲਾਂ ਤੋਂ ਹੀ ਚਲੋ ਬਾਹਰ ਜੋਬ ਵਗੈਰਾ ਕਰਦੇ ਸੀ, ਪਰ ਆਪਾਂ ਆ ਕੇ ਕੀ ਦੇਖਦੇ ਹਾਂ, ਆਪਣੇ ਕੰਮਾਂ 'ਚ ਬਿਜ਼ੀ ਹੋ ਜਾਂਦੀਆਂ, ਜਾਂ ਉਸ ਤੋਂ ਬਾਅਦ ਆਪਾਂ ਸੋਚਦੇ ਵੀ ਹੁਣ ਆਪਾਂ ਥੱਕ ਗਏ ਜੀ, ਚਲੋ ਬਸ ਕਿਚਨ ਦਾ ਕੰਮ ਕਰਕੇ ਰੈਸਟ ਕਰਨੀ ਹੈ। ਮੈਂ ਜਿਹੜਾ ਆਪਣਾ ਸ਼ਡਿਊਲ ਬਣਾਇਆ, ਮੈਂ ਕਿੰਨੀ ਵੀ ਥੱਕੀ ਟੁੱਟੀ ਹੋਵਾਂ ਪਰ ਉਹਦਾ ਬੱਚੇ 'ਤੇ ਕਦੇ ਇਫੈਕਟ ਨਹੀਂ ਪੈਣ ਦਿੰਦੀ। ਇਸ ਟਾਈਮ ਵੀ ਮੈਂ ਸਿਰਫ, ਮੈਨੂੰ ਅੱਧਾ ਪੌਣਾ ਘੰਟਾ ਹੋਇਆ ਆਈ ਨੂੰ ਜੋਬ 'ਤੇ, ਇਹਦੇ ਨਾਲ ਹੁਣ ਬੱਚਾ ਵੀ ਖੁੱਲ੍ਹ ਕੇ ਖੇਡਦਾ, ਹੱਸਦਾ ਬੱਚਿਆਂ ਦੇ ਨਾਲ ਰਲ ਮਿਲ ਕੇ, ਅਤੇ ਆਪਦਾ ਵੀ ਟਾਈਮ ਅੱਛਾ ਸਪੈਂਡ ਹੁੰਦਾ, ਆਪਦੀਆਂ ਫਰੈਂਡਸ ਮਿਲ ਜਾਂਦੀਆਂ ਪਾਰਕ 'ਚ।
1: ਮਤਲਬ ਇੱਕ ਤੀਰ ਨਾਲ ਤੁਸੀਂ ਕਈ ਨਿਸ਼ਾਨੇ ਆਥਣੇ ਫੁੰਡ ਲੈਂਦੇ ਹੋ। ਸੋ ਤੁਹਾਡਾ ਸਾਡੇ ਨਾਲ ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ
1: ਜੀ। ਇੱਕ ਹੋਰ ਪੇਰੈਂਟਸ ਸਾਡੇ ਨਾਲ ਨੇ, ਐਲਡਰਲੀ ਪੇਰੈਂਟਸ ਨੇ, ਇਹ ਇਹਨਾਂ ਦੇ ਨਾਲ ਗੱਲ ਕਰਦੇ ਹਾਂ ਜੀ। ਤੁਹਾਡੇ ਜਿਹੜੇ ਬੱਚੇ ਆ ਉਹ ਕੀ ਕਰ ਰਹੇ ਆ ਇਸ ਵੇਲੇ?
2: ਉਹ ਇੱਕ ਬਾਇਓਟੈਕ ਕੀਤੀ ਹੈ ਮੇਰੇ ਬੇਟੇ ਨੇ, ਛੋਟੇ ਨੇ। ਵੱਡੇ ਨੇ ਵੀ ਇਹ ਕੰਪਨੀ ਚ ਕੰਮ ਕਰਦਾ ਸੀ, ਇਸ ਕੰਪਨੀ ਚ ਰਜਿੰਦਰਾ ਕਾਲਜ ਤੇ ਹੀ ਪੜਿਆ ਹੋਇਆ ਉਹ ਵੀ, ਵੱਡੇ ਵਾਲਾ। ਦੋਨੋਂ ਹੀ ਡਿਊਟੀ ਤੇ ਆ
1: ਜੀ,
2: ਤੇ ਬੜੇ ਅੱਛੇ ਡਿਊਟੀ ਕਰ ਰਹੇ ਆ ਦੋਨੋਂ।
1: ਇੱਕ ਬੱਚੀ ਪਿਆਰੀ ਜੀ ਸਾਡੇ ਨਾਲ ਹੈ, ਪ੍ਰਗੁਣ। ਪ੍ਰਗੁਣ, ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਚ ਅਸੀਂ ਤੁਹਾਨੂੰ ਵੈਲਕਮ ਕਰਦੇ ਹਾਂ, ਤੇ ਤੁਸੀਂ ਸਾਨੂੰ ਕੀ ਕਹੋਗੇ ਫਿਰ?
3: ਥੈਂਕ ਯੂ।
1: ਹਾਂ ਬਿਲਕੁਲ, ਤੁਹਾਨੂੰ ਪਤਾ ਹੈ। ਤੇ ਤੁਸੀਂ ਕਿਹੜੇ ਸਕੂਲ ਚ ਪੜ੍ਹਦੇ ਹੋ?
3: ਸਿਲਵਰ ਓਕਸ।
1: ਸਿਲਵਰ ਓਕਸ ਚ ਪੜ੍ਹਦੇ ਹੋ? ਪ੍ਰਗੁਣ, ਸਾਨੂੰ ਕਿਹੜੀ ਕਵਿਤਾ ਸੁਣਾਓਗੇ? ਇੱਕ
3: ਬੋਲੀਆਂ।
1: ਬੋਲੀਆਂ, ਵੈਰੀ ਗੁੱਡ। ਚਲੋ ਬਈ, ਬਾਕੀ ਸਾਰੇ ਬੱਚੇ ਤਾੜੀਆਂ ਵਜਾਓਗੇ ਫਿਰ? ਚਲੋ, ਅੱਛਾ ਪਹਿਲਾਂ ਪ੍ਰਗੁਣ ਨੂੰ ਬੋਲੀਆਂ ਪਾਉਣ ਦਿਓ। ਲੈ ਵੀ ਪ੍ਰਗੁਣ ਨੂੰ ਸ਼ੁਰੂ ਕਰੋ। ਸ਼ਾਬਾਸ਼।
3: ਜੇ ਮਾਮੀ ਤੈਨੂੰ ਨੱਚਣਾ ਨਹੀਂ ਆਉਂਦਾ, ਜੇ ਮਾਮੀ ਤੈਨੂੰ ਨੱਚਣਾ ਨਹੀਂ ਆਉਂਦਾ, ਇੱਥੇ ਕਸ ਤੋਈ ਤਾਰ ਜਵਾਬਾ ਦੀ, ਲੱਡੂ ਖਾਣ ਨੂੰ ਲਾਈ ਤਾਰ ਜਵਾਕਾਂ ਦੀ, ਲੱਡੂ ਖਾਣ ਨੂੰ ਲਾਈ ਤਾਰ ਜਵਾਕਾਂ ਦੀ, ਲੱਡੂ ਖਾਣ ਨੂੰ ਲਾਈ।
1: ਤੇ ਪ੍ਰਗੁਣ ਨੂੰ ਲੱਡੂ ਖਾਣੇ ਪਸੰਦ ਹੈ?
3: ਮੈਨੂੰ ਲੱਡੂ ਖਾਣੇ ਬਹੁਤ ਪਸੰਦ ਹੈ। ਸਰ ਮੇਰੀ ਸੱਤਵੀਂ ਕਾ ਪੱਤੀ ਮੈਨੂੰ ਪਾਉਣਾ ਦੇਵੇ ਜੁੱਤੀ, ਮੈਂ ਵੀ ਜੁੱਤੀ ਪਾਉਣੀ ਆ, ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਂ ਖੜਕਾਉਣੀ ਆ, ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਂ ਖੜਕਾਉਣੀ ਆ।
1: ਇਹ ਪ੍ਰਗੁਣ ਨੂੰ ਬੋਲੀਆਂ ਕਿਹਨੇ ਸਿਖਾਈਆਂ ਨੇ?
3: ਮਾਂ। ਹੁਣ ਮੰਮਾ ਨੇ ਛੁੱਟੀਆਂ ਲੈ ਲਿਆ ਹੈ ਤਾਂ ਉਹ ਘਰੇ ਰਹਿੰਦੇ।
1: ਅੱਛਾ, ਮੰਮਾ ਨੇ ਹੁਣ ਛੁੱਟੀਆਂ ਲੈ ਲਈਆਂ ਨੇ, ਮੰਮਾ ਘਰੇ ਰਹਿੰਦੇ ਆ। ਪ੍ਰਗੁਣ ਦੇ ਮਦਰ ਦੇ ਨਾਲ ਵੀ ਗੱਲ ਕਰ ਲੈਂਦੇ ਆ। ਤੁਸੀਂ ਪ੍ਰਗੁਣ ਨੂੰ ਬੋਲੀਆਂ ਸਿਖਾਈਆਂ, ਤੇ ਪ੍ਰਗੁਣ ਨੇ ਕਿੰਨਾ ਕੁ ਟਾਈਮ ਲਾਇਆ ਇਹ ਬੋਲੀਆਂ ਸਿੱਖਣ ਨੂੰ?
0: ਕੋਈ ਟਾਈਮ ਨਹੀਂ ਲੱਗਿਆ ਜੀ।
1: ਸੋ ਪ੍ਰਗੁਣ ਨੂੰ ਸ਼ਰਾਰਤਾਂ ਵੀ ਕਰਦੀ ਘਰੇ?
0: ਹਾਂਜੀ,
1: ਉਹ ਸ਼ਰਾਰਤਾਂ ਕਰਦੀ ਹੈ। ਪ੍ਰਗੁਣ ਦੀ ਤਾਂ ਸ਼ਿਕਾਇਤ ਵੀ ਲੱਗ ਗਈ। ਤੇ ਜਦੋਂ ਪ੍ਰਗੁਣ ਸ਼ਰਾਰਤ ਕਰਦੀ ਹੈ ਫਿਰ ਤੁਸੀਂ ਕੀ ਤਰੀਕਾ ਅਜਮਾਉਂਦੇ ਹੋ ਇਹਨੂੰ ਸਮਝਾਉਣ ਦਾ, ਬੁਝਾਉਣ ਦਾ?
0: ਪਿਆਰ ਨਾਲ ਵੀ ਸਮਝਾਈ ਦੇ, ਨਹੀਂ ਸਮਝਦੀ ਡਾਂਟ ਵੀ ਦੇਈਦਾ ਜੀ।
1: ਤੋ ਤੁਹਾਡੀ ਡਾਂਟ ਸੁਣ ਕੇ ਫਿਰ ਤੁਹਾਨੂੰ ਆਏ ਨਹੀਂ ਕਹਿੰਦੀ ਵੀ ਮੰਮਾ ਤੁਸੀਂ ਤਾਂ ਅੱਛੇ ਮੰਮਾ ਨਹੀਂ ਹੋ, ਗੰਦੇ ਮੰਮਾ ਹੋ, ਤੁਸੀਂ ਮੈਨੂੰ ਡਾਂਟਦੇ ਹੋ?
0: ਕਹਿੰਦੀ ਹੈ ਜੀ, ਪਰ ਥੋੜਾ ਟਾਈਮ ਬਾਅਦ ਠੀਕ ਹੋ ਜਾਂਦੀ ਹੈ।
1: ਬੱਚਿਆਂ ਦਾ ਆਹੀ ਭੋਲਾ ਪਾਣਾ ਜੀ, ਅੱਗੇ ਵਧੋ, ਹੋਰ ਬਹੁਤ ਕੁਝ ਸਿੱਖੋ, ਤੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਚ ਫਿਰ ਕਦੇ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਾਂਗੇ ਜੀ। ਰਹਿਤ ਨੇ ਬੋਲੀ ਪਾਈ ਹੈ ਤੇ ਪ੍ਰਗੁਣ ਨੱਚ ਰਹੀ ਹੈ, ਇਹ ਨਜ਼ਾਰਾ ਤਾਂ ਜਿਹੜਾ ਉਹ ਦੇਖਦੇ ਹੀ ਬਣ ਰਿਹਾ ਹੈ। ਸਾਡੇ ਇਹ ਬੱਚਿਆਂ ਦੇ ਵਿੱਚ ਉਤਸ਼ਾਹ ਜਿਹੜਾ ਹੈ ਉਹ ਬਹੁਤ ਹੈ, ਬੱਚੇ ਬੜੇ ਖੁਸ਼ ਨੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਚ ਗੱਲ ਕਰਕੇ। ਸਾਰੇ ਹੀ ਬੱਚਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਪਿਆਰੇ ਬੱਚੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਲਈ। ਜੈ ਹਿੰਦ।
4: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
5: 10 साल का कोलैबोरेशन सिंजेंटा का लॉयल्टी प्रोग्राम लेके आया है जोड़ी तमका, जोड़ी पक्की इनाम तगड़ा, 1 करोड़ रुपए तो ज्यादा दे इनाम, 2 थार, 6 बाइक, 12 स्कूटी, 1000 प्लस विनर्स, 2 लीटर एमस्टार टॉप प्लस 1 किलो चेस, यानी 1 लकी ड्रॉ कूपन, आज ही खरीदो। 10 साल का कोलैबोरेशन सिंजेंटा का लॉयल्टी प्रोग्राम लेके आया है जोड़ी तमका, जोड़ी पक्की इनाम तगड़ा, 1 करोड़ रुपए तो ज्यादा दे इनाम, 2 थार, 6 बाइक, 12 स्कूटी, 1000 प्लस विनर्स।

0: ਕਾਲਜ ਰਾਮਪੁਰਾ ਫੂਲ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਪੰਜਾਬੀ ਵਿਸ਼ੇ ਦੇ ਵਿੱਚ ਇਹਨਾਂ ਦੀ PhD ਚੱਲ ਰਹੀ ਹੈ ਜੋ ਕਿ ਮੁਕੰਮਲ ਹੋਣ ਕੰਡੇ ਹੈ। ਅਸੀਂ ਇਹਨਾਂ ਦੀ ਜੇਕਰ ਸਾਹਿਤ ਜਗਤ ਦੇ ਵਿੱਚ ਹੋਂਦ ਦੀ ਗੱਲ ਕਰੀਏ ਤਾਂ ਆਪਣੇ ਪਲੇਠੇ ਕਾਵਿ ਸੰਗ੍ਰਹਿ ਕਦਮ ਚੱਲਦੇ ਰਹਿਣ ਦੇ ਨਾਲ ਇਹਨਾਂ ਨੇ ਪੰਜਾਬੀ ਸਾਹਿਤ ਜਗਤ ਦੇ ਵਿੱਚ ਭਰਵੀਂ ਹਾਜ਼ਰੀ ਲਵਾਈ ਹੈ। ਇਹ ਅਗਾਂਹ ਵਧੂ ਨੌਜਵਾਨ ਨੇ। ਸਾਹਿਤ ਜਗਤ ਦੇ ਵਿੱਚ ਇਹ ਜੋ ਕਵਿਤਾ ਲਿਖਦੇ ਹੈ ਉਹ ਵੀ ਨੌਜਵਾਨ ਸਾਥੀਆਂ ਨੂੰ ਅਗਲਾ ਰਾਹ ਵਧੀਆ ਤਰੀਕੇ ਨਾਲ ਦੱਸਣ ਦੇ ਲਈ ਇਹ ਲਿਖਦੇ ਨੇ। ਇਹਨਾਂ ਨੂੰ ਜੇਕਰ ਅਸੀਂ ਗੱਲ ਕਰੀਏ ਸਾਹਿਤ ਸਨਮਾਨ ਦੀ ਤਾਂ ਸਾਹਿਤ ਸੱਥ ਪੱਤੋ ਹੀਰਾ ਸਿੰਘ ਵਾਲਾ ਤੋਂ ਇਹਨਾਂ ਨੂੰ ਮਾਸਟਰ ਲਕਸ਼ਮਣ ਸਿੰਘ ਪੁਰਸਕਾਰ ਦੇ ਨਾਲ ਸਨਮਾਨਿਆ ਗਿਆ ਹੈ। ਕਵਿਤਾ ਦੇ ਨਾਲ ਨਾਲ ਇਹ ਆਲੋਚਕ ਵੀ ਨੇ ਅਤੇ ਇਹਨਾਂ ਦੀਆਂ ਕੁਝ ਕਿਤਾਬਾਂ ਸੰਪਾਦਿਤ ਹੋ ਕੇ ਵੀ ਪੰਜਾਬੀ ਜਗਤ ਦੇ ਵਿੱਚ ਆਈਆਂ ਨੇ। ਅਸੀਂ ਜੱਗੀ ਹਮੀਰਗੜ੍ਹ ਜੀ ਉਰਫ ਜਗਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਕਾਸ਼ਵਾਣੀ ਬਠਿੰਡਾ ਦੇ ਪ੍ਰੋਗਰਾਮ ਸੁਖਨ ਦੇ ਵਾਰਿਸ ਚ।
1: ਬਹੁਤ ਬਹੁਤ ਸ਼ੁਕਰੀਆ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਮਨਦੀਪ ਰਜੋਰਾ ਜੀ।
0: ਤੇ ਤੁਸੀਂ ਦੁਨੀਆ ਜਿਹੜੀ ਹੈ ਪ੍ਰੇਮਮਈ ਕਰਨ ਵਾਸਤੇ ਹੀ ਇੰਨਾ ਵਧੀਆ ਲਿਖ ਰਹੇ ਹੋ
1: ਜੀ ਜੀ।
0: ਜੇ ਤੁਹਾਨੂੰ ਕਿਹਾ ਜਾਵੇ ਕਿ ਕਿਸੇ ਹੋਰ ਵਿਧਾ ਦੇ ਵਿੱਚ ਵੀ ਕਦੇ ਤੁਹਾਡਾ ਦਿਲ ਤੁਹਾਨੂੰ ਆਖੇ ਵੀ ਹੁਣ ਤੂੰ ਜੱਗੀ ਸਿਆਂ ਲਿਖ ਤਾਂ ਕੀ ਉਹ ਵਿਧਾ ਹੋਊਗੀ, ਕਿਹੜੀ ਵਿਧਾ ਹੋਊਗੀ ਕਵਿਤਾ ਤੋਂ ਬਾਅਦ? ਕਿਉਂਕਿ ਤੁਸੀਂ ਅਨੁਵਾਦ ਤੇ ਸੰਪਾਦਨ ਦੇ ਵਿੱਚ ਤਾਂ ਹੈਗੇ ਹੋ ਅੱਗੇ, ਕਿਉਂਕਿ ਅਨੁਵਾਦ ਦੇ ਨਾਲ ਥੋੜਾ ਜਿਹਾ ਪ੍ਰੋਫੈਸ਼ਨਲ ਪਣ ਜਿਹੜਾ ਹੈ ਉਹ ਵੀ ਜੁੜਿਆ ਹੋਇਆ ਹੈ, ਲੋਕੀ ਪ੍ਰੋਫੈਸ਼ਨਲ ਤੌਰ ਤੇ ਵੀ ਅਨੁਵਾਦ ਕਰ ਰਹੇ ਨੇ ਅੱਜ ਕੱਲ੍ਹ। ਕਦੇ ਅਨੁਵਾਦ ਬਾਰੇ ਆਲੋਚਨਾ ਬਾਰੇ ਉਸ ਤਰੀਕੇ ਨਾਲ ਸੋਚਿਆ ਇਸ ਨੂੰ ਪ੍ਰੋਫੈਸ਼ਨਲੀ ਤੌਰ ਤੇ ਅਪਣਾਉਣ ਵਾਸਤੇ ਜਾਂ ਕਿਸੇ ਹੋਰ ਵਿਧਾ ਨੂੰ ਕਵਿਤਾ ਤੋਂ ਇਲਾਵਾ?
1: ਹਾਂ, ਇਹ ਦੋਹੇ ਨੇ ਕਿ ਜਿਹੜੀ ਕਵਿਤਾ ਹੈ ਉਹ ਨਿੱਜ ਦਾ ਮਸਲਾ ਹੈ
0: ਜੀ,
1: ਹੈ ਨਾ, ਉਹ ਆਪਣੀ ਭਾਵਨਾਵਾਂ ਦਾ, ਉਹ ਮੇਰੇ ਨਜ਼ਰੀਆ ਦਾ, ਜੋ ਮੈਂ ਲੋਕਾਂ ਬਾਰੇ ਸੋਚਦਾ, ਜੋ ਮੈਨੂੰ ਲੱਗਦਾ, ਜੋ ਮੇਰਾ ਅੰਦਰ ਚਾਹੁੰਦਾ
0: ਜੀ,
1: ਉਹਦੇ ਵਿੱਚ ਕੋਈ ਮਤਲਬ ਕਿ ਉਹਦੀ ਰੋਟੀ ਵਾਲਾ ਸਵਾਲ ਨਹੀਂ ਹੈਗਾ ਉਹਦੇ ਨਾਲ ਜੁੜਿਆ ਹੋਇਆ। ਮੈਂ ਚਾਹੁੰਦਾ ਕਿ ਦੁਨੀਆ ਖੂਬਸੂਰਤ ਹੋਵੇ, ਜਦੋਂ ਨਹੀਂ ਲੱਗਦੀ ਫਿਰ ਰੜਕ ਲੱਗਦੀ ਹੈ, ਤਾਂ ਫਿਰ ਉਹ ਕਵਿਤਾ ਨਿਕਲਦੀ ਹੈ ਉਹਦੇ ਵਿੱਚ। ਜਿਹੜਾ ਅਨੁਵਾਦ ਦਾ ਕੰਮ ਹੈ ਜਾਂ ਟ੍ਰਾਂਸਲੇਸ਼ਨ ਦਾ ਕੰਮ ਹੈ ਇਹ ਪ੍ਰੋਫੈਸ਼ਨ ਨਾਲ ਵੀ ਜੁੜਿਆ ਹੈ, ਪਰ ਇਹਦੇ ਨਾਲ ਇਹ ਕਿ ਚੀਜ਼ਾਂ ਸੰਪਾਦਿਤ ਕਰਨ ਦੀ ਜਿਹੜਾ ਹੈਗਾ ਜਾਂ ਆਲੋਚਨਾ ਦਾ ਹੈਗਾ ਖੇਤਰ, ਉਹ ਹੈ ਕਿ ਜੋ ਹੁਣ ਤੱਕ ਪੜ੍ਹੇ ਆ, ਜਿੱਥੋਂ ਫਿਰ ਚੀਜ਼ਾਂ ਨੂੰ ਜਾਣਿਆ ਵੀ ਜਦੋਂ ਚੀਜ਼ਾਂ ਤੇ ਚਰਚਾ ਹੋਵੇ ਤਾਂ ਲੋਕਾਂ ਦੇ ਤੱਕ ਲਿਜਾਇਆ ਜਾਵੇ ਉਹਨੂੰ ਵਿਆਖਿਆ ਕਰਕੇ, ਹੈ ਨਾ। ਇਹਦੇ ਵਿੱਚ ਇਹ ਵੀ ਹੁੰਦਾ ਕਿਉਂਕਿ ਸਾਹਿਤ ਦੋਨੋਂ ਪੱਖ ਤੋਂ ਕੰਮ ਕਰ ਰਿਹਾ, ਕਿਉਂਕਿ ਇੱਕ ਦੌਰ ਕਵਿਤਾ ਦਾ ਸੀਗਾ, ਕਵਿਤਾ ਤੋਂ ਬਾਅਦ ਪਹਿਲਾਂ ਹੀ ਇੱਕੋ ਕਵਿਤਾ ਸੀ, ਸਾਹਿਤ ਹੀ ਕਵਿਤਾ ਸੀਗੀ, ਕਵਿਤਾ ਦੇ ਵੱਖਰੇ ਵੱਖਰੇ ਰੂਪਾਕਾਰ ਆਏ ਤਾਂ ਵੱਖ ਵੱਖ ਤਰੀਕਿਆਂ ਨਾਲ, ਕਿਉਂਕਿ ਇੱਕ ਬੰਦੇ ਨੂੰ ਕਵਿਤਾ ਹੈ ਤੇ ਕਿਸੇ ਨੂੰ ਕਵਿਤਾ ਸਮਝ ਨਹੀਂ ਆਉਂਦੀ, ਉਹਨੂੰ ਨਾਵਲ ਕਹਾਣੀ ਸਮਝ ਆਉਂਦਾ, ਤਾਂ ਐਵੇਂ ਹੀ ਉਹ ਚੀਜ਼ਾਂ ਨੂੰ ਜੇ ਅਨੁਵਾਦ ਦਾ ਕੰਮ ਹੈ ਜਾਂ ਆਲੋਚਨਾ ਦਾ ਕੰਮ ਹੈ, ਹੈ ਨਾ, ਉਹ ਵੱਖਰੇ ਤਰੀਕੇ ਨਾਲ ਉਸ ਵਰਗ ਨੂੰ ਮਤਲਬ ਕਿ ਉਸਨੂੰ ਜੋੜਨ ਨੂੰ ਸਮਝਾ, ਸਮਾਜ ਤੱਕ ਉਹ ਗੱਲ ਲਿਜਾਣ ਦੇ ਲਈ ਜ਼ਰੂਰੀ ਹੈ। ਇੱਕ ਪ੍ਰੋਫੈਸ਼ਨਲ ਦੇ ਤੌਰ 'ਤੇ ਮੈਂ ਉਹ ਸਮਝਦਾ ਵੀ ਇਹ ਕੰਮ ਵੀ ਕਰਨੇ ਜ਼ਰੂਰੀ ਨੇ, ਇਹ ਕਰਨੇ ਚਾਹੀਦੇ ਨੇ। ਸ਼ਾਇਦ ਵੈਸੇ ਮੈਂ ਵਿਦਾ ਨਾ ਲਿਖਾਂ, ਉਹ 'ਤੇ ਹੋਰ 'ਤੇ ਤਾਂ ਕੋਈ ਮਨ ਹੀ ਨਹੀਂ ਜਾ ਗਿਆ ਕਦੇ ਵੀ, ਨਾਵਲ ਕਹਾਣੀ ਨਾਟਕ। ਹਾਂ, ਇਹ ਹੈ ਕਿ ਜੋ ਚੀਜ਼ਾਂ ਆਈਆਂ ਹੋਈਆਂ ਨੇ ਉਹਦੇ ਉੱਪਰ ਲਗਾਤਾਰ ਚਰਚਾ ਹੁੰਦੀ ਰਹੀ, ਆਪਾਂ ਕਰਦੇ ਰਹੀਏ, ਤਾਂ ਇੱਕ ਹੈ ਕਿ ਉਹ ਗੱਲਾਂ ਜਿਹੜੀਆਂ ਹੈਗੀਆਂ ਲੋਕਾਂ ਤੱਕ ਪਹੁੰਚਣਗੀਆਂ, ਲੋਕ ਉਹਨੂੰ ਸਮਝਣਗੇ
0: ਤੇ
1: ਸਾਹਿਤ, ਹਾਂ, ਸੌਖੀ ਹੋ ਕੇ ਪਹੁੰਚਦੀ, ਅਤੇ ਸਾਹਿਤ ਨੇ ਆਪਣਾ ਕੰਮ ਜਿਹੜਾ ਹੈਗਾ ਐਵੇਂ ਹੀ ਹੌਲੀ ਹੌਲੀ ਇੱਕ ਦੂਜੇ ਨਾਲ ਜੁੜ ਕੇ ਕਰਨਾ ਹੁੰਦਾ ਹੈ। ਉਹਦੇ ਵਿੱਚ ਜਿੰਨਾ ਕੁ ਯੋਗਦਾਨ ਹੁੰਦਾ ਹੈ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕੀਤਾ ਜਾਵੇ।
0: ਇੱਕ ਹੋਰ ਰਚਨਾ,
1: ਕੁਝ ਕਵਿਤਾਵਾਂ ਜਿਵੇਂ ਆਪਣੀ ਚੱਲ ਹੀ ਰਹੀਆਂ ਸੀ ਕਿ ਮੈਂ ਪਿਆਰ ਦੀ ਹੀ ਕਵਿਤਾ ਹੁਣ ਸ਼ੁਰੂ ਕੀਤੀਆਂ ਸੀਗੀਆਂ
0: ਜੀ ਜੀ,
1: ਕਿ ਇੱਕ ਕਵਿਤਾ ਹੈ ਕਿ ਕਜਲਾ
0: ਜੀ,
1: ਸ਼ਾਇਦ ਸਰੋਤਰ ਨੂੰ ਪਸੰਦ ਆਵੇ, ਕਿ ਕਈ ਵਾਰ ਸੋਚਿਆ ਤੈਨੂੰ ਕਹਿ ਹੀ ਦਿਆਂ
0: ਜੀ,
1: ਕਿ ਕਈ ਵਾਰ ਸੋਚਿਆ ਤੈਨੂੰ ਕਹਿ ਹੀ ਦਿਆਂ ਕਿ ਪਾਇਆ ਨਾ ਕਰ ਇਹਨਾਂ ਅੱਖੀਆਂ ਵਿੱਚ ਕਜਲਾ
0: ਜੀ,
1: ਕਿ ਕਈ ਵਾਰ ਸੋਚਿਆ ਤੈਨੂੰ ਕਹਿ ਹੀ ਦਿਆਂ ਪਾਇਆ ਨਾ ਕਰ ਇਹਨਾਂ ਅੱਖੀਆਂ ਵਿੱਚ ਕਜਲਾ, ਕਿ ਸਿਤਮ ਢਾਉਣ ਵਾਲੀ ਹਰ ਸ਼ਹਿ ਤੋਂ, ਕਿ ਸਿਤਮ ਢਾਉਣ ਵਾਲੀ ਹਰ ਸ਼ਹਿ ਤੋਂ ਸਖ਼ਤ ਨਫ਼ਰਤ ਹੈ ਮੈਨੂੰ,
0: ਤੁਹਾਡੀ ਇਸ ਤਰ੍ਹਾਂ ਦੀ ਜੋ ਪ੍ਰੇਮ ਭਰੀ ਰੋਮਾਂਸਵਾਦੀ ਕਵਿਤਾ ਹੈ ਜਿਹੜੀ, ਇਸ ਦਾ ਪਹਿਲਾ ਪਾਠਕ ਕੌਣ ਹੁੰਦਾ, ਤੁਹਾਡੇ ਦੋਸਤ ਜਾਂ ਤੁਹਾਡੀ ਪਤਨੀ ਜਾਂ ਕੋਈ ਹੋਰ?
1: ਹੁਣ ਆਫਟਰ ਮੈਰਿਜ ਤਾਂ ਮਤਲਬ ਕਿ ਕਹਿ ਸਕਦੇ ਹਾਂ ਕਿ ਪਤਨੀ ਵੀ ਪੜ੍ਹ ਲੈਂਦੀ ਹੈ ਵਿੱਚ, ਦੋਸਤ ਵੀ ਜਿਹੜੇ ਨੇੜੇ ਤੇੜੇ ਦੇ ਹੁੰਦੇ ਆ ਕਈ ਵਾਰੀ, ਤਾਂ ਜ਼ਿਆਦਾਤਰ ਇਹ ਹੈ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਹੈਗਾ, ਅਤੇ ਤੁਸੀਂ ਨਾਲ ਦੇ ਨਾਲ ਕਵੀ ਲਿਖਦਾ ਅਤੇ ਕਈ ਵਾਰੀ ਉਹਦੇ ਵਿੱਚ ਪਾ ਦਿੰਦਾ, ਜ਼ਿਆਦਾਤਰ ਫਿਰ ਉਹ ਕਈ ਵਾਰੀ ਤੁਸੀਂ ਜਿਵੇਂ ਲਾ ਲਓ ਰਾਤ ਕਵੀ ਸੋਚ ਰਿਹਾ, ਤੁਸੀਂ ਸਮਾਜ ਦੇ ਵਿੱਚ ਬੈਠੇ ਹੋ ਕਿਤੇ, ਕੋਈ ਫੁਰਰਾ ਆਇਆ ਤੁਹਾਨੂੰ ਕੋਈ ਚੀਜ਼ ਨੂੰ ਪ੍ਰਭਾਵਿਤ ਕੀਤਾ ਹੋਵੇ ਤੁਹਾਡੇ ਅੰਦਰ ਚੱਲ ਰਿਹਾ ਉਹ,
0: ਹਾਂਜੀ,
1: ਅਤੇ ਉਹ ਜਦੋਂ ਤੱਕ ਪਰਿਵਾਰ ਸੋ ਜਾਂਦਾ ਫਿਰ ਕਵੀ, ਉਹ ਤੋਂ ਬਾਅਦ ਸ਼ਾਇਦ ਚੱਲ ਰਿਹਾ ਹੁੰਦਾ, ਉਹ ਤੋਂ ਬਾਅਦ ਅਸੀਂ ਸਿੱਧਾ, ਕਈ ਵਾਰੀ ਇਹ ਹੋ ਜਾਂਦਾ ਕਿ
0: ਸੋਸ਼ਲ ਮੀਡੀਆ
1: ਸੋਸ਼ਲ ਮੀਡੀਆ 'ਤੇ ਪੈ

0: ਦੇ ਦੋ ਉਹ ਪੈਟਕ ਵੀ ਮੇਰੇ ਖਿਆਲ ਪਲੇਠੇ ਨੇ ਹੁਣ ਤਾਂ ਮੇਰੇ ਦੌੜ ਦੌੜ ਦੀ ਗੱਲ ਹੈ ਪਰ ਇਹ ਵੀ ਹੈ ਨਾ ਕਿਸੇ ਕਿਸੇ ਟਾਈਮ ਦੇ ਵਿੱਚ ਕੋਈ ਹੋਰ ਹੁੰਦਾ ਕੋਈ ਹੋਰ ਹੁੰਦਾ ਹੈ ਨਾ ਤੇ ਇੱਕ ਨਿਰਧਾਰਤ ਨਹੀਂ ਹੈਗਾ ਕਿ ਵੀ ਕੋਈ ਚੈੱਕ ਇਨ ਰੱਖਿਆ ਹੋਇਆ ਹੋਵੇ ਤੂੰ ਸਭ ਤੋਂ ਪਹਿਲਾਂ ਤੂੰ ਦੇਖਿਆ
1: ਕਿਆ ਬਾਤ ਹੈ ਜੀ ਕਿਆ ਬਾਤ ਹੈ ਕਿਉਂਕਿ ਜਦੋਂ ਤੁਹਾਡੇ ਜ਼ਹਿਨ ਚ ਕੋਈ ਅਜਿਹਾ ਫੁਰਨਾ ਫੁਰਦਾ ਜਿਵੇਂ ਤੁਸੀਂ ਆਖਿਆ ਕੋਈ ਕਵਿਤਾ ਜਦੋਂ ਉੜਦੀ ਹੈ ਤਾਂ ਅਸੀਂ ਖੁਸ਼ ਬੜੇ ਹੁੰਦੇ ਹਾਂ ਉਸ ਖੁਸ਼ੀ ਦੇ ਵਿੱਚ ਗੜੋਚ ਸਾਡੇ ਸਾਹਮਣੇ ਕੋਈ ਵੀ ਸ਼ਖਸ ਹੋਵੇ ਅਸੀਂ ਉਸ ਨੂੰ ਉਸ ਖੁਸ਼ੀ 'ਚ ਸ਼ਾਮਿਲ ਕਰਨਾ ਚਾਹਾਂਗੇ ਤੇ ਫਿਰ ਭਾਵੇਂ ਉਹ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੇ ਨਾਲ ਜੁੜੇ ਤੁਹਾਡੇ ਦੋਸਤ ਕਿਉਂ ਨਾ ਹੋਣ ਜਾਂ ਤੁਹਾਡੇ ਨਿੱਜੀ ਤੌਰ 'ਤੇ ਤੁਹਾਡੇ ਆਲੇ ਦੁਆਲੇ ਰਹਿਣ ਵਾਲੇ ਦੋਸਤ ਹੋਣ ਜਾਂ ਫਿਰ ਘਰ ਦੇ ਵਿੱਚ ਮੌਜੂਦ ਤੁਹਾਡੀ ਪਤਨੀ ਹੀ ਕਿਉਂ ਨਾ ਹੋਵੇ ਸੋਸ਼ਲ ਮੀਡੀਆ ਦੀ ਗੱਲ ਤੁਸੀਂ ਕੀਤੀ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਕਵਿਤਾ ਪਾਉਣਾ ਅਤੇ ਇੱਕ ਮੰਚ ਜਿਹੜਾ ਹੈ ਉਹ ਤੁਰਤ ਪੈਰ ਹਾਸਲ ਕਰ ਲੈਣਾ ਆਪਣੀ ਕਵਿਤਾ ਦੇ ਲਈ ਇਹ ਨੌਜਵਾਨਾਂ ਲਈ ਚੰਗੀ ਇੱਕ ਓਪਰਚੁਨਿਟੀ ਵੀ ਹੈ ਚੰਗਾ ਮੌਕਾ ਹੈ ਪਰ ਇਸ ਦੇ ਕਈ ਵਾਰ ਜੋ ਨੌਜਵਾਨ ਸਾਥੀ ਕੁਝ ਵੀ ਲਿਖ ਰਹੇ ਨੇ ਉਹ ਜਾ ਰਿਹਾ ਸਮਾਜ ਦੇ ਵਿੱਚ ਜਾ ਰਿਹਾ ਹੈ ਉਹ ਤਾਂ ਤੁਸੀਂ ਕੀ ਦੇਖਦੇ ਹੋ ਇਸ ਦੇ ਸੋਸ਼ਲ ਮੀਡੀਆ ਦੇ ਇੱਕ ਕਵੀ ਦੇ ਲਈ ਦੋਨੋਂ ਪੱਖ ਅਸੀਂ ਤੁਹਾਡੇ ਨਜ਼ਰੀਏ ਨਾਲ ਦੇਖਣਾ ਚਾਹੁੰਦੇ ਹਾਂ
0: ਇਹਦੇ ਵਿੱਚ ਦੋ ਨਜ਼ਰੀਏ ਜਿਹੜਾ ਤੁਸੀਂ ਪਹਿਲੀ ਗੱਲ ਕੀਤੀ ਮੇਰੇ ਖਿਆਲ ਦੇ ਵਿੱਚ ਉਹ ਸਹੀ ਹੈ ਕਿ ਜੋ ਵੀ ਆਉਂਦਾ ਹੈ ਫਿਰ ਅਸੀਂ ਪਾ ਦਿੰਦੇ ਹਾਂ ਸ਼ਾਇਦ ਮੈਂ ਵੀ ਉਸ ਜਿਵੇਂ ਇੱਕ ਫਲੋ ਦੇ ਵਿੱਚ ਉਹੀ ਗੱਲ ਕੀਤੀ ਹੈ ਪਰ ਮੇਰੀਆਂ ਦੋ ਚੀਜ਼ਾਂ ਰਹੀਆਂ ਕਿ ਹਾਲਾਂਕਿ ਮੈਂ ਉਹਦੇ ਵਿੱਚ ਵਾਹ ਵਾਹ ਖੱਟਣ ਵਾਲਾ ਵੀ ਨਹੀਂ ਹੁੰਦਾ ਕਿ ਬਸ ਤੁਹਾਡੇ ਦੋਸਤ ਹੁੰਦੇ ਨੇ ਬਸ ਤੁਹਾਨੂੰ ਉਹ ਕਦੇ ਨਹੀਂ ਗਿਣਤੀ ਕੀਤੀ ਵੀ ਕਿੰਨੇ ਲਾਇਕ ਆਏ ਨੇ ਕਦੇ ਕੁਛ ਆਏ ਨੇ ਅਤੇ ਜਾਂ ਕੁਛ ਪ੍ਰਮੋਸ਼ਨ ਕਰਵਾਉਣੀ ਹੈ ਕਦੇ ਪੇਜ ਦੀ ਕਦੇ ਕੁਛ ਕਰਾਉਣਾ ਇੱਦਾਂ ਦਾ ਮੈਂ ਕਦੇ ਕੁਛ ਨਹੀਂ ਬਸ ਜਿੰਨੇ ਸਾਨੂੰ ਦੋਸਤ ਜਾਣਦੇ ਨੇ ਇੱਕ ਰਚਨਾ ਸਾਂਝੀ ਹੋ ਜਾਵੇ ਪਰ ਉਹੀ ਹੈ ਕਿ ਧੜਾ ਧੜ ਵੀ ਉਸ ਜਿਵੇਂ ਮੈਂ ਸੋਚਦਾ ਵੀ ਸਾਰੇ ਸੋਚਦੇ ਨੇ ਉਹ ਪਾਉਣ ਵੇਲੇ ਤਾਂ ਵੀ ਇੱਕ ਧੜਾ ਧੜ ਢੇਰ ਵੀ ਵੱਜ ਰਿਹਾ ਫਿਰ ਉਹਦੇ ਵਿੱਚ ਜਿਹੜਾ ਮਾੜਾ ਚੰਗਾ ਉਹ ਵੀ ਨਹੀਂ ਚੁਣਿਆ ਜਾ ਰਿਹਾ ਹੈ ਨਾ ਇਹ ਤਾਂ ਸਮੱਸਿਆ ਇੱਕ ਦੌਰ ਦੀ ਹੈਗੀ ਹੈ ਇਸ ਸਮੇਂ ਨੇ ਲੈ ਕੇ ਆਉਂਦਾ ਜੀ ਅਸੀਂ ਥੋੜ੍ਹਾ ਜਿਹਾ ਠਹਿਰਾਓ ਕਰਾਂਗੇ ਸੋਸ਼ਲ ਮੀਡੀਆ 'ਤੇ ਨਹੀਂ ਪਾਵਾਂਗੇ ਕਿਤਾਬ ਦੇ ਵਿੱਚ ਹੀ ਰੱਖਾਂਗੇ ਸ਼ਾਇਦ ਚਾਰ ਵਾਰੀ ਫਿਰ ਆਪਾਂ ਉਹਨੂੰ ਪੜ੍ਹਾਂਗੇ ਜਦੋਂ ਤੱਕ ਤੁਹਾਡੇ ਤੱਕ ਉਹ ਸੋਧ ਦੇ ਅਧੀਨ ਵੀ ਰਹਿੰਦੀ ਹੈ ਜਦੋਂ ਤੱਕ ਤੁਹਾਡੀ ਕਿਤਾਬ ਨਹੀਂ ਆਉਂਦੀ ਹੈ ਨਾ ਉਹ ਸੋਧ ਦੇ ਅਧੀਨ ਵੀ ਆਉਂਦੀ ਹੈ ਤੀਸਰਾ ਪੱਖ ਇਹ ਆ ਕਿ ਜਦੋਂ ਅਸੀਂ ਨੇ ਕਿਤਾਬ ਤੱਕ ਵੀ ਜਾ ਕੇ ਸਰੋਤਿਆਂ ਲਈ ਹੀ ਲਿਖਣਾ ਇਹਦਾ ਮੁੱਖ ਪਰਪਜ ਹੀ ਲੋਕਾਂ ਵਿੱਚ ਜਾਣਦਾ ਕੋਈ ਵੀ ਸਾਹਿਤਕ ਵਿਧਾ ਦਾ ਤੁਹਾਡੇ ਕਿਤਾਬ ਵਿੱਚ ਰਹਿਣ ਨਾਲ ਜਾਂ ਚਾਰ ਕੰਮ ਚਾਰ ਦੀਵਾਰੀ ਵੱਡੇ ਹਾਲ ਦੇ ਵਿੱਚ ਚਰਚਾਵਾਂ ਕਰਾਉਣਾ ਇਹਦੀ ਪ੍ਰਾਪਤੀ ਨਹੀਂ ਹੈਗੀ ਸਾਹਿਤ ਦੀ ਉਹ ਪ੍ਰਾਪਤੀ ਨਹੀਂ ਹੈਗੀ ਕਿ ਤੁਸੀਂ ਕਿੱਡੇ ਵੱਡੇ ਮੰਚ 'ਤੇ ਕਰਾ ਲਓ ਜਿਵੇਂ ਮੇਰੀ 4 ਸਾਲ ਕਿਤਾਬ ਹੋ ਗਈ ਮੇਰਾ ਸ਼ਾਇਦ ਪਿਛਲੀ ਵਾਰੀ ਪਹਿਲੇ ਚਾਹੀ ਉਹ ਵੱਡਾ ਮੰਚ ਇੱਕ ਹੈ ਨਾ ਪ੍ਰਗਤੀਸ਼ੀਲ ਲੇਖਕ ਸੀਗਾ ਸਭਾ ਪਟਿਆਲਾ ਵੱਲੋਂ ਮੇਰਾ ਕੀਤਾ ਗਿਆ ਉਹ ਪਹਿਲੀ ਅਤੇ ਆਖਰੀ ਮੇਰੇ ਖਿਆਲ 'ਚ ਮੰਚ ਸੀਗਾ ਜਿਹਨੇ ਮੇਰੀ ਚਰਚਾ ਕੀਤੀ ਮੈਂ ਉੱਧਰ ਨਹੀਂ ਲੈ ਕੇ ਗਿਆ ਬਸ ਲੋਕਾਂ ਤੱਕ ਜਿਵੇਂ ਅੱਜ ਕਿਤਾਬ ਵੀ ਮੈਂ ਲੈ ਕੇ ਆਇਆ ਹੈ ਨਾ ਇਹ ਕਿਸੇ ਦੋਸਤ ਨੂੰ ਇੱਥੇ ਆਏ ਸੀ ਉਹਨਾਂ ਨੂੰ ਕਿਹਾ ਕਿ ਮੈਨੂੰ ਕਿਤਾਬ ਚਾਹੀਦੀ ਹੈ ਮੇਰੇ ਕੋਲ ਕਿਤਾਬ ਹੈ ਨਹੀਂ ਮੇਰੀ
1: ਬਹੁਤ ਅੱਛੇ ਪਰ ਗੱਲ ਜਿਹੜੀ ਹੈ ਉਹ ਇਹ ਦੇਖਣ ਵਾਲੀ ਹੈ ਤੁਹਾਡੀ ਆਸਤਿਕ ਨਾਸਤਿਕ ਵਰਗੀ ਕਵਿਤਾ ਮਾਂ ਤੁਸੀਂ ਕਿਹਾ ਕਿ ਮੈਂ ਲਿਖ ਦਿੰਦਾ ਹਾਂ ਕੋਰੇ ਕਾਗਜ਼ ਤੇ ਲਫ਼ਜ਼ ਮਾਂ ਤੇ ਉੱਥੇ ਹੀ ਕਵਿਤਾ ਜਿਹੜੀ ਉਹ ਮੁਕੰਮਲ ਹੋ ਰਹੀ ਹੈ ਤੁਸੀਂ ਜਦੋਂ ਆਖਦੇ ਹੋ ਆਸਤਿਕ ਦੇ ਵਿੱਚ ਮੈਂ ਆਸਤਿਕ ਦਾ ਆਸਤਿਕ ਹੀ ਰਿਹਾ ਤੁਸੀਂ ਜਦੋਂ ਨਾਸਤਿਕ ਦੇ ਵਿੱਚ ਕਹਿ ਰਹੇ ਹੋ ਕਿ ਮੈਂ ਨਾਸਤਿਕ ਹੋ ਕੇ ਵੀ ਨਾਸਤਿਕ ਨਾ ਹੋ ਪਾਇਆ ਤੇ ਇਹ ਜਿਹੜੀ ਹੈ ਆਪਣੇ ਆਪ ਦੇ ਵਿੱਚ ਇੱਕ ਪ੍ਰਾਪਤੀ ਹੈ ਇਹ ਇਸ ਦੇ ਨਾਲ ਸਾਨੂੰ ਲੱਗਦਾ ਕਿ ਇਹ ਵਿਚਾਰ ਜਿਹੜੇ ਨੇ ਇਹ ਇਸ ਨੂੰ ਕਿਵੇਂ ਔੜਗੇ ਮੈਨੂੰ ਕਿਉਂ ਨਾ ਔੜੇ ਜਦੋਂ ਇੰਨਾ ਸੋਚਣ ਦੇ ਉੱਤੇ ਤੁਹਾਡੇ ਪਾਠਕ ਨੂੰ ਤੁਹਾਡੀ ਕਵਿਤਾ ਮਜਬੂਰ ਕਰ ਰਹੀ ਹੈ ਤਾਂ ਫਿਰ ਆਪਣੇ ਆਪ ਦੇ ਵਿੱਚ ਇੱਕ ਮੁਕੰਮਲ ਕਵਿਤਾ ਹੈ ਇਹ ਪਰ ਤੁਸੀਂ ਸਹੀ ਆਖਿਆ ਕਿ ਕਿਤਾਬ ਦੇ ਵਿੱਚ ਆ ਜਾਣਾ ਹੀ ਆਪਣੇ ਆਪ ਨੂੰ ਸਮਾਜ ਦੇ ਵਿੱਚ ਜਾਂ ਸਾਹਿਤ ਜਗਤ ਦੇ ਵਿੱਚ ਮੁਕੰਮਲ ਕਰਦਾ ਹੈ
0: ਜੀ ਜੀ
1: ਕਿਤਾਬ ਛਪਵਾਉਣ ਦਾ ਤਜਰਬਾ ਹੈ ਜਿਹੜਾ ਉਸ ਬਾਰੇ ਵੀ ਜਾਣਨਾ ਚਾਹਾਂਗੇ ਕਿਉਂਕਿ ਬਹੁਤ ਸਾਰੇ ਪਬਲੀਕੇਸ਼ਨ ਸੋਸ਼ਲ ਮੀਡੀਆ ਦੇ ਉੱਤੇ ਹੀ ਇਹ ਗੱਲ ਜਿਹੜੀ ਹੈ ਰੀਲਾਂ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਰਹੀ ਹੈ ਜੇਕਰ ਤੁਸੀਂ ਆਪਣੀ ਕਵਿਤਾ ਦੀ ਕਿਤਾਬ ਛਪਵਾਉਣਾ ਚਾਹੁੰਦੇ ਹੋ ਤਾਂ ਇਸ ਨੰਬਰ ਦੇ ਉੱਤੇ ਸੰਪਰਕ ਕਰੋ ਆਹ ਅਸੀਂ ਤੁਹਾਨੂੰ ਫਾਇਦੇ ਦੇਵਾਂਗੇ ਆਹ ਬੈਨੀਫਿਟ ਦੇਵਾਂਗੇ ਇਸ ਤਰ੍ਹਾਂ ਵੀ ਚੱਲ ਰਿਹਾ ਹੈ ਜੀ ਹੁਣ ਜਦਕਿ ਸਮਾਂ ਜਿਹੜਾ ਸੀਗਾ ਅਸੀਂ ਪਹਿਲਿਆਂ 'ਚ ਦੇਖੀਏ ਤਾਂ ਪ੍ਰਕਾਸ਼ਨ ਦਾ ਪ੍ਰਕਾਸ਼ਕ ਦਾ ਇੱਕ ਰੁਤਬਾ ਜਿਹੜਾ ਹੈ ਉਹ ਬਰਕਰਾਰ ਸੀਗਾ ਤੇ ਤੁਹਾਡਾ ਤਜਰਬਾ ਜਿਹੜਾ ਹੈ ਉਹ ਕੀ ਕਹਿੰਦਾ ਹੈ ਕਿਤਾਬਾਂ ਵੀ ਜਿਵੇਂ ਕਿ ਅੱਜ ਧੜੱਲੇ ਨਾਲ ਆ ਰਹੀਆਂ ਹੈ ਬਹੁਤ ਸਾਰੇ ਪ੍ਰਕਾਸ਼ਨ ਨਵੇਂ ਨਵੇਂ ਪ੍ਰਕਾਸ਼ਕ ਜਿਹੜੇ ਨੇ ਉਹ ਵੀ ਛਾਪ ਰਹੇ ਆ ਤਾਂ ਅਜਿਹੇ 'ਚ ਤੁਸੀਂ ਕੀ ਕਹਿਣਾ ਚਾਹੋਗੇ
0: ਇਹੀ ਹੈ ਕਿ ਇਹਦੇ ਵਿੱਚ ਵੀ ਦੋ ਮੇਰੀਆਂ ਦੋ ਹੀ ਰਾਵਾਂ ਨੇ
1: ਜੀ
0: ਪਹਿਲਾਂ ਤਾਂ ਕਿ ਜਿਹੜੀ ਮੇਰੀ ਆਪਣੀ ਕਿਤਾਬ ਜੋ ਛਾਪੀ ਗਈ ਹੈ ਕੈਲੀਬਰ ਪਬਲੀਕੇਸ਼ਨ ਪਟਿਆਲਾ ਵੱਲੋਂ ਛਾਪੀ ਗਈ ਹੈ ਤੇ ਸੁਖਵਿੰਦਰ ਸੁੱਖੀ ਇਹਦੇ ਓਨਰ ਨੇ ਤੇ ਇੱਕ ਮੇਰੇ ਨਾਲ ਦੋਸਤੀ ਵਾਲਾ ਨਾਤਾ ਵੀ ਉਹਨਾਂ ਦਾ
1: ਬਹੁਤ ਅੱਛਾ
0: ਇਸ ਕਰਕੇ ਮੈਨੂੰ ਉਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ
1: ਜੀ ਤੁਹਾਡਾ ਤਜਰਬਾ ਉਸ ਲਿਹਾਜ਼ ਨਾਲ ਨਹੀਂ ਹੈ
0: ਜੀ ਲਿਹਾਜ਼ ਉਹਨਾਂ ਨੇ ਕਿਹਾ ਕਿ ਜੋ ਦੇਣਾ ਹੋਵੇ ਦੇ ਦਿਓ ਤੇ ਮੈਂ ਪਤਾ ਨਹੀਂ ਕੁਛ ਦਿੱਤਾ ਸੀ ਕਿ ਨਹੀਂ ਉਹਨਾਂ ਨੇ ਪਤਾ ਨਹੀਂ ਮੈਨੂੰ ਟੋਕਿਆ ਸੀ ਕਿ ਨਹੀਂ ਹੈ ਨਾ ਉਹਨਾਂ ਨੂੰ ਵੀ ਪਤਾ ਸੀ ਵੀ ਜਿਹੜੇ ਦੌਰ 'ਚੋਂ ਆਪਾਂ ਲੰਘ ਰਹੇ ਹਾਂ ਨਾ ਤੇ ਉਹਨਾਂ ਨੇ ਬੜੀ ਮਿਹਨਤ ਨਾਲ ਖੂਬਸੂਰਤ ਕਿਤਾਬ ਛਾਪੀ ਹੈ ਸ਼ਾਇਦ ਮੈਂ ਉਹ ਇਹਦੀ ਲਾਗਤ ਵੀ ਨਾ ਦਿੱਤੀ ਹੋਵੇ ਉਹਨਾਂ ਨੂੰ ਹੈ ਨਾ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੂੰਗਾ ਤੇ

0: तो एडिशन लगभग खत्म भी हो चुके हैं हूँ, क्योंकि मैं जो मैं क्या है आज ले भी मैं किसी दोस्त मांग के लिया, मेरे को मेरी किताब नहीं बची हुई, तू तेरे को पई होगी, दित्ती सी आई सी तो तुझे खरीदी सी जेडी।
1: बहुत अच्छे तुहाडियां कविताव जड़ियां है ओह छेती खत्म हुंदियां मेरे
0: जी
1: वर्गे पाठक नूं। अजकल रीलां दे दौर च जदों असीं इक
0: जी
1: अंगूठे दे नाल
0: हाँ
1: उंगल
0: जी
1: दे नाल रील लंघाउणी है, उसे तरह असीं सोचदे हां वी कविता वी इसे तरह ही पढ़ी जावे, ते
0: जी
1: इह कम तुहाडी कविता करदी है।
0: जी
1: कविता दा साइज जिहड़ा है उह करदी है, कविता दे माने जिहड़े ने, शब्द जिहड़े तुसीं चुणे है उह
0: जी
1: करदे ने, ते बहुत अच्छी कविता है। ते
0: जी
1: हुण
0: धन्यवाद
1: कविता दा ही समां जिहड़ा उह हो गया, इक होर कविता साडे श्रोतियां दी
0: जी
1: नज़र
0: जी
1: सामने।
0: हाँ पढ़न लिखन तो बाद भी साढ़े नौजवान निराश क्यों ने,
1: हाँ
0: है
1: जी
0: ਉਹ ਜੋ ਦੌਰ ਹੈ ਉਸ ਕਵਿਤਾ ਨੂੰ ਹੀ ਚੀਜ਼ਾਂ, ਕਿਉਂਕਿ ਐਵੇਂ ਦਿੰਦਾ ਰਿਹਾ ਉਲਾਮਾ।
1: ਜੀ
0: ਕਵਿਤਾ ਦਾ ਨਾਮ ਹੈ ਕਿ ਮਿਰਗ ਤ੍ਰਿਸ਼ਨਾ, ਕਿ ਐਵੇਂ ਦਿੰਦਾ ਰਿਹਾ ਉਲਾਮੇ ਮਿਰਗ ਤ੍ਰਿਸ਼ਨਾ ਦੇ ਛਲਾਵੇ ਪਾਉਂਦੇ ਮਾਰੂਥਲਾਂ ਨੂੰ,
1: ਜੀ
0: ਕਿ ਐਵੇਂ ਦਿੰਦਾ ਰਿਹਾ ਉਲਾਮੇ ਮਿਰਗ ਤ੍ਰਿਸ਼ਨਾ ਦੇ ਛਲਾਵੇ ਪਾਉਂਦੇ ਮਾਰੂਥਲਾਂ ਨੂੰ,
1: ਜੀ
0: ਖੁੰਜਾਂ ਤੋਂ ਭੁਰ ਚੁੱਕੇ ਵਿਦਿਅਕ ਪ੍ਰਮਾਣ ਪੱਤਰਾਂ ਬਾਰੇ ਕਦੇ ਸੋਚਿਆ ਹੀ ਨਾ,
1: ਕਿਆ ਬਾਤ ਹੈ ਜੀ,
0: ਖੁੰਜਾਂ ਤੋਂ
1: ਕਿਆ
0: ਭੁਰ
1: ਬਾਤ
0: ਚੁੱਕੇ
1: ਹੈ
0: ਵਿਦਿਅਕ
1: ਜੀ,
0: ਪ੍ਰਮਾਣ ਪੱਤਰਾਂ ਬਾਰੇ ਕਦੇ ਸੋਚਿਆ ਹੀ ਨਾ।
1: ਕਿਆ ਬਾਤ ਹੈ, ਬਿਲਕੁਲ
0: ਸ਼ੁਕਰੀਆ
1: ਅੱਜ ਦੇ ਦੌਰ ਦੇ ਵਿੱਚ ਜਦੋਂ ਪੋਸਟਾਂ ਨਿਕਲਦੀਆਂ ਨੇ ਉਹਦੇ ਲਈ ਜਦੋਂ ਫਾਰਮ ਭਰੇ ਜਾਂਦੇ ਨੇ,
0: ਜੀ
1: ਤੇ ਫਿਰ ਜਦੋਂ ਅਸੀਂ ਐਗਜ਼ਾਮੀਨੇਸ਼ਨ ਸੈਂਟਰ ਦੇ ਵਿੱਚ ਜਾ ਕੇ ਵੇਖਦੇ ਹਾਂ
0: ਜੀ
1: ਕਿ ਇੰਨੇ ਐਗਜ਼ਾਮੀਨੇਸ਼ਨ ਸੂਬੇ ਭਰ ਦੇ ਵਿੱਚ ਸੈਂਟਰ ਬਣੇ ਨੇ, ਤੇ ਉਹਨਾਂ ਦੇ ਵਿੱਚ ਇਸ ਤਾਦਾਦ ਦੇ ਵਿੱਚ ਪੇਪਰ ਦੇਣ ਵਾਲੇ ਪਹੁੰਚੇ ਨੇ, ਤਾਂ ਉੱਥੇ ਸਾਨੂੰ ਕੰਪੀਟੀਸ਼ਨ ਜੋ ਮਹਿਸੂਸ ਹੁੰਦਾ ਹੈ,
0: ਜੀ
1: ਉੱਥੇ ਸਾਨੂੰ ਲੱਗਦਾ ਹੈ ਵੀ ਗੱਲ ਜਿਹੜੀ ਹੈ ਉਹ ਇਸੇ ਤਰ੍ਹਾਂ ਹੀ ਹੈ ਅੱਜ ਦੇ ਦੌਰ ਦੇ ਵਿੱਚ, ਜਿਵੇਂ ਤੁਹਾਡੀ ਇਹ ਕਵਿਤਾ
0: ਜੀ
1: ਆਖ ਰਹੀ ਹੈ ਕਿ ਸਰਟੀਫਿਕੇਟ ਜਿਹੜੇ ਨੇ ਜਿਨ੍ਹਾਂ ਦੀ ਸਾਡੇ ਲਈ ਮਾਨਤਾ ਬਹੁਤ ਹੈ, ਪਰ
0: ਜੀ
1: ਉਹ ਜੇ ਸਰਟੀਫਿਕੇਟ ਬਹੁਤੇ ਲੋਕਾਂ ਕੋਲੇ ਭਰੀ ਹੋਈ ਹਾਲਤ ਦੇ ਵਿੱਚ ਵੀ ਨੇ,
0: ਜੀ
1: ਜਦੋਂ ਕਿ ਉਹ ਲੰਮੀ ਉਮਰ ਤੱਕ ਨੌਕਰੀ ਹਾਸਲ ਕਰਨ ਦੇ ਲਈ ਸੰਘਰਸ਼ ਕਰ ਰਹੇ
0: ਬਿਲਕੁਲ
1: ਨੇ।
0: ਬਿਲਕੁਲ।
1: ਜੀ
0: ਇਸ ਦੇ ਨਾਲ ਹੀ ਮੈਂ ਸ਼ਾਇਦ ਹੋਰ ਕਵਿਤਾ ਇੱਕ ਹੋਰ ਸਾਂਝੇ ਕਰ
1: ਜੀ
0: ਲਾਂਗੇ
1: ਕਿਉਂਕਿ
0: ਅਗਲਾ
1: ਤੁਹਾਡੀਆਂ
0: ਜਿਹੜਾ।
1: ਕਵਿਤਾਵਾਂ ਜਿਹੜੀਆਂ ਨੇ ਜੱਗੀ ਹਮੀਰਗੜ੍ਹ ਜੀ ਵੱਖ ਵੱਖ ਰਸਾਲਿਆਂ ਦੇ ਵਿੱਚ, ਚੜ੍ਹਦੀ ਕਲਾ ਜੋ ਮੈਗਜ਼ੀਨ
0: ਜੀ
1: ਹੈ ਉਸ ਦੇ ਵਿੱਚ,
0: ਜੀ ਜੀ
1: ਤੇ ਅਖਬਾਰਾਂ ਦੇ ਵਿੱਚ ਵੀ ਤੁਹਾਡੀ ਕਵਿਤਾ
0: ਜੀ
1: ਛਪਦੀ ਰਹਿੰਦੀ
0: ਜੀ
1: ਹੈ,
0: ਜੀ
1: ਜਿਸ ਦੇ ਚੱਲਦਿਆਂ ਅਸੀਂ ਸੰਪਰਕ ਦੇ ਵਿੱਚ ਆਏ ਹਾਂ, ਤੇ ਅਸੀਂ ਚਾਹਾਂਗੇ ਜਿਹੜੀਆਂ ਤੁਹਾਡੀਆਂ ਉਹ ਰਚਨਾਵਾਂ ਜਿਨ੍ਹਾਂ ਨੂੰ ਤੁਸੀਂ ਅਖਬਾਰਾਂ ਮੈਗਜ਼ੀਨਾਂ ਦੇ ਯੋਗ ਸਮਝਿਆ, ਸਾਡੇ ਸਰੋਤਿਆਂ ਦੀ ਨਜ਼ਰ ਉਹ ਵੀ ਕਰੋ।
0: ਲੰਮੇ ਸਮੇਂ ਤੋਂ ਹੀ ਮਤਲਬ ਕਵਿਤਾਵਾਂ ਮੇਰੀਆਂ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਲੱਗਦੀਆਂ ਰਹੀਆਂ
1: ਜੀ
0: ਨੇ। ਮੈਂ ਬਹੁਤ ਘੱਟ ਧਿਆਨ ਦਿੰਦਾ ਕਿ ਕਿੱਥੇ ਕਿੱਥੇ ਕੁਝ ਸਾਂਭ ਰੱਖੀਆਂ ਜਾਂਦੀਆਂ ਹੁੰਦੀਆਂ ਨੇ,
1: ਜੀ
0: ਤੇ ਉਹਨਾਂ ਦੇ ਵਿੱਚੋਂ ਕੁਝ ਕਵਿਤਾਵਾਂ ਜਿਵੇਂ ਕਿ ਮੈਂ ਇੱਕ ਸੀਗਾ ਕਿ ਜਿਵੇਂ ਮੈਂ ਮਾਂ ਤੇ ਵੀ ਕਵਿਤਾ ਲਿਖੀ ਹੈ
1: ਜੀ
0: ਤੇ ਪਿਓ ਤੇ ਵੀ ਹੈ, ਪਤਨੀ ਤੇ ਵੀ ਹੈ, ਮੇਰੇ ਹੈ ਨਾ ਹੋਰ ਵੀ ਸਾਥੀਆਂ ਤੇ ਵੀ
1: ਜੀ
0: ਕਵਿਤਾਵਾਂ ਜਿਹੜੀ ਹੈਗੀਆਂ ਨੇ, ਕਿਉਂਕਿ ਇਹਦੇ ਨਾਲ ਹੀ ਸਾਰਾ ਇਹ ਸਮਾਜ ਹੈ, ਯਾਨੀ ਕਿ ਨਿੱਜ ਹੈ। ਐਵੇਂ ਹੀ ਮੇਰੇ ਘਰ ਇੱਕ ਬੇਟੀ ਹੈ ਮੇਰੀ
1: ਬਹੁਤ
0: ਸਾਜਿਦਾ
1: ਅੱਛੇ,
0: ਨਾਮ ਦੀ,
1: ਬਹੁਤ ਅੱਛੇ,
0: ਤੇ ਸ਼ੁਰੂਆਤ ਉਹ ਵੀ ਜਦੋਂ ਆਈ ਉਹ ਕਵਿਤਾ ਹੀ ਲੈ ਕੇ ਆਈ
1: ਕਿਆ
0: ਜਦੋਂ,
1: ਬਾਤ ਹੈ ਜੀ, ਦੁਆਵਾਂ
0: ਤੇ
1: ਸਾਡੇ
0: ਹੈ
1: ਵੱਲੋਂ
0: ਨਾ
1: ਵੀ।
0: ਤੇ ਮੇਰੇ ਉਹਦੇ ਜਨਮ ਦਿਨ ਤੇ ਹੀ ਮੈਨੂੰ ਇੱਕ ਮਤਲਬ ਜੋ ਪਹਿਲੀ ਵਾਰ ਤੁਸੀਂ ਡੈਡੀ ਬਣਨਾ ਹੁੰਦਾ ਤੇ ਉਹ
1: ਜੀ
0: ਖੁਸ਼ੀ ਦੇ ਵਿੱਚ ਇੱਕ ਕਵਿਤਾ ਉਹਦੇ ਨਾਮ ਮੈਂ ਜ਼ਾਹਰ ਕੀਤੀ, ਉੱਥੋਂ ਸ਼ੁਰੂਆਤ ਮੈਂ ਉਹਦੇ ਨਾਮ ਦੀ ਕੁਝ ਕਵਿਤਾਵਾਂ ਵੀ ਸਾਂਝੀਆਂ ਸਰੋਤਿਆਂ ਨਾਲ ਕਰਨਾ ਚਾਹਾਂਗੇ
1: ਕਿਆ ਬਾਤ ਹੈ ਜੀ,
0: ਕਿ ਬੇਟੀ ਦੇ ਨਾਮ ਕਵਿਤਾ ਸੀ
1: ਹਾਂ ਜੀ,
0: ਉਹਦੇ ਜਨਮ
1: ਇਰਸ਼ਾਦ
0: ਦਿਨ ਦੇ। ਮੈਂ ਅਕਸਰ ਸੋਚਿਆ ਕਰਦਾ ਸੀ ਕਿ ਵੱਡਾ ਹੋ ਕੇ ਵੱਡਾ ਆਦਮੀ ਬਣਾਂਗਾ,
1: ਜੀ
0: ਕਿ ਮੈਂ ਅਕਸਰ ਸੋਚਿਆ ਕਰਦਾ ਸੀ ਵੱਡਾ ਹੋ ਕੇ ਵੱਡਾ ਆਦਮੀ ਬਣਾਂਗਾ, ਤੇਰੇ ਮਿਲਣ ਦੇ ਅਹਿਸਾਸ ਨੇ ਸੱਚੀ ਮੈਨੂੰ ਵੱਡਾ ਬਣਾ ਦਿੱਤਾ,
1: ਵਾਹ ਕਿਆ ਬਾਤ
0: ਤੇਰੇ
1: ਹੈ ਜੀ,
0: ਮਿਲਣ ਦੇ ਅਹਿਸਾਸ ਨੇ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ। ਇਸੇ ਲਈ ਕਹਿੰਦੇ ਆ ਕਿ ਬੇਟੀਆਂ ਨਿਮਤਾਂ ਹੁੰਦੀਆਂ ਨੇ,
0: ਜੀ
1: ਉਹ ਕਿਸਮਤ ਵਾਲਿਆਂ ਨੂੰ ਹੀ ਦਿੱਤੀਆਂ ਜਾਂਦੀਆਂ ਨੇ,
0: ਜੀ
1: ਜਿਹੜੇ ਇਹ ਨਿਆਮਤ ਇਹ ਨਿਮਤਾਂ ਸਾਂਭ ਸਕਦੇ ਨੇ ਉਹਨਾਂ ਨੂੰ ਹੀ ਇਹ ਨਿਆਮਤ ਕੁਦਰਤ ਅਤਾ ਫਰਮਾਉਂਦੀ ਹੈ। ਬਹੁਤ ਅੱਛੇ, ਇੱਕ ਹੋਰ ਤੁਹਾਡੀ ਰਚਨਾ ਜੀ।
0: ਇੱਕ ਹੋਰ ਬੇਟੀ ਦੇ ਨਾਮ ਹੀ ਕਵਿਤਾ, ਬੇਟੀ ਹੌਲੀ ਹੌਲੀ ਵੱਡੀ ਹੋ ਰਹੀ ਹੈ, ਕਿ ਧੀ ਕਵਿਤਾ ਦਾ ਸਿਰਲੇਖ ਹੈਗਾ ਕਿ ਧੀ ਖੁਦੀ ਪੌੜੀਆਂ ਚੜ੍ਹਨ ਉਤਰਨ ਲੱਗੀ ਹੈ, ਧੀ ਖੁਦੀ ਪੌੜੀਆਂ ਚੜ੍ਹਨ ਉਤਰਨ ਲੱਗੀ ਹੈ, ਅੱਗੇ ਅੱਗੇ ਦੌੜਦੀ ਪੌੜੀਆਂ ਚੜ੍ਹਦੀ ਆਖਦੀ ਪਾਪਾ ਫੜੋ ਮੈਨੂੰ, ਕਿ ਅੱਗੇ ਅੱਗੇ ਦੌੜਦੀ ਆਖਦੀ ਪਾਪਾ ਫੜੋ ਮੈਨੂੰ,
1: ਕਿਆ ਬਾਤ ਹੈ,
0: ਮੈਂ ਜਾਣ ਬੁੱਝ ਫੜਨ ਵਿੱਚ ਅਸਮਰਥਾ ਦਿਖਾਉਣਾ,
1: ਹਾਂ ਕਿਆ ਬਾਤ ਹੈ ਜੀ,
0: ਮੈਂ ਜਾਣ ਬੁੱਝ ਫੜਨ ਵਿੱਚ ਅਸਮਰਥਾ ਦਿਖਾਉਣਾ,
1: ਆਹਾ
0: ਮੇਰਾ ਚਿੱਤ ਵੀ ਨਹੀਂ ਮੰਨਦਾ, ਮੇਰਾ ਚਿੱਤ ਵੀ ਨਹੀਂ ਮੰਨਦਾ ਉਸਨੂੰ ਪੌੜੀਆਂ ਚੜ੍ਹਦਿਆਂ ਰੋਕਾਂ, ਮੇਰਾ ਚਿੱਤ ਵੀ ਨਹੀਂ ਮੰਨਦਾ ਉਸਨੂੰ ਪੌੜੀਆਂ ਚੜ੍ਹਦਿਆਂ ਰੋਕਾਂ, ਉਹ ਛੱਤ ਤੇ ਚੜ੍ਹਦੀ ਏ ਜਿੱਤ ਦੇ ਦੌਰ 'ਚ ਖਿਲਖਿਲਾ ਉੱਠਦੀ ਏ,
1: ਕਿਆ ਬਾਤ ਹੈ ਜੀ,
0: ਉਹ ਛੱਤ ਤੇ ਚੜ੍ਹਦੀ ਏ ਜਿੱਤ ਦੇ ਦੌਰ 'ਚ ਖਿਲਖਿਲਾ ਉੱਠਦੀ ਏ, ਉਸਨੂੰ ਖਿਲਖਿਲਾਉਂਦਿਆਂ ਵੇਖ ਮੇਰਾ ਅੰਦਰ ਵੀ ਦਗਦਗ ਕਰ ਉੱਠਦਾ,
1: ਕਿਆ ਬਾਤ ਹੈ, ਬਹੁਤ ਅੱਛੇ,
0: ਉਸਨੂੰ ਖਿਲਖਿਲਾਉਂਦਿਆਂ ਦੇਖ ਮੇਰਾ ਅੰਦਰ ਵੀ ਦਗਦਗ ਕਰ ਉੱਠਦਾ, ਧੀਆਂ ਬਿਨਾਂ ਰੋਕਾਂ ਹੀ ਸੋਭਦੀਆਂ, ਬਿਨਾਂ ਰੋਕਾਂ ਹੀ ਪੌੜੀਆਂ ਚੜ੍ਹਦੀਆਂ, ਬਿਨਾਂ ਰੋਕਾਂ ਹੀ ਖਿਲਖਿਲਾਉਂਦੀਆਂ,
1: ਕਿਆ ਬਾਤ ਹੈ,
0: ਕਿ ਧੀਆਂ ਬਿਨਾਂ ਰੋਕਾਂ ਹੀ

0: ਰੋਕਾਂ ਹੀ ਸੋਭਦੀਆਂ, ਬਿਨਾਂ ਰੋਕਾਂ ਹੀ ਪੌੜੀਆਂ ਚੜ੍ਹਦੀਆਂ, ਬਿਨ ਰੋਕਾਂ ਹੀ ਖਿਲ ਖਿਲਾਉਂਦੀਆਂ, ਕਾਮਨਾ ਕਰਦਾ ਉਹ ਸਦਾ ਏਦਾਂ ਹੀ ਖਿਲ ਖਿਲਾਉਂਦੀ ਰਹੇ, ਸਦਾ ਪੌੜੀਆਂ ਚੜ੍ਹਦੀ ਚੜ੍ਹਦੀ ਰਹੇ, ਮੈਂ ਉਸਨੂੰ ਕਦੇ ਨਾ ਰੋਕਾਂ.
1: ਆਮੀਨ ਆਮੀਨ. ਸਾਡੇ ਵੱਲੋਂ ਵੀ ਇਹੀ ਦੁਆਵਾਂ. ਤੁਸੀਂ ਸਹੀ ਆਖਿਆ, ਉਹ ਬੜੇ ਰੋਸ਼ਨੀ ਭਰੇ ਹੁੰਦੇ ਆ ਉਹ ਵਿਹੜੇ, ਜਿਹੜੇ ਧੀਆਂ ਨੂੰ ਸੰਭਾਲਦੇ ਨੇ, ਕੁੜੀਆਂ ਨੂੰ ਸੰਭਾਲਦੇ ਨੇ, ਬੱਚਿਆਂ ਨੂੰ ਸੰਭਾਲਦੇ ਨੇ. ਡਬਲਯੂ ਐਚ ਡੇਵਿਸ ਦੀ ਅੰਗਰੇਜ਼ੀ ਦੇ ਕਰਾਈਟਰ ਦੀ ਕਵਿਤਾ ਜਿਹੜੀ ਹੈ ਉਹ ਯਾਦ ਆ ਗਈ ਕਿ ਬਾਹਰ ਜਦੋਂ ਉਹ ਟਹਿਲ ਰਿਹਾ ਹੁੰਦਾ ਆਪਣੇ ਕਮਰੇ ਦੇ ਵਿੱਚ, ਉਹਦੀ ਨਵਜੰਮੀ ਬੇਟੀ ਜਿਹੜੀ ਆ ਉਹ ਪੰਘੂੜੇ ਦੇ ਵਿੱਚ ਪਈ ਹੁੰਦੀ ਹੈ, ਅਤੇ ਬਾਹਰ ਹਨੇਰੀ ਚੱਲ ਰਹੀ ਹੁੰਦੀ ਹੈ, ਮੌਸਮ ਜਿਹੜਾ ਹੈ ਉਹ ਗੜਬੜੀ ਭਰਿਆ ਹੁੰਦਾ ਬਾਹਰ, ਜਿਵੇਂ ਕਿ ਅੱਜ ਦੇ ਦੌਰ ਦੇ ਵਿੱਚ ਸਾਡੇ ਮੁਲਕ ਦੇ ਵਿੱਚ ਬੱਚਿਆਂ ਦੇ ਲਈ ਮਾਹੌਲ ਜਿਹੜਾ ਅਸੀਂ ਵੇਖ ਰਹੇ ਹਾਂ. ਤਾਂ ਉਸ ਮਾਹੌਲ ਦੇ ਵਿੱਚ ਉਹ ਆਪਣੀ ਬੱਚੀ ਦੇ ਲਈ ਦੁਆ ਕਰਦਾ ਲਿਖਦਾ ਹੈ. ਤੁਹਾਡੀ ਇਸ ਕਵਿਤਾ ਤੋਂ ਯਾਦ ਆ ਗਈ, ਅ ਪ੍ਰੇਅਰ ਫੋਰ ਮਾਈ ਡੌਟਰ ਉਸ ਨੇ ਟਾਈਟਲ ਦਿੱਤਾ ਹੈ ਉਸ ਕਵਿਤਾ ਦਾ, ਜਿਸ ਦੇ ਵਿੱਚ ਮੈਂ ਪੰਜਾਬੀ 'ਚ ਹੀ ਦੱਸਾਂਗਾ ਕਿ ਉਹ ਲਿਖਦਾ ਹੈ ਕਿ ਮੇਰੀ ਬੇਟੀ ਜਿਹੜੀ ਹੈ ਪਰਮਾਤਮਾ ਉਹ ਕਹਿੰਦਾ ਵੀ ਇਸ ਨੂੰ ਹੁਸਨ ਦਈ ਭਾਵੇਂ ਨਾ ਦਈ ਇਸ ਨੂੰ, ਪਰ ਇਸ ਨੂੰ ਇੱਕ ਰੋਸ਼ਨ ਦਿਮਾਗ ਦਈ, ਇਸ ਨੂੰ ਤੂੰ ਦਿਲ ਅਜਿਹਾ ਦਈ, ਇਸ ਨੂੰ ਹੁਸਨ ਦੇ ਨਾਲ ਨਾਲ ਜੇ ਹੁਸਨ ਦੇਵੇਂ ਤਾਂ ਵੀ ਦਿਲ ਅਜਿਹਾ ਦਈ ਕਿ ਇਹ ਕਿਸੇ ਦਾ ਦਿਲ ਨਾ ਤੋੜੇ, ਇਸ ਨੂੰ ਰੋਸ਼ਨ ਦਿਮਾਗ ਦਈ ਤੂੰ. ਸੋ ਆਪਣੀ ਬੇਟੀ ਲਈ ਜੋ ਉਹ ਦੁਆਵਾਂ ਜਿਵੇਂ ਤੁਸੀਂ ਲਿਖੀਆਂ ਹੈ ਕਵਿਤਾ ਦੇ ਵਿੱਚ, ਉਹ ਕਵਿਤਾ ਦੇ ਵਿੱਚ ਲਿਖਦਾ ਹੈ, ਗੱਲ ਜਿਹੜੀ ਹੈ ਉਹ ਯਾਦ ਆ ਗਈ. ਪਰਿਵਾਰ ਦੇ ਵਿੱਚ ਜਦੋਂ ਇਹ ਮਾਹੌਲ ਹੁੰਦਾ, ਤੁਸੀਂ ਸਹੀ ਕਿਹਾ ਕਿ ਜਦੋਂ ਤੁਸੀਂ ਪਿਤਾ ਬਣਦੇ ਹੋ ਤਾਂ ਇਸ ਕਦਰ ਤੁਸੀਂ ਆਪਣੇ ਲਫ਼ਜ਼ਾਂ ਦੇ ਵਿੱਚ ਉਹ ਬਿਆਨ ਕਰ ਦਿੱਤੀ ਹੈ ਚੀਜ਼, ਪਰ ਨੌਜਵਾਨ ਸਾਥੀ ਜਿਹੜੇ ਨੇ ਜੋ ਪਹਿਲੀ ਵਾਰ ਮਾਂ ਬਾਪ ਬਣਦੇ ਹੈ, ਉਹਨਾਂ ਸਾਰਿਆਂ ਕੋਲੇ ਇਹ ਅਲਫਾਜ਼ ਨਹੀਂ ਹੁੰਦੇ ਜੋ ਤੁਹਾਡੇ ਕੋਲੇ ਸੀ, ਤੁਸੀਂ ਬਿਆਨ ਕੀਤੇ ਤੁਹਾਡੇ ਅਲਫਾਜ਼ ਜਿਹੜੇ ਹੈ ਹੁਣ ਉਹ ਸਾਡੇ ਸਰੋਤਿਆਂ ਦੇ ਤੇ ਸਾਡੇ ਅਲਫਾਜ਼ ਬਣੇ ਨੇ. ਇਸ ਦੇ ਉੱਤੇ ਜੋ ਨੌਜਵਾਨਾਂ ਵੱਲੋਂ ਆਪਣੇ ਬੱਚਿਆਂ ਦੀ ਪਰਵਰਿਸ਼ ਕੀਤੇ ਜਾਣ ਨੂੰ ਲੈ ਕੇ ਇਸ ਬਾਰੇ ਇੱਕ ਕਵੀ ਕੀ ਸੋਚਦਾ ਹੈ, ਅਸੀਂ ਇਹ ਜਾਣਨਾ ਚਾਹਾਂਗੇ. ਤੁਸੀਂ ਕੀ ਸਮਝਦੇ ਹੋ ਜਿਵੇਂ ਉਹ ਡਬਲਯੂ ਐਚ ਡੇਵਿਸ ਰਾਈਟਰ ਜਿਹੜਾ ਅੰਗਰੇਜ਼ੀ ਦਾ ਉਹ ਸੋਚਦਾ ਹੈ ਕਿ ਮੇਰੇ ਬੱਚੇ ਆ ਹੋਣ, ਤੁਸੀਂ ਆਪਣੇ ਬੱਚਿਆਂ ਨੂੰ ਉਹ ਜਦੋਂ ਛੱਤ ਤੇ ਚੜ੍ਹ ਜਾਂਦੀ ਹੈ ਤਾਂ ਛੱਤ ਤੇ ਚੜ੍ਹੇ ਉਸ ਬੱਚੇ ਨੂੰ ਤੁਸੀਂ ਕਿਸ ਰੂਪ ਦੇ ਵਿੱਚ ਦੇਖਣਾ ਚਾਹੁੰਦੇ ਹੋ, ਕੀ ਸਮਝਦੇ ਹੋ ਕਿਵੇਂ ਇੱਕ ਪਰਵਰਿਸ਼ ਬੱਚੇ ਦੀ ਕੀਤੀ ਜਾਵੇ ਸਮਾਜ ਦੇ ਵਿੱਚ ਅੱਜ ਦੇ ਦੌਰ 'ਚ?
0: ਇਹ ਕਿ ਮੈਂ ਵੀ ਮਤਲਬ ਕਿ ਉਹੀ ਹੈ ਕਿ ਅਸੀਂ ਨਵੇਂ ਹਾਂ ਇੱਕ ਤਾਂ ਚੀਜ਼ਾਂ ਦੇ ਵਿੱਚ, ਨਵੇਂ ਇਸ ਪੱਖ ਤੋਂ ਹੁੰਦਾ ਕਿ ਹਰ ਕੋਈ ਨਵਾਂ ਹੀ ਹੁੰਦਾ
1: ਵਾਕਈ.
0: ਤੁਸੀਂ ਵੀ ਅਸੀਂ ਪਹਿਲੀ ਪਾਪਾ ਬਣਦਾ, ਪਹਿਲੀ ਵਾਰ ਹੀ ਬਣਨਾ ਹੁੰਦਾ ਬੰਦੇ ਨੇ. ਗੱਲ ਕਿ ਪੀੜ੍ਹੀ ਪਾੜਾ ਹੈ ਇੱਕ, ਅਸੀਂ ਕੱਲ ਮਤਲਬ ਕਿ ਕਿਤੇ ਵਿਰਸੇ ਦੇ ਵਿੱਚੋਂ ਨਹੀਂ ਸਿੱਖੇ ਵੀ ਕਿਵੇਂ ਕਰਾਉਣਾ ਸੀ, ਕਿਉਂਕਿ ਮੈਂ ਜਿਵੇਂ ਦੱਸਿਆ ਵੀ ਫੈਮਿਲੀ ਬਿਲਕੁਲ ਹੀ ਮੇਰੀ ਅਨਪੜ੍ਹ ਹੈ ਨਾ, ਬਿਲਕੁਲ ਉਸ ਪੱਖ ਦੀ ਮਜ਼ਦੂਰ ਫੈਮਿਲੀ ਦੇ ਵਿੱਚੋਂ. ਅਤੇ ਹੁਣ ਥੋੜ੍ਹਾ ਜਿਹਾ ਮੈਂ ਥੋੜ੍ਹਾ ਜਿਹਾ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਆਇਆ, ਚਲੋ ਉਹ ਵੀ ਹੈ ਕਿ ਪ੍ਰੋਫੈਸ਼ਨਲ ਉਸਨੂੰ ਦੱਸਦਾ ਤ੍ਰਾਸਦੀ ਵਾਲੀ ਹੀ ਪ੍ਰੋਫੈਸ਼ਨਲ, ਪਰ ਮੈਂ ਚਾਹੁੰਦਾ ਕਿ ਜੋ ਮੇਰੇ ਬੱਚਿਆਂ ਨੂੰ ਚਾਹੀਦਾ ਹੈ ਨਾ, ਜੋ ਮੇਰੇ ਪਰਿਵਾਰ ਨੂੰ ਚਾਹੀਦਾ, ਮੈਂ ਉਹਦੇ ਲਈ ਤਾਂ ਕੁਛ ਨਾ ਕੁਛ ਕਰ ਲਵਾਂ ਜਿੰਨਾ ਕੁ ਹੋ ਸਕਦਾ. ਅਤੇ ਮੁੱਖ ਮਕਸਦ ਇਹੀ ਹੈ ਕਿ ਜਿਵੇਂ ਥੋੜ੍ਹੀ ਕਵਿਤਾ ਬਿਆਨ ਕਰਦੀ ਹੈ ਕਿ ਉਹਦੇ ਵਿੱਚ ਵੀ ਮੈਂ ਨਹੀਂ ਚਾਹਿਆ ਕਿ ਇਹ ਕੋਈ ਮਸ਼ੀਨ ਬਣ ਜਾਵੇ ਜਾ ਕੇ ਜਾਂ ਬਹੁਤ ਸੋਹਣੀ ਹੋਵੇ. ਸੋਹਣਾ ਤਾਂ ਤੁਸੀਂ ਮੈਨੂੰ ਵੀ ਦੇਖ ਰਹੇ ਹੋ, ਜ਼ਰੂਰੀ ਨਹੀਂ ਹੁੰਦਾ ਉਹ ਹੁਣ. ਉਹਦੇ ਵਿੱਚ ਗੁਣ ਹੋਣੇ ਚਾਹੀਦੇ ਨੇ, ਹੈ ਨਾ, ਨੈਤਿਕਤਾ ਹੋਣੀ ਚਾਹੀਦੀ ਹੈ, ਭਾਵਨਾਵਾਂ ਹੋਣੀਆਂ ਚਾਹੀਦੀਆਂ ਨੇ. ਉਹ ਭਾਵਨਾਵਾਂ ਮੈਂ ਹੁਣ ਵੀ ਕੋਸ਼ਿਸ਼ ਕਰਦੇ ਹਾਂ ਉਹਦੇ ਵਿੱਚ ਵੀ ਕਿਸੇ ਵੀ ਤਰ੍ਹਾਂ ਦਾ, ਜਿਵੇਂ ਬਚਪਨ ਦੇ ਵਿੱਚ ਹੁੰਦਾ ਸੀ ਮਾਰ ਕੁੱਟ ਕੇ ਡਰਾ ਕੇ ਬੱਚੇ ਨੂੰ, ਫਿਰ ਉਹ ਬੁਲਵਾਉਣਾ ਜਾਂ ਉਸ ਤਰੀਕੇ ਦਾ ਰਹਿਣਾ ਸਿਖਾਉਂਦੇ ਹਾਂ, ਮੈਂ ਉਹਨੂੰ ਕੋਸ਼ਿਸ਼ ਕਰਦਾ ਉਹ ਚੀਜ਼ਾਂ ਨੂੰ ਸਮਝੇ, ਹੈ ਨਾ, ਉਹ ਮਹਿਸੂਸ ਕਰੇ. ਜੇ ਕਿਸੇ ਨੂੰ ਬੁਰਾ ਕਹਿਤਾ ਗਲਤ ਕਹਿਤਾ ਤਾਂ ਉਹ ਆਪਣੇ ਆਪ ਮਹਿਸੂਸ ਕਰਨ ਲੱਗ ਜੇ, ਹੈ ਨਾ. ਅਸੀਂ ਉਹਨੂੰ ਪਿਆਰ ਨਾਲ ਸਮਝਾਉਂਦੇ ਕਿ ਪੁੱਤ ਇਹ ਠੀਕ ਨਹੀਂ ਹੈਗਾ, ਅਸੀਂ ਉਹਨੂੰ ਕਦੇ ਨਹੀਂ ਕਹਿੰਦੇ ਵੀ ਤੂੰ ਮਾਫੀਆਂ ਮੰਗ, ਹੈ ਨਾ. ਉਹਨੇ ਜਦੋਂ ਹੌਲੀ ਹੌਲੀ ਹੈ ਕਿ ਹੁਣ ਉਹ ਆਪਣੇ ਆਪ ਮਾਫੀ ਵੀ ਮੰਗਦੀ ਹੈ, ਜੇ ਕਿਤੇ ਗਲਤੀ ਹੋ ਗਈ ਉਹ ਆਪਣੇ ਆਪ ਮਾਫੀ ਮੰਗ, ਉਹਨੂੰ ਫੀਲ ਹੋਣ ਲੱਗ ਗਿਆ ਉਹ ਚੀਜ਼ਾਂ ਕਿ ਬਾਪ ਮਤਲਬ ਡੈਡੀ ਚੁੱਪ ਹੋ ਜਾਂਦਾ, ਮੈਨੂੰ ਕੁਛ ਨਹੀਂ ਬੋਲ ਰਿਹਾ. ਤੇ ਅਸੀਂ ਕਹਿੰਦੇ ਕਿ ਐਵੇਂ ਹੀ ਉਹ ਪਹਿਲਾਂ ਵਾਂਗੂ ਨਹੀਂ ਕਿਸੇ ਵੀ ਸਾਡੇ ਆਪਣੇ ਮੰਮੀ ਪਾਪਾ ਡੰਡਾ ਚੱਕ ਲੈਂਦੇ ਹੁੰਦੇ ਸੀ, ਉਹ ਨਹੀਂ, ਅਸੀਂ ਉਹਨੂੰ ਵੱਖਰੇ ਤਰੀਕੇ ਨਾਲ ਮਤਲਬ ਹੈਂਡਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ. ਇਹੀ ਹੋਣਾ ਚਾਹੀਦਾ ਸ਼ਾਇਦ.
1: ਸੋ ਬਹੁਤ ਅੱਛੀ ਗੱਲ ਤੁਸੀਂ ਸਹੀ ਆਖੀ, ਪਰਵਰਿਸ਼ ਦਾ ਇਹ ਨੁਕਤਾ ਹੈ ਕਿ ਪੀੜ੍ਹੀ ਪਾੜਾ ਹੈ ਜਿਹੜਾ ਉਸ ਤੋਂ ਬਚਾ ਕੇ ਚੱਲਿਆ ਜਾਵੇ ਤੇ ਪਰਵਰਿਸ਼ ਆਪਣੇ ਆਪ ਹੁੰਦੀ ਹੈ. ਤੁਸੀਂ ਸਹੀ ਆਖਿਆ ਹੈਗਾ,
0: ਹੋਣੀ ਹੈ ਪਿਆਰ. ਮੈਨੂੰ ਲੱਗਦਾ ਸਮਾਜ ਦੇ ਵਿੱਚ ਪਿਆਰ ਦੀ ਬਹੁਤ ਲੋੜ ਹੈ, ਸਮਾਜ ਦੇ ਵਿੱਚ ਪਿਆਰ ਹੋਣਾ ਚਾਹੀਦਾ. ਜਿਹੜੇ ਸਮਾਜ ਵਿੱਚ ਪਿਆਰ ਮੁਹੱਬਤ ਹੈਗੀ ਹੈ, ਉਹਦਾ ਸਤਿਕਾਰ ਹੈ, ਉਹਦੇ ਵਿੱਚ ਨੈਤਿਕਤਾ ਹੈਗੀ, ਉਹਦਾ ਸਦਾਚਾਰ ਹੈਗਾ, ਤਾਂ ਉਹ ਪਰਿਵਾਰ ਸਮਾਜ ਵਾਕਈ ਖੁਸ਼ ਹੈ
1: ਜੀ, ਹੈ ਨਾ. ਤੇ ਸਾਡੇ ਉਹ ਸਾਥੀ ਜਿਹੜੇ ਕਿ ਪਿਆਰ ਦੇ ਮੁਰੀਦ ਨੇ, ਪਿਆਰ ਦੇ ਕਾਇਲ ਨੇ, ਉਹ ਇਹ ਜੋ ਕਾਵਿ ਸੰਗ੍ਰਹਿ ਹੈ ਕਦਮ ਚੱਲਦੇ ਰਹਿਣ ਜੱਗੀ ਹਮੀਰਗੜ ਹੋਰਾਂ ਦਾ, ਉਹ ਜ਼ਰੂਰ ਪੜ੍ਹਨ, ਕਿਉਂਕਿ ਇਸ ਦੇ ਵਿੱਚੋਂ ਉਹਨਾਂ ਨੂੰ ਆਪਣੀਆਂ ਭਾਵਨਾਵਾਂ ਨੂੰ ਲਫ਼ਜ਼ ਅਲਫਾਜ਼ ਦਿੱਤੇ ਹੋਏ ਮਿਲਣਗੇ, ਅਤੇ ਉਹ ਫਿਰ

0: ਬਿਆਨ ਕਰ ਸਕਦੇ ਨੇ ਬੜੀ ਆਸਾਨੀ ਦੇ ਨਾਲ ਆਪਣੇ ਵਿਚਾਰ ਆਪਣੇ ਖਿਆਲ। ਜੱਗੀ ਜੀ, ਤੁਸੀਂ ਸਾਡੇ ਸਟੂਡੀਓ 'ਚ ਤਸ਼ਰੀਫ ਲੈ ਕੇ ਆਏ, ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ। ਤੁਹਾਡੀਆਂ ਰਚਨਾਵਾਂ ਇੱਥੇ ਸੁਣ ਕੇ ਸਾਡੇ ਸਰੋਤੇ ਵੀ ਓਨੀ ਹੀ ਖੁਸ਼ੀ ਮਹਿਸੂਸ ਕਰ ਰਹੇ ਹੋਣਗੇ। ਅਸੀਂ ਤੁਹਾਡੀ ਭਵਿੱਖ ਦੀਆਂ ਯੋਜਨਾਵਾਂ ਦੇ ਨਾਲ ਨਾਲ ਸਰੋਤਿਆਂ ਲਈ ਸੁਨੇਹਾ ਜਿਹੜਾ ਹੈ ਅਖੀਰ 'ਚ ਚਾਹਾਂਗੇ। ਭਵਿੱਖ ਦੀਆਂ ਯੋਜਨਾਵਾਂ 'ਤੇ ਤੁਹਾਡਾ ਸੁਨੇਹਾ ਨੌਜਵਾਨ ਪਾਠਕਾਂ ਨੂੰ
1: ਜੀ। ਇੱਕ ਤਾਂ ਬਹੁਤ ਬਹੁਤ ਧੰਨਵਾਦ ਮਨਦੀਪ ਰਜੋੜਾ ਜੀ, ਤੁਸੀਂ ਮੈਨੂੰ ਇਹ ਸਨਮਾਨ ਦਿੱਤਾ ਇੱਕ ਤਰ੍ਹਾਂ ਦਾ,
0: ਜੀ
1: ਮੇਰੇ ਲਈ ਬਹੁਤ ਖੁਸ਼ੀ ਜਿਹੜਾ ਹੈਗਾ ਮੈਨੂੰ ਐਨ ਮਹਿਸੂਸ ਕਰਾਈ ਇਸ ਚੀਜ਼ ਨੇ ਕਿ ਤੁਸੀਂ ਮੈਂ ਤੁਹਾਡੇ ਨਾਲ ਬੈਠ ਕੇ ਇੱਥੇ ਗੱਲ ਕਰ ਸਕਿਆ। ਅਤੇ ਆਲ ਇੰਡੀਆ ਰੇਡੀਓ ਬਠਿੰਡਾ ਦਾ ਵੀ ਮੈਂ ਬਹੁਤ, ਅਤੇ ਨਾਲ ਹੀ ਮੇਰੇ ਸਰੋਤੇ ਜਿਹੜੇ ਸੁਣ ਰਹੇ ਨੇ, ਜਿਨ੍ਹਾਂ ਨੇ ਸਾਨੂੰ ਸੁਣਿਆ ਇੰਨੇ ਪਿਆਰ ਦੇ ਨਾਲ, ਉਹਨਾਂ ਦਾ ਵੀ ਸਭ ਦਾ ਸ਼ੁਕਰੀਆ। ਅਤੇ ਆਉਣ ਵਾਲੇ ਦੇ ਜਿਹੜਾ ਤੁਸੀਂ ਸਵਾਲ ਕੀਤਾ ਸੀ ਕਿ ਦੁਬਾਰੇ ਮਾੜਾ ਜਿਹਾ ਦੁਹਰਾਇਓ, ਭਵਿੱਖ ਦੀਆਂ ਯੋਜਨਾਵਾਂ ਜਿਹੜੀਆਂ ਹੈਗੀਆਂ ਨੇ ਆਪਣੀਆਂ ਦੱਸਾਂ ਕਿ ਮਤਲਬ ਕਿ ਬੱਚਿਆਂ ਕੀ ਕਰਨਾ ਚਾਹੁੰਦੇ ਤੁਸੀਂ
0: ਸਾਹਿਤ ਦੇ ਖੇਤਰ ਦੇ ਵਿੱਚ?
1: ਹਾਂ, ਸਾਹਿਤ ਦੇ ਖੇਤਰ ਦੇ ਵਿੱਚ ਮੇਰੀ ਭਵਿੱਖ ਦੀਆਂ ਯੋਜਨਾਵਾਂ ਜਿਹੜੀਆਂ ਇਹੀ ਹੈ ਕਿ ਮੇਰੇ ਦੋ ਤਿੰਨ ਚੀਜ਼ਾਂ ਜਿਹੜੀਆਂ ਹੈਗੀਆਂ, ਇੱਕ ਤਾਂ ਨਾਲ ਨਾਲ ਤੁਹਾਨੂੰ ਪਰਿਵਾਰ ਚਲਾਉਣੇ ਹੁੰਦੇ ਨੇ, ਉਹਦੇ ਲਈ ਤੁਸੀਂ ਇੱਕ ਨੌਕਰੀ ਪੇਸ਼ੇ ਦੇ ਵਿੱਚ ਜਾਂਦੇ ਹੋ ਤਾਂ ਤੁਹਾਡੀ ਜ਼ਿੰਮੇਵਾਰੀਆਂ ਜਦੋਂ ਪੈ ਜਾਂਦੀਆਂ, ਜਾਂ ਫਿਰ ਇੱਕ ਵਾਰੀ ਬੰਦਾ ਰਿਲੈਕਸ ਹੋ ਜਾਂਦਾ ਵੀ ਚਲੋ ਹੁਣ ਆਪਾਂ ਠੀਕ ਆ, ਥੋੜ੍ਹਾ ਜਿਹਾ ਨਾਮ ਹੋ ਗਿਆ, ਚਰਚਾ ਹੋ ਗਈ ਹੈ, ਮਤਲਬ ਤਾਂ ਮੈਂ ਇਹਦੇ ਲਈ ਕਦੇ ਨਹੀਂ ਲਿਖਿਆ
0: ਜੀ।
1: ਛੋਟਾ ਮੋਟਾ ਜ਼ਰੂਰੀ, ਮੈਂ ਜਿਵੇਂ ਕਿਹਾ ਕਿ ਕੋਈ ਦੋ ਚਾਰ ਬੰਦਿਆਂ ਤੱਕ ਪਹੁੰਚਦੀ ਹੈ ਤਾਂ ਤੁਹਾਨੂੰ ਉਹ ਵਧੀਆ ਕਹਿੰਦਾ ਤਾਂ ਖੁਸ਼ੀ ਮਿਲਦੀ ਹੈ ਨਾ, ਪਰ ਮੇਰਾ ਕਦੇ ਸੁਪਨਾ ਨਹੀਂ ਹੋਇਆ ਕਿ ਮੈਂ ਬਹੁਤ ਵੱਡਾ ਕਵੀ ਕਦੇ ਬਣਾ, ਪਰ ਭਾਵਨਾਵਾਂ ਉਵੇਂ ਹੀ ਚੱਲਦੀਆਂ ਇਹ ਲਗਾਤਾਰ ਕਵਿਤਾਵਾਂ ਦੀਆਂ, ਵੀ ਲੋਕਾਂ ਲਈ ਲਿਖਣਾ ਹੈ ਨਾ, ਲੋਕ ਜੋ ਸਮਾਜ ਵਿੱਚ ਗਲਤ ਹੋ ਰਿਹਾ ਉਹਦੇ ਬਾਰੇ ਲਿਖਣਾ, ਇਸ ਵਜ੍ਹਾ ਕਰਕੇ ਨਹੀਂ ਲਿਖਣਾ ਕਿ ਮੇਰੀ ਕਿਤਾਬ ਛਪ ਜੇ, ਇੱਕ ਕਿਤਾਬ ਦਾ ਮੈਟਰ ਤਿਆਰ ਹੋ ਜੇ ਮੇਰੇ ਕੋਲ, ਇਸ ਪੱਖ ਨੂੰ ਲੈ ਕੇ ਨਹੀਂ ਲਿਖਣਾ ਚਾਹੀਦਾ। ਮੈਨੂੰ ਲੱਗਦਾ ਮੈਂ ਜਿਹੜੇ ਸਰੋਤਿਆਂ ਦੇ ਵਿੱਚ ਸੁਣ ਵੀ ਰਹੇ ਹੋਣੇ, ਸਾਹਿਤ ਰਸੀ ਵੀ ਹੋਣੇ ਜਾਂ ਸਾਹਿਤ ਲਿਖਣ ਦੇ ਲਗਾਵ ਰੱਖਦੇ ਹੋਣੇ, ਤੇ ਮੈਨੂੰ ਲੱਗਦਾ ਕਿ ਐਵੇਂ ਦੇ ਟੀਚੇ ਨਹੀਂ ਰੱਖਣੇ ਚਾਹੀਦੇ ਸਾਨੂੰ ਕਿ ਅਸੀਂ ਕਿਸੇ ਤਰ੍ਹਾਂ ਦੀ ਕਿਤਾਬ ਛਪਵਾ ਲਈਏ। ਜੇ ਤੁਹਾਨੂੰ ਸਮਾਜ ਦੇ ਵਿੱਚ ਕਿਤੇ ਲੱਗ ਰਿਹਾ ਕੁਛ ਹੈ, ਗੜਬੜੀ ਹੈ ਕਿਤੇ ਜੋ ਤੁਹਾਨੂੰ ਰੜਕਦੀ ਹੈ, ਤਾਂ ਤੁਸੀਂ ਉਹਨੂੰ ਸਾਹਿਤ ਨੂੰ, ਤੁਹਾਡੀ ਕਲਮ ਹੈ ਜਿਹੜੀ, ਉਹਨੂੰ ਬਿਆਨ ਕਰਨੀ ਚਾਹੀਦੀ, ਚਾਹੇ ਉਹ ਕਵਿਤਾ ਦੇ ਵਿੱਚ ਆਵੇ, ਨਾਵਲ ਦੇ ਵਿੱਚ ਆਵੇ, ਕਹਾਣੀ ਦੇ ਵਿੱਚ ਆਵੇ। ਤਾਂ ਮੈਨੂੰ ਲੱਗਦਾ ਇਹ ਉਹੀ ਜਿਹੜੀ ਤੁਸੀਂ ਵਿਚਕਾਰ ਗੱਲ ਕੀਤੀ ਸੀ, ਉਹੀ ਮੰਡੀ ਦੇ ਵਿੱਚ ਕਵੀ ਪੈ ਗਏ ਨੇ, ਉਹੀ ਮੰਡੀ ਦੇ ਵਿੱਚ ਫਿਰ ਪਬਲਿਸ਼ਰ ਪਏ ਹੋਏ ਨੇ ਵੀ ਛੇਤੀ ਜੀ ਲੈ ਆਓ ਕੁਛ ਨਾ ਕੁਛ ਲਿਖ ਕੇ ਤੁਹਾਡਾ ਨਾਮ ਚਮਕਾ ਦਈਏ। ਅਤੇ ਮੈਨੂੰ ਲੱਗਦਾ ਨਾਮ ਚਮਕਾਉਣ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ, ਇੱਕ ਕਵੀ, ਇੱਕ ਲੇਖਕ, ਇੱਕ ਸਾਹਿਤਕਾਰ ਨੂੰ ਹੈ ਨਾ, ਉਹਨੂੰ ਸਮਾਜ ਦੇ ਜਿਹੜੀ ਗੱਲ ਕਰਨ ਦਾ ਉਹਨੂੰ ਜ਼ਿੰਮਾ ਮਿਲੇ ਹੈ ਨਾ, ਉਹ ਉਹਨੂੰ ਬੜੇ ਹੀ ਇਮਾਨਦਾਰੀ ਦੇ ਨਾਲ ਅਤੇ ਬੜੇ ਹੀ ਜ਼ਿੰਮੇਵਾਰੀ ਦੇ ਨਾਲ ਨਿਭਾਉਣਾ ਚਾਹੀਦਾ ਜੋ ਸਮਾਜ ਦੇ ਵਿੱਚ ਹੋ ਰਿਹਾ, ਜਿਹਦੇ ਨਾਲ ਸਮਾਜ ਨੂੰ ਇੱਕ ਸੇਧ ਮਿਲ ਸਕਦੀ ਹੈ, ਜਿਹਦੇ ਨਾਲ ਸਮਾਜ ਸੋਹਣਾ ਹੋ ਸਕਦਾ।
0: ਬਹੁਤ ਅੱਛਾ ਸੁਨੇਹਾ ਤੁਸੀਂ ਦਿੱਤਾ ਜੱਗੀ ਹਮੀਰਗੜ ਜੀ, ਤੁਹਾਡਾ ਉਚੇਚਾ ਧੰਨਵਾਦ।
1: ਬਹੁਤ ਬਹੁਤ ਧੰਨਵਾਦ ਸਰ, ਸ਼ੁਕਰੀਆ।
2: ਕੈਸੇ ਪਤਾ ਚਲਤਾ ਹੈ ਕਿ ਆਪਕੇ ਸੋਫਾ ਮੇ ਅਸਲੀ ਸਲੀਪਵੈਲ ਫਰਨੀਚਰ ਕੁਸ਼ਨਿੰਗ ਹੈ ਯਾ ਨਹੀਂ? ਯਾ ਤੋ ਸਲੀਪਵੈਲ ਗਲੋਟੈਕ ਟੈਸਟ ਬਤਾਏਗਾ, ਯਾ ਜਬ ਸੋਫਾ ਧਸ ਜਾਏਗਾ ਆਪਕੋ ਖੁਦ ਬਖੁਦ ਪਤਾ ਚਲ ਜਾਏਗਾ। ਸਲੀਪਵੈਲ ਫਰਨੀਚਰ ਕੁਸ਼ਨਿੰਗ। कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
3: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਖਨ ਦੇ ਵਾਰਿਸ। ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ। ਹੁਣ ਤੋਂ ਚੰਦ ਪਲ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ। ਇਸ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ।

0: कोई रास्ता नजर नहीं आ रहा? याद रखें, समाधान आपके पास है। टेलीमानस के निशुल्क नंबर 14416 पर कॉल करें। कहीं से भी कभी भी 24 घंटे यह सुविधा उपलब्ध है। यहाँ आपकी बात सुनी जाती है, समझी जाती है और आपको सही दिशा दी जाती है। आप अकेले नहीं है, मदद बस एक कॉल दूर है।
1: ये कार्यक्रम आकाशवाणी के दिल्ली केंद्र से प्रसारित किया गया।
2: हुणे तुसी माणयोग प्रधानमंत्री श्री नरेंद्र मोदी जी दा देशवासियां लई प्रसारण मन की बात सुन रहे सी। साडे अगले ऐलान दा इंतजार करो। मीडियम वेव 343.6 मीटर यानी 873 किलोहर्ट्ज़, FM 102.7 मेगाहर्ट्ज़, DTH दी AIR पंजाब सेवा, DRM 864 किलोहर्ट्ज़, 100.6 मेगाहर्ट्ज़ विविध भारती, 103.6 मेगाहर्ट्ज़ अमृतसर, 100.9 मेगाहर्ट्ज़ अते 100.8 मेगाहर्ट्ज़ ते ए आकाशवाणी दा जलंधर केंद्र है। हुण तो थोड़ी देर बाद माणयोग प्रधानमंत्री श्री नरेंद्र मोदी जी दे देशवासियां लई प्रसारण मन की बात दा पंजाबी रूपांतर प्रसारित किया जाएगा। आकाशवाणी दे बठिंडा, चंडीगढ़, लुधियाना ते पटियाला केंद्र भी ए प्रसारण नालो नाल करनगे।
1: मेरे प्यारे देशवासियों, नमस्कार। मन की बात दे इस नवे एपीसोड विच मैं तुहाडे सारयां दा एक बार फिर स्वागत करदा। तुसी सारे जानदे हो कि ਇਹ ਇੱਕ ਅਜਿਹਾ ਮੰਚ ਹੈ ਜਿੱਥੇ ਅਸੀਂ ਨਵੇਂ ਯਤਨਾਂ ਨੂੰ ਸਾਹਮਣੇ ਲਿਆਉਂਦੇ ਹਾਂ, ਦੇਸ਼ ਵਾਸੀਆਂ ਦੇ ਇਨੋਵੇਟਿਵ ਆਈਡੀਆਜ਼ ਤੇ ਚਰਚਾ ਕਰਦੇ ਹਾਂ। ਇਹਨਾਂ ਵਿੱਚ ਕਿੰਨੇ ਹੀ ਆਈਡੀਆਜ਼ ਅਜਿਹੇ ਹੁੰਦੇ ਨੇ ਜਿਨ੍ਹਾਂ ਦੇ ਪਿੱਛੇ ਲੋਕਾਂ ਨੇ ਜੀਵਨ ਦੀ ਅਣਥੱਕ ਊਰਜਾ ਲਾਈ ਹੁੰਦੀ ਹੈ। ਸਾਥੀਓ, ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ਤੇ ਕਿਸੇ ਨੇ ਲਿਖਿਆ ਸੀ, ਹਾੜ ਦੀ ਏਕਾਦਸ਼ੀ ਦੇ ਪਵਿੱਤਰ ਮੌਕੇ ਤੇ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਇਤਿਹਾਸ ਨੂੰ ਰੋਚਕ ਬਣਾਉਣ ਦੇ ਆਪਣੇ ਯਤਨ ਦਾ ਸ਼ੁਭ ਆਰੰਭ ਕਰ ਰਹੇ ਹਾਂ। ਉਹਨਾਂ ਨੇ ਅੱਗੇ ਦੱਸਿਆ ਕਿ ਇਹ ਆਈਡੀਆ ਬਹੁਤ ਹੀ ਸਿੰਪਲ ਹੈ। ਤੁਸੀਂ ਇਸ ਵੈਬਸਾਈਟ ਤੇ ਜਾਓ ਤੇ ਕੋਈ ਵੀ ਇੱਕ ਸਾਲ ਚੁਣ ਲਓ। ਇੱਥੇ ਤੁਹਾਨੂੰ ਆਸਾਨੀ ਨਾਲ ਪਤਾ ਲੱਗੇਗਾ ਕਿ ਉਸ ਸਮੇਂ ਭਾਰਤ ਦੇ ਕਿਸ ਹਿੱਸੇ ਤੇ ਕਿਸ ਦਾ ਸ਼ਾਸਨ ਸੀ। ਮੈਨੂੰ ਵੀ ਇਹ ਕਾਫੀ ਦਿਲਚਸਪ ਲੱਗਾ। ਮੈਂ ਸੋਚਿਆ ਕਿ ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਲਈ ਜਾਵੇ। ਮੈਨੂੰ ਪਤਾ ਲੱਗਾ ਕਿ ਇਹ ਕੰਮ ਮੁੰਬਈ ਵਿੱਚ ਰਹਿਣ ਵਾਲੇ ਸ਼੍ਰੀਮਾਨ ਕ੍ਰਿਸ਼ਨਾ ਸ਼ੇਸ਼ਾਦਰੀ ਜੀ ਨੇ ਕੀਤਾ ਹੈ। ਮਜ਼ੇ ਦੀ ਗੱਲ ਇਹ ਹੈ ਕਿ ਕ੍ਰਿਸ਼ਨਾ ਜੀ ਨੇ ਵੈਬਸਾਈਟ ਦਾ ਨਾਮ ਵੀ ਬਹੁਤ ਸਿੰਪਲ ਰੱਖਿਆ ਹੈ, www.bharatrajya.com। ਉਹਨਾਂ ਨੇ ਜੋ ਯਤਨ ਕੀਤਾ ਹੈ ਉਸ ਦੀ ਜਾਣਕਾਰੀ ਤੁਹਾਡੇ ਤੱਕ ਵੀ ਜ਼ਰੂਰ ਪਹੁੰਚਣੀ ਚਾਹੀਦੀ ਹੈ। ਇਸ ਲਈ ਮੈਂ ਸੋਚਿਆ ਕਿ ਕਿਉਂ ਨਾ ਸਿੱਧੇ ਹੀ ਕ੍ਰਿਸ਼ਨਾ ਜੀ ਨਾਲ ਗੱਲਬਾਤ ਕੀਤੀ ਜਾਵੇ। ਸਾਥੀਓ, ਕ੍ਰਿਸ਼ਨਾ ਜੀ ਸਾਡੇ ਨਾਲ ਫੋਨ ਤੇ ਜੁੜ ਰਹੇ ਨੇ। ਕ੍ਰਿਸ਼ਨਾ ਜੀ, ਨਮਸਤੇ।
3: ਨਮਸਤੇ ਸਰ, ਨਮਸਤੇ।
1: ਭਾਈ, ਮੈਨੂੰ ਪਤਾ ਲੱਗਾ ਨਾ ਤੁਸੀਂ ਟੈਕਨੋਲੋਜੀ ਦੀ ਦੁਨੀਆ ਤੋਂ ਹੋ, ਨਾ ਤੁਸੀਂ ਹਿਸਟਰੀ ਟੀਚਰ ਹੋ, ਫਿਰ ਵੀ ਤੁਸੀਂ ਟੈਕਨੋਲੋਜੀ ਦੀ ਵਰਤੋਂ ਕਰਕੇ ਹਿਸਟਰੀ ਦੀ ਸਾਈਟ ਬਣਾ ਦਿੱਤੀ, ਤਾਂ ਮੈਨੂੰ ਬਹੁਤ ਉਤਸੁਕਤਾ ਹੈ। ਇਹ ਸਭ ਕਿਵੇਂ ਹੋਇਆ?
3: ਧੰਨਵਾਦ ਸਰ, ਤੁਹਾਡੇ ਨਾਲ ਗੱਲ ਕਰਨਾ ਮੇਰੇ ਲਈ ਬਹੁਤ ਹੀ ਵੱਡਾ ਸੁਭਾਗ ਹੈ। ਤਾਂ ਸਰ, ਮੈਂ ਆਪਣੇ ਬਾਰੇ ਥੋੜ੍ਹਾ ਜਿਹਾ ਤੁਹਾਨੂੰ ਦੱਸਾਂ। ਤਾਂ ਸਰ, ਮੈਂ ਇੱਕ ਇੰਜੀਨੀਅਰ ਸੀ, ਫਿਰ ਮੈਂ MBA ਕੀਤਾ, ਫਿਰ ਮੈਂ ਮਾਰਕੀਟਿੰਗ ਦੀ ਫੀਲਡ 'ਚ ਚਲਾ ਗਿਆ। ਲੇਕਿਨ ਇਹ ਸਭ ਜਦੋਂ ਵੀ ਕਰਦਾ ਸੀ ਉਦੋਂ ਮੈਨੂੰ ਬਚਪਨ ਤੋਂ ਹੀ ਇਤਿਹਾਸ ਵਿੱਚ ਬਹੁਤ ਰੁਚੀ ਸੀ। ਮੈਂ ਹਮੇਸ਼ਾ ਹਿਸਟਰੀ ਬਾਰੇ ਕੁਝ ਕਰਨਾ ਚਾਹੁੰਦਾ ਸੀ ਅਤੇ ਇਸ ਨੂੰ ਕਿਵੇਂ ਦਿਲਚਸਪ ਬਣਾਇਆ ਜਾਵੇ। ਤਾਂ ਮੈਨੂੰ ਵੀ ਇਹ ਲੱਗਦਾ ਸੀ ਕਿ ਜਿਵੇਂ ਅਸੀਂ ਹਿਸਟਰੀ ਸਿਖਾਉਂਦੇ ਹਾਂ ਉਸ ਵਿੱਚ ਅਸੀਂ ਬਹੁਤ ਸੁਧਾਰ ਕਰ ਸਕਦੇ ਹਾਂ, ਉਸ ਵਿੱਚ ਅਸੀਂ ਬਹੁਤ ਬਦਲਾਅ ਲੈ ਕੇ ਆ ਸਕਦੇ ਹਾਂ, ਹਿਸਟਰੀ ਨੂੰ ਇੱਕ ਕਹਾਣੀ ਬਣਾ ਕੇ ਲੋਕਾਂ ਤੱਕ ਪਹੁੰਚਾ ਸਕਦੇ ਹਾਂ।
1: ਕ੍ਰਿਸ਼ਨਾ ਜੀ, ਭਾਰਤੀ ਇਤਿਹਾਸ ਦਾ ਅਜਿਹਾ ਕਿਹੜਾ ਪੱਖ ਹੈ ਜਿਸ ਦੇ ਬਾਰੇ ਤੁਹਾਨੂੰ ਲੱਗਾ ਕਿ ਇਸ ਦੀ ਜਾਣਕਾਰੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਹੋਣੀ ਚਾਹੀਦੀ ਹੈ?
3: ਸਰ, ਜੇਕਰ ਅਸੀਂ ਭਾਰਤੀ ਇਤਿਹਾਸ ਜਿਵੇਂ ਸਾਡੇ ਸਕੂਲਾਂ ਜਾਂ ਕਾਲਜਾਂ ਵਿੱਚ ਸਿਖਾਇਆ ਜਾਂਦਾ ਹੈ, ਜਿਵੇਂ ਤੁਸੀਂ ਵੇਖਦੇ ਹੋ, ਉਹ ਕੋਈ ਇੱਕ ਸਾਮਰਾਜ ਜਾਂ ਕੋਈ ਇੱਕ ਰਾਜ ਉਸੇ ਦ੍ਰਿਸ਼ਟੀਕੋਣ ਨਾਲ ਉਸਦੇ ਨਜ਼ਰੀਏ ਤੋਂ ਸਿਖਾਇਆ ਜਾਂਦਾ ਹੈ ਅਤੇ ਉਸਨੂੰ ਰਾਜ ਨੂੰ ਅਸੰਗਤਾ ਨਾਲ ਵੀ ਵਿਚਾਰਿਆ ਜਾਂਦਾ ਹੈ। ਇਸ ਚੱਕਰ ਵਿੱਚ ਬਾਕੀ ਦੇ ਬਹੁਤ ਸਾਰੇ ਜੋ ਸਾਡੇ

0: ਸਾਮਰਾਜ ਨੇ, ਜੋ ਮਹਾਨ ਸਾਮਰਾਜ ਨੇ ਜਿਵੇਂ ਚੋਲਾਜ਼, ਪਾਲਵਾਜ਼, ਕਰਕੋਟਾ ਡਾਇਨਸਟੀ ਸੀ, ਕਸ਼ਮੀਰ ਵਿੱਚ ਅਹੁਮ ਸਨ ਜਿਨ੍ਹਾਂ ਨੇ ਘੱਟ ਤੋਂ ਘੱਟ 600 ਸਾਲ ਅਸਮ ਵਿੱਚ ਆਪਣੀ ਸੰਸਕ੍ਰਿਤੀ, ਆਪਣੀਆਂ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਿਆ। ਇਸ ਸਭ ਦੇ ਬਾਰੇ ਅਸੀਂ ਨਹੀਂ ਜਾਣਦੇ, ਤਾਂ ਮੈਂ ਸੋਚਿਆ ਕਿ ਕੋਈ ਅਜਿਹੀ ਕੋਈ ਸਾਈਟ ਬਣਾਈਏ ਜੋ ਅਜਿਹੇ ਮਹਾਨ ਸਾਮਰਾਜਾਂ ਨੂੰ ਵੀ ਲੋਕਾਂ ਤੋਂ ਜਾਣੂ ਕਰਵਾਇਆ ਜਾ ਸਕੇ।
1: ਕ੍ਰਿਸ਼ਨਾ ਜੀ, ਤੁਸੀਂ ਇੰਨੀ ਮਿਹਨਤ ਕਰਦੇ ਹੋ, ਉਂਝੀ ਤੁਹਾਨੂੰ ਕਾਲਪਨਿਕ ਸਵਾਲ ਪੁੱਛਦਾ, ਜੇਕਰ ਤੁਹਾਨੂੰ ਇੰਡੀਅਨ ਹਿਸਟਰੀ ਦੇ ਕਿਸੇ ਵੀ ਤਿੰਨ ਲੋਕਾਂ ਨਾਲ ਗੱਲਬਾਤ ਦਾ ਮੌਕਾ ਮਿਲੇ ਤਾਂ ਤੁਸੀਂ ਕਿਹਨਾਂ ਨਾਲ ਗੱਲ ਕਰਨਾ ਚਾਹੋਗੇ ਤੇ ਕਿਉਂ?
0: ਹਾਂ ਸਰ, ਤਾਂ ਮੈਂ ਪਹਿਲਾਂ ਗੱਲ ਕਰਾਂਗਾ ਰਾਜਾ ਰਾਜਾ ਚੋਲਾ ਜਾਂ ਰਾਜਿੰਦਰ ਚੋਲਾ। ਸਰ, ਜੋ ਚੋਲਾ ਸਾਮਰਾਜ ਦੇ ਸਭ ਤੋਂ ਵੱਧ ਤਾਕਤਵਰ ਜਾਂ ਸਾਰਿਆਂ ਤੋਂ ਮਹੱਤਵਪੂਰਨ ਰਾਜਿਆਂ ਵਿੱਚੋਂ ਸਨ, ਤਾਂ ਮੈਂ ਉਹਨਾਂ ਤੋਂ ਇਹ ਜਾਣਨਾ ਚਾਹਾਂਗਾ ਉਹਨਾਂ ਨੂੰ ਇਹ ਵਿਚਾਰ ਕਿਵੇਂ ਆਇਆ, ਜਿਵੇਂ ਉਹਨਾਂ ਨੇ ਬ੍ਰਹਿਦੇਸ਼ਵਰ ਮੰਦਿਰ ਜਾਂ ਗੰਗੀਕੋਂਡਾ ਚੋਲਪੁਰਮ, ਜੋ ਵੱਡੇ ਵੱਡੇ ਮੰਦਿਰ ਹਨ, ਸ਼ਿਵ ਜੀ ਦੇ ਮੰਦਿਰ ਹਨ, ਤਾਂ ਉਹਨਾਂ ਨੂੰ ਬਣਾਉਣ ਦਾ ਵਿਚਾਰ ਉਹਨਾਂ ਨੂੰ ਕਿਵੇਂ ਆਇਆ, ਪਲੈਨਿੰਗ ਕਿਵੇਂ ਕੀਤੀ, ਉਹਨਾਂ ਨੇ ਇਹ ਵਿਚਾਰ ਕਿਵੇਂ ਆਇਆ ਕਿ ਅਸੀਂ ਅਜਿਹਾ ਕੁਝ ਬਣਾ ਜਾਈਏ ਜੋ ਅਗਲੇ 1000 ਜਾਂ 2000 ਸਾਲਾਂ ਤੱਕ ਦੂਸਰੇ ਲੋਕਾਂ ਨੂੰ ਪ੍ਰੇਰਿਤ ਕਰ ਸਕਣ, ਤਾਂ ਉਹ ਮੈਂ ਉਹਨਾਂ ਕੋਲੋਂ ਜਾਣਨਾ ਹੈ। ਅਤੇ ਦੂਸਰੀ ਜੋ ਸ਼ਖਸੀਅਤ ਹੈ, ਉਹ ਅਸਲ ਵਿੱਚ ਮੇਰੇ ਹਿਸਾਬ ਨਾਲ ਭਾਰਤੀ ਇਤਿਹਾਸ ਵਿੱਚ ਇੱਕ ਅਜਿਹੀ ਸ਼ਖਸੀਅਤ ਹੈ ਜਿਨ੍ਹਾਂ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਸਰ, ਉਹਨਾਂ ਦਾ ਨਾਮ ਹੈ ਹੇਮੂ। ਤਾਂ ਅਸੀਂ ਉਹਨਾਂ ਦੇ ਬਾਰੇ ਜ਼ਿਆਦਾ ਤੋਂ ਜ਼ਿਆਦਾ ਭਾਰਤੀ ਇਤਿਹਾਸ ਵਿੱਚ 2 ਜਾਂ 3 ਲਾਈਨਾਂ ਹੀ ਪੜ੍ਹਦੇ ਹਾਂ। ਸਾਨੂੰ ਇਹ ਵੀ ਨਹੀਂ ਪਤਾ ਉਹ ਜੋ ਹੇਮੂ ਸਨ ਉਹ ਇੱਕ ਸਧਾਰਨ ਆਦਮੀ ਸਨ, ਇੱਕ ਸਧਾਰਨ ਇਨਸਾਨ ਸਨ, ਉਹ ਇੱਕ ਵਪਾਰੀ ਸਨ। ਉੱਧਰ ਉਹਨਾਂ ਨੇ ਇੱਕ ਸਾਮਰਾਜ ਖੜਾ ਕੀਤਾ, ਅਤੇ ਉਹ ਨਾ ਸਿਰਫ ਇੱਕ ਸਾਮਰਾਜ ਨਿਰਮਾਤਾ ਸਨ, ਉਹ ਇੱਕ ਮਿਲਟਰੀ ਥਿੰਕਰ ਵੀ ਸਨ, ਮਿਲਟਰੀ ਜੀਨੀਅਸ ਸਨ, ਜਿਨ੍ਹਾਂ ਨੇ ਆਪਣੇ ਸਮੇਂ 'ਚ 23 ਲੜਾਈਆਂ ਲੜੀਆਂ ਅਤੇ ਉਹਨਾਂ ਵਿੱਚੋਂ 22 ਲੜਾਈਆਂ ਜਿੱਤੀਆਂ। ਉਹਨਾਂ ਦਾ ਥਾਟ ਪ੍ਰੋਸੈਸ ਕਿਵੇਂ ਸੀ, ਉਹ ਕਿਵੇਂ ਇੱਕ ਆਦਮੀ ਤੋਂ ਇੰਨੇ ਵੱਡੇ ਰਾਜੇ ਬਣੇ, ਉਹਨਾਂ ਦੀ ਯਾਤਰਾ ਬਾਰੇ ਜਾਣਨ ਦੀ ਮੈਨੂੰ ਬਹੁਤ ਦਿਲਚਸਪੀ ਹੈ ਸਰ। ਅਤੇ ਤੀਸਰੀ ਜੋ ਹੈ, ਇਹ ਬਹੁਤ ਹੀ ਦਿਲਚਸਪ ਸ਼ਖਸੀਅਤ ਹੈ, ਉਹ ਹੈ ਇੱਕ ਔਰਤ ਸਰ, ਤ੍ਰਿਭੁਵਨ ਮਹਾਦੇਵੀ। ਤਾਂ ਇਹ ਜੋ ਇੱਕ ਉੜੀਸਾ ਵਿੱਚ ਇੱਕ ਰਾਜ ਹੈ ਜਿਸਦਾ ਨਾਮ ਸੀ ਭੋਮਾਕਾਰਾ, ਇਹਨਾਂ ਦੀ ਵੀ ਕਹਾਣੀ ਬੜੀ ਦਿਲਚਸਪ ਹੈ। ਉਹਨਾਂ ਨੇ ਜਦੋਂ 850 ਈਸਵੀ ਦੇ ਨੇੜੇ ਤੇੜੇ ਜੋ ਸਾਲ ਉਹਨਾਂ ਦੇ ਗੁਆਂਢੀ ਰਾਜ ਪਾਲਾ ਨੇ ਇਹਨਾਂ ਦੇ ਰਾਜ 'ਤੇ ਹਮਲਾ ਕਰ ਦਿੱਤਾ ਸੀ, ਅਤੇ ਇਹਨਾਂ ਦੇ ਰਾਜਾ ਜੋ ਇਹਨਾਂ ਦੇ ਪਤੀ ਸਨ ਉਹ ਇਸ ਲੜਾਈ ਵਿੱਚ ਸ਼ਹੀਦ ਹੋ ਗਏ ਸਨ, ਅਤੇ ਇਸ ਦੀ ਵਜ੍ਹਾ ਨਾਲ ਉਹ ਰਾਜ ਬਹੁਤ ਛੋਟਾ ਹੋ ਗਿਆ, ਅਤੇ ਉਸਦੇ ਜੋ ਸਰਦਾਰ ਸਨ, ਉਸਦੇ ਜੋ ਲੀਡਰ ਸਨ, ਉਹ ਰਾਜ ਛੱਡ ਕੇ ਜਾਣ ਲੱਗ ਪਏ ਸਨ। ਅਤੇ ਇਹ ਜੋ ਤ੍ਰਿਭੁਵਨ ਮਹਾਦੇਵੀ ਜੋ ਔਰਤ ਸੀ, ਇਹਨਾਂ ਨੇ ਉਹ ਸਰਕਾਰ ਸੰਭਾਲੀ, ਅਤੇ ਉਹ ਭਾਰਤੀ ਇਤਿਹਾਸ ਵਿੱਚ ਪਹਿਲੇ ਆਜ਼ਾਦ ਸ਼ਾਸਕਾਂ ਵਿੱਚੋਂ ਇੱਕ ਬਣੇ, ਅਤੇ ਉਹਨਾਂ ਨੇ ਸਰਕਾਰ ਨੂੰ ਨਾ ਸਿਰਫ ਸਥਾਪਿਤ ਕੀਤਾ ਸਗੋਂ ਇਹਨਾਂ ਉਸ ਨੂੰ ਸ਼ਕਤੀਸ਼ਾਲੀ ਬਣਾ ਦਿੱਤਾ ਕਿ ਉਹ ਅਗਲੇ 100 ਸਾਲਾਂ ਤੱਕ ਕਲਿੰਗਾ ਅਤੇ ਉਸਦੇ ਖੇਤਰ ਵਿੱਚ ਰਾਜ ਕਰਦੇ ਰਹੇ। ਤਾਂ ਇਹ 3 ਅਜਿਹੀਆਂ ਦਿਲਚਸਪ ਸ਼ਖਸੀਅਤਾਂ ਹਨ ਜਿਨ੍ਹਾਂ ਨੂੰ ਮੈਂ ਮਿਲਣਾ ਪਸੰਦ ਕਰਾਂਗਾ ਸਰ।
1: ਕ੍ਰਿਸ਼ਨਾ ਜੀ, ਤੁਹਾਨੂੰ ਹੁਣ ਲੱਗਦਾ ਹੈ ਕਿ ਤੁਸੀਂ ਇਤਿਹਾਸ ਨੂੰ ਜੀ ਰਹੇ ਹੋ, ਤੁਸੀਂ ਪੂਰੀ ਤਰ੍ਹਾਂ ਇਤਿਹਾਸ ਵਿੱਚ ਡੁੱਬ ਚੁੱਕੇ ਹੋ। ਵੇਖੋ, ਮੈਂ ਵੀ ਬੜੀ ਉਤਸੁਕਤਾ ਨਾਲ ਤੁਹਾਡੀ ਸਾਈਟ ਵੇਖੀ ਹੈ, ਤੇ ਮੈਨੂੰ ਸਭ ਤੋਂ ਦਿਲਚਸਪ ਇਹ ਲੱਗਾ ਕਿ ਤੁਹਾਡੀ ਸਾਈਟ ਤੇ ਅਜਿਹਾ ਇੱਕ ਟੈਬ ਹੈ ਜਿੱਥੇ ਲੋਕ ਸੁਧਾਰ ਤੇ ਸੁਝਾਅ ਵੀ ਦੇ ਸਕਦੇ ਨੇ। ਅਜਿਹੇ ਕੰਸਟਰਕਟਿਵ ਫੀਡਬੈਕ ਦੇ ਲਈ ਤਿਆਰ ਰਹਿਣਾ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ। ਕੀ ਤੁਹਾਨੂੰ ਲੋਕਾਂ ਤੋਂ ਸੁਝਾਅ ਮਿਲਣੇ ਸ਼ੁਰੂ ਹੋਏ ਨੇ, ਤੇ ਤੁਸੀਂ ਉਹਨਾਂ ਤੇ ਕਿਵੇਂ ਕੰਮ ਕਰਦੇ ਹੋ?
0: ਹਾਂ ਸਰ, ਲੋਕਾਂ ਦੇ ਬਹੁਤ ਸੁਝਾਅ ਆਉਂਦੇ ਨੇ ਸਰ। ਸੁਝਾਅ 2 ਤਰ੍ਹਾਂ ਦੇ ਆਉਂਦੇ ਨੇ। ਇੱਕ ਸੁਝਾਅ ਇਸ ਤਰ੍ਹਾਂ ਦੇ ਆਉਂਦੇ ਆ ਜੋ ਸਾਨੂੰ ਕਰੈਕਸ਼ਨ ਸੁਜੈਸਟ ਕਰਦੇ ਨੇ, ਇਸ ਰਾਜ ਵਿੱਚ, ਇਸ ਸਮੇਂ ਵਿੱਚ, ਇਸ ਰਾਸ਼ਟਰ ਵਿੱਚ ਇਹ ਰਾਜੇ ਸਨ।

0: ਜਾਂ ਇਹ ਸਮੇਂ ਇਹ ਯੁੱਧ ਹੋਇਆ ਸੀ ਤਾਂ ਅਜਿਹੇ ਕੁਝ ਸੁਝਾਅ ਆਉਂਦੇ ਹਨ। ਦੂਸਰੇ ਸੁਝਾਅ ਆਉਂਦੇ ਹਨ ਕਿ ਤੁਸੀਂ ਇਸ ਵੈਬਸਾਈਟ ਵਿੱਚ ਇਹ ਫੀਚਰ ਜਾਂ ਉਹ ਫੀਚਰ ਵੀ ਪਾ ਸਕਦੇ ਹੋ, ਤਾਂ ਸਾਨੂੰ ਦੋਵਾਂ ਤਰ੍ਹਾਂ ਦੇ ਸੁਝਾਅ ਆਉਂਦੇ ਹਨ। ਜੇਕਰ ਸਾਨੂੰ ਇੱਕ ਸੁਝਾਅ ਆਏ ਕਿ ਇਸ ਰਾਜ ਵਿੱਚ ਇਸ ਰਾਜੇ ਨੇ ਇਸ ਸਮੇਂ ਰਾਜ ਕੀਤਾ ਸੀ, ਤਾਂ ਅਸੀਂ ਉਹ ਸੁਝਾਅ 'ਤੇ ਵਿਚਾਰ ਕਰਦੇ ਹਾਂ, ਤਾਂ ਜੋ ਸਾਡੇ ਜੋ ਸਾਧਨ ਹਨ, ਜਿਵੇਂ ਸਾਨੂੰ ਕਿਸੇ ਨੇ ਸੁਝਾਅ ਦਿੱਤਾ ਸੀ ਕਿ ਤੁਸੀਂ ਇੰਡੀਆ ਨੂੰ ਤਾਂ ਵਿਖਾ ਦਿੱਤਾ, ਜੇਕਰ ਰਾਜ ਪੱਧਰ 'ਤੇ ਵੀ ਵਿਖਾ ਸਕਦੇ ਹੋ ਤਾਂ ਹੋਰ ਵੀ ਚੰਗਾ ਹੋਵੇਗਾ, ਤਾਂ ਅਸੀਂ ਉਹ ਫੀਚਰ ਲਾਗੂ ਕੀਤਾ। ਅਤੇ ਫਿਰ ਅਸੀਂ ਦੂਸਰਾ ਫੀਚਰ ਜੋ ਆਇਆ ਸੀ, ਜਿਸ ਵਿੱਚ ਅਸੀਂ ਇੱਕ ਟਰੰਪ ਕਾਰਡ ਵਰਗਾ ਬਣਾਇਆ ਸੀ, ਸਾਰੇ ਰਾਜ ਦੇ ਡਾਟਾ ਸਟੈਟਿਸਟਿਕਸ ਦੇ ਕੇ ਤਾਂ ਉਹ ਬੱਚਿਆਂ ਤੱਕ ਪਹੁੰਚ ਸਕੇ। ਤਾਂ ਕਿਸੇ ਨੇ ਇੱਕ ਸੁਝਾਅ ਦਿੱਤਾ ਕਿ ਤੁਸੀਂ ਉਸਨੂੰ ਇੱਕ ਜਗ੍ਹਾ 'ਤੇ ਲੈ ਕੇ ਆਓ ਤਾਂ ਕਿ ਅਸੀਂ ਸਾਰੇ ਡਾਊਨਲੋਡ ਕਰਕੇ ਅਸੀਂ ਸਾਰੇ ਸ਼ੇਅਰ ਕਰ ਸਕੀਏ। ਤਾਂ ਅਸੀਂ ਫੀਚਰ ਲਾਗੂ ਕਰ ਰਹੇ ਹਾਂ, ਤਾਂ ਸਾਨੂੰ ਇੰਨਾ ਜਾਣਨਾ ਜ਼ਰੂਰੀ ਹੈ ਕਿ ਅਸੀਂ ਗਲਤੀ ਕਰਾਂਗੇ, ਕਿਉਂਕਿ ਅਸੀਂ ਸਰਵੋਤਮ ਨਹੀਂ ਹਾਂ, ਅਤੇ ਉਹ ਜਾਣ ਕੇ ਹੀ ਅਸੀਂ ਵੀ ਕਰੈਕਸ਼ਨ ਦਾ ਟੈਬ ਲਗਾਇਆ ਹੈ, ਤਾਂ ਸਾਡੇ ਸਾਰਿਆਂ ਦੀ ਸਾਈਟ ਹੋਵੇ ਅਤੇ ਅੱਗੇ ਜਾ ਕੇ ਸਾਰੀ ਜਾਣਕਾਰੀ ਦੇ ਹਿਸਾਬ ਨਾਲ ਅਸੀਂ ਇੱਕ ਅਜਿਹੀ ਸਾਈਟ ਬਣਾਈਏ ਜੋ ਅਗਲੇ ਕੁਝ ਸਾਲਾਂ ਤੱਕ ਇਤਿਹਾਸ ਨੂੰ ਇੱਕ ਮਜ਼ੇਦਾਰ ਬਣਾਏ।
1: ਕ੍ਰਿਸ਼ਨਾ ਜੀ, ਤੁਸੀਂ ਸੱਚਮੁੱਚ ਇੱਕ ਬਹੁਤ ਵੱਡਾ ਕੰਮ ਕੀਤਾ। ਅੱਛਾ, ਹਿਸਟਰੀ ਤੋਂ ਇਲਾਵਾ ਤੁਹਾਡੀਆਂ ਕਈ ਹੌਬੀਜ਼ ਹੋਣਗੀਆਂ ਤੇ ਹੋਰ ਵੀ ਬਹੁਤ ਕੁਝ ਕਰਦੇ ਹੋਵੋਗੇ ਤੁਸੀਂ।
2: ਹਾਂ ਨਹੀਂ ਸਰ, ਅਸੀਂ ਥੋੜੇ ਬੋਰਿੰਗ ਟਾਈਪ ਦੇ ਆਦਮੀ ਹਾਂ ਸਰ। ਅਸੀਂ ਟੈਕਨੋਲੋਜੀ ਵਿੱਚ ਬਹੁਤ ਦਿਲਚਸਪੀ ਰੱਖਦੇ ਹਾਂ ਅਤੇ ਇਤਿਹਾਸ ਵਿੱਚ ਰੱਖਦੇ ਹਾਂ। ਜਦੋਂ ਹੁਣ ਟੈਕਨੋਲੋਜੀ ਅਤੇ ਇਤਿਹਾਸ ਮਿਲ ਗਿਆ ਹੈ, ਇਸੇ ਵਿੱਚ ਅਸੀਂ ਡੁੱਬੇ ਰਹਿੰਦੇ ਹਾਂ ਪੂਰੇ ਦਿਨ।
1: ਚਲੋ ਕ੍ਰਿਸ਼ਨਾ ਜੀ, ਤੁਹਾਨੂੰ ਮੇਰੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਨੇ। ਤੁਸੀਂ ਇੱਕ ਚੰਗੀ ਸ਼ੁਰੂਆਤ ਕੀਤੀ ਹੈ ਤੇ ਤੁਹਾਡਾ ਤਰੀਕਾ ਵੀ ਅਜਿਹਾ ਹੈ ਕਿ ਲੋਕ ਜੁੜਨਗੇ, ਮੈਨੂੰ ਪੂਰਾ ਵਿਸ਼ਵਾਸ ਹੈ। ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਸਾਥੀਓ, ਕ੍ਰਿਸ਼ਨਾ ਜੀ ਦਾ ਯਤਨ ਸਿਰਫ ਇਤਿਹਾਸ ਦੇ ਵਿਦਿਆਰਥੀਆਂ ਨੂੰ ਨਹੀਂ, ਇਹ ਸਾਨੂੰ ਸਾਰਿਆਂ ਨੂੰ ਆਪਣੇ ਅਤੀਤ ਨੂੰ ਰੋਚਕ ਤਰੀਕੇ ਨਾਲ ਜਾਣਨ ਵਿੱਚ ਮਦਦ ਕਰੇਗਾ। ਤੁਹਾਡੇ ਕੋਲ ਵੀ ਅਜਿਹੇ ਯਤਨਾਂ ਦੇ ਬਾਰੇ ਜਾਣਕਾਰੀ ਹੋਵੇ ਤਾਂ ਉਸਨੂੰ ਜ਼ਰੂਰ ਸ਼ੇਅਰ ਕਰੋ। ਮੇਰੇ ਪਿਆਰੇ ਦੇਸ਼ਵਾਸੀਓ, ਨਸ਼ਾ ਮੁਕਤ ਯੁਵਾ ਫੋਰ ਵਿਕਸਿਤ ਭਾਰਤ, ਇਹ ਮੁਹਿੰਮ ਇਸ ਸਮੇਂ ਪੂਰੇ ਦੇਸ਼ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਇਸ ਦਾ ਟੀਚਾ ਬਿਲਕੁਲ ਸਾਫ਼ ਹੈ, ਨਸ਼ਾ ਮੁਕਤ ਨੌਜਵਾਨ, ਡਰੱਗ ਫਰੀ ਇੰਡੀਆ। ਬਹੁਤ ਸਾਰੇ ਲੋਕ, ਖਾਸ ਕਰਕੇ ਸਾਡੇ ਨੌਜਵਾਨ, ਬਹੁਤ ਵੱਡੀ ਗਿਣਤੀ ਵਿੱਚ ਇਸ ਦਾ ਹਿੱਸਾ ਬਣ ਗਏ ਨੇ। ਆਖਿਰ ਇਹ ਭਾਰਤ ਦੇ ਨੌਜਵਾਨਾਂ ਦੀ ਸਿਹਤ, ਉਹਨਾਂ ਦੀ ਖੁਸ਼ੀ ਤੇ ਰੌਸ਼ਨ ਭਵਿੱਖ ਦੇ ਲਈ ਹੀ ਸਾਡਾ ਸਮੂਹਿਕ ਸੰਕਲਪ ਹੈ। ਸਾਥੀਓ, ਨਸ਼ੇ ਦੀ ਆਦਤ ਸਿਰਫ ਇੱਕ ਵਿਅਕਤੀ ਨੂੰ ਆਪਣੀ ਲਪੇਟ ਵਿੱਚ ਨਹੀਂ ਲੈਂਦੀ, ਇਸ ਦੇ ਭੈੜੇ ਨਤੀਜੇ ਪੂਰੇ ਪਰਿਵਾਰ ਤੇ ਸਮਾਜ ਨੂੰ ਝੱਲਣੇ ਪੈਂਦੇ ਨੇ। ਮੈਂ ਉਹਨਾਂ ਲੋਕਾਂ ਦੀ ਸ਼ਲਾਘਾ ਕਰਾਂਗਾ ਜੋ ਡਰੱਗਸ ਦੇ ਖਿਲਾਫ ਦੂਜਿਆਂ ਨੂੰ ਜਾਗਰੂਕ ਕਰਦੇ ਨੇ ਤੇ ਨਸ਼ੇ ਦੀ ਅਲਾਮਤ ਨਾਲ ਜੂਝ ਰਹੇ ਲੋਕਾਂ ਦੀ ਮਦਦ ਵਿੱਚ ਅੱਗੇ ਆਉਂਦੇ ਨੇ। ਨਸ਼ਾ ਮੁਕਤ ਭਾਰਤ ਦੇ ਲਈ ਕੀ ਤੁਸੀਂ ਪਾਵਰਫੁੱਲ ਸਲੋਗਨ ਬਣਾ ਸਕਦੇ ਹੋ? ਕੀ ਸਾਡੇ ਨੌਜਵਾਨ ਸੰਗੀਤਕਾਰ ਅਜਿਹੇ ਗੀਤ ਬਣਾ ਸਕਦੇ ਨੇ ਜਿਨ੍ਹਾਂ ਵਿੱਚ ਡਰੱਗ ਫਰੀ ਲਾਈਫ ਦਾ ਮੈਸੇਜ ਹੋਵੇ? ਕੀ ਵਿਦਿਆਰਥੀ ਤੇ ਥੀਏਟਰ ਗਰੁੱਪ ਦਿਲ ਨੂੰ ਛੂਹ ਲੈਣ ਵਾਲੇ ਸ਼ਾਰਟ ਪਲੇਅ ਲਿਖ ਸਕਦੇ ਨੇ ਜਿਨ੍ਹਾਂ ਵਿੱਚ ਡਰ ਤੇ ਖਤਰਿਆਂ ਦੇ ਨਾਲ ਨਾਲ ਉਹਨਾਂ ਵਿੱਚੋਂ ਬਾਹਰ ਨਿਕਲਣ ਦਾ ਰਸਤਾ ਵੀ ਹੋਵੇ? ਸਾਡੇ ਦੇਸ਼ ਵਿੱਚ ਬਿਹਤਰੀਨ ਕੰਟੈਂਟ ਕ੍ਰੀਏਟਰਸ ਦੀ ਕਮੀ ਨਹੀਂ ਹੈ। ਮੇਰੀ ਬੇਨਤੀ ਹੈ ਕਿ ਉਹ ਵੱਖ ਵੱਖ ਭਾਸ਼ਾਵਾਂ ਵਿੱਚ ਅਜਿਹਾ ਕੰਟੈਂਟ ਬਣਾਉਣ ਜਿਸ ਨਾਲ ਇਸ ਦਿਸ਼ਾ ਵਿੱਚ ਸਮਾਜ ਨੂੰ ਮਦਦ ਮਿਲੇ। ਤੁਸੀਂ ਆਪਣੇ ਯਤਨਾਂ ਨੂੰ ਹੈਸ਼ਟੈਗ ਦੇ ਨਾਲ ਸੋਸ਼ਲ ਮੀਡੀਆ 'ਤੇ ਵੀ ਜ਼ਰੂਰ ਸ਼ੇਅਰ ਕਰੋ। ਕਈ ਵਾਰ ਕ੍ਰੀਏਟਿਵ ਐਫਰਟ ਰਸਮੀ ਮੁਹਿੰਮ ਤੋਂ ਜ਼ਿਆਦਾ ਸੁੰਦਰ ਹੁੰਦੇ ਨੇ। ਆਓ, ਭਾਰਤ ਦੇ ਨੌਜਵਾਨ ਨੂੰ ਨਸ਼ੇ ਤੋਂ ਦੂਰ ਰੱਖਣ, ਨਸ਼ੇ ਤੋਂ ਮੁਕਤ ਰੱਖਣ, ਇਸ ਪਵਿੱਤਰ ਕੰਮ ਵਿੱਚ ਅਸੀਂ ਸਾਰੇ ਆਪਣੀ ਭੂਮਿਕਾ ਨਿਭਾਈਏ। ਤੁਸੀਂ ਆਪਣੇ ਯਤਨ ਨੂੰ ਹੈਸ਼ਟੈਗ ਨਸ਼ਾ ਮੁਕਤ ਯੁਵਾ ਸੋਸ਼ਲ ਮੀਡੀਆ 'ਤੇ ਵੀ ਜ਼ਰੂਰ ਸ਼ੇਅਰ ਕਰੋ। ਮੇਰੇ ਪਿਆਰੇ ਦੇਸ਼ਵਾਸੀਓ, ਅਗਸਤ ਦੇ ਮਹੀਨੇ ਵਿੱਚ ਸਾਨੂੰ ਹਰ ਪਾਸੇ ਦੇਸ਼ ਭਗਤੀ ਦੇ ਅਨੇਕਾਂ ਰੰਗ ਵੇਖਣ ਨੂੰ ਮਿਲਦੇ ਨੇ। ਇਸ ਸਮੇਂ ਹਰ ਵਿਅਕਤੀ ਦੇ ਮਨ ਵਿੱਚ ਰਾਸ਼ਟਰ ਪ੍ਰੇਮ ਦੀ ਭਾਵਨਾ ਪ੍ਰਮੁੱਖ ਹੋ ਜਾਂਦੀ ਹੈ। ਨੈਸ਼ਨਲ ਹੈਂਡਲੂਮ ਡੇ ਤੇ ਭਾਰਤ ਛੱਡੋ ਅੰਦੋਲਨ ਦੀ ਵਰੇਗੰਢ ਤੋਂ ਲੈ ਕੇ ਵੰਡ ਦੀ ਭਿਆਨਕਤਾ ਦੀਆਂ ਯਾਦਾਂ ਇਸ ਨੂੰ ਖਾਸ ਬਣਾਉਂਦੀਆਂ ਨੇ। ਸੁਤੰਤਰਤਾ ਦਿਵਸ ਤੇ ਨੈਸ਼ਨਲ ਸਪੇਸ ਡੇ, ਇਸ ਦੇ ਮੌਕੇ ਤਾਂ ਹਰ ਦੇਸ਼ਵਾਸੀ ਨੂੰ ਮਾਣ ਨਾਲ ਭਰਦੇ।

ਹਰ ਘਰ ਤਿਰੰਗਾ ਅਭਿਆਨ ਇਸ ਭਾਵਨਾ ਨੂੰ ਹੋਰ ਮਜ਼ਬੂਤ ਕਰਦਾ ਹੈ। ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ਨਾਲ ਇਹ ਸਾਲ ਹੋਰ ਵੀ ਖਾਸ ਬਣ ਗਿਆ। ਇਸ ਵਾਰ 8 ਕਰੋੜ ਤੋਂ ਜ਼ਿਆਦਾ ਤਿਰੰਗਾ ਸੈਲਫੀਆਂ ਅਪਲੋਡ ਕੀਤੀਆਂ ਗਈਆਂ ਤੇ ਤਿਰੰਗੇ ਦਾ ਇਹ ਉਤਸਵ ਸਿਰਫ ਭਾਰਤ ਤੱਕ ਹੀ ਸੀਮਿਤ ਨਹੀਂ ਰਿਹਾ। ਇਸ ਸਾਲ ਸੂਰਿਆਪਥ ਤਿਰੰਗਾ ਦੇ ਜ਼ਰੀਏ ਸਾਡਾ ਤਿਰੰਗਾ ਦੁਨੀਆ ਭਰ ਦੀ ਇੱਕ ਅਨੋਖੀ ਯਾਤਰਾ ਤੇ ਨਿਕਲਿਆ। ਫੀਜੀ ਦੇ ਸੁਬਾ ਵਿੱਚ ਸੂਰਜ ਦੀ ਪਹਿਲੀ ਕਿਰਨ ਦੇ ਨਾਲ ਤਿਰੰਗਾ ਲਹਿਰਾਇਆ ਗਿਆ। ਇਸ ਤੋਂ ਬਾਅਦ ਏਸ਼ੀਆ, ਅਫਰੀਕਾ, ਯੂਰਪ ਤੇ ਅਮਰੀਕਾ ਦੇ ਸੈਨ ਫਰਾਂਸਿਸਕੋ ਤੱਕ ਇੰਡੀਅਨ ਮਿਸ਼ਨ ਤੇ ਪੋਸਟਸ ਤੇ ਤਿਰੰਗਾ ਲਹਿਰਾਇਆ ਗਿਆ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਹ ਦ੍ਰਿਸ਼ ਕਿੰਨੇ ਅਨੋਖੇ ਰਹੇ ਹੋਣਗੇ। ਜਿਵੇਂ ਜਿਵੇਂ ਦੁਨੀਆ ਭਰ ਵਿੱਚ ਸੂਰਜ ਅੱਗੇ ਵਧਦਾ ਗਿਆ, ਉਸੇ ਤਰ੍ਹਾਂ ਭਾਰਤੀ ਤਿਰੰਗਾ ਵੀ ਲਹਿਰਾਉਂਦਾ ਗਿਆ। ਅਜਿਹੇ ਯਤਨ ਸਮਾਜ ਨੂੰ ਇੱਕ ਸੂਤਰ ਵਿੱਚ ਪਿਰਾਉਂਦੇ ਨੇ। ਇਸ ਨਾਲ ਦੇਸ਼ ਦੇ ਨਾਲ ਸਾਡਾ ਜੁੜਾਅ ਹੋਰ ਡੂੰਘਾ ਹੁੰਦਾ ਹੈ। ਇਹਨਾਂ ਯਤਨਾਂ ਵਿੱਚ ਸ਼ਾਮਿਲ ਸਾਰੇ ਲੋਕਾਂ ਨੂੰ ਮੇਰੀ ਬਹੁਤ ਬਹੁਤ ਵਧਾਈ। ਮੇਰੇ ਪਿਆਰੇ ਦੇਸ਼ ਵਾਸੀਓ, ਸਾਡੇ ਸ਼ਹਿਰਾਂ ਤੇ ਕਸਬਿਆਂ ਦੀਆਂ ਸੜਕਾਂ ਤੇ ਰੋਜ਼ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਲੱਖਾਂ ਔਰਤਾਂ ਆਪਣੇ ਆਪਣੇ ਕੰਮ ਵਿੱਚ ਜੁਟੀਆਂ ਰਹਿੰਦੀਆਂ ਨੇ। ਕੋਈ ਸਬਜ਼ੀ ਵੇਚਦੀ ਹੈ, ਕੋਈ ਫਲ, ਕੋਈ ਚਾਹ ਦਾ ਠੇਲਾ ਲਾਉਂਦਾ, ਤਾਂ ਕੋਈ ਫੁੱਲ, ਦੀਵੇ ਤੇ ਪੂਜਾ ਦੀ ਸਮੱਗਰੀ ਵੇਚਦੀ ਹੈ। ਕਈ ਵਾਰ ਬਸ ਥੋੜ੍ਹੀ ਜਿਹੀ ਪੂੰਜੀ ਦੀ ਕਮੀ ਇਹਨਾਂ ਦੇ ਕਾਰੋਬਾਰ ਨੂੰ ਅੱਗੇ ਵਧਣ ਤੋਂ ਰੋਕ ਦਿੰਦੀ ਹੈ। ਲੇਕਿਨ ਹੁਣ ਅਜਿਹੀਆਂ ਲੱਖਾਂ ਮਾਵਾਂ ਭੈਣਾਂ ਨੂੰ PM ਸਮ੍ਰਿਧੀ ਯੋਜਨਾ ਨਾਲ ਨਵੀਂ ਤਾਕਤ ਮਿਲ ਰਹੀ ਹੈ। ਮਹਿਲਾ ਸਸ਼ਕਤੀਕਰਨ ਦੇ ਇਸ ਪੱਖ ਦੀ ਓਨੀ ਚਰਚਾ ਨਹੀਂ ਹੁੰਦੀ ਜਿੰਨੀ ਹੋਣੀ ਚਾਹੀਦੀ ਹੈ। PM ਸਮ੍ਰਿਧੀ ਯੋਜਨਾ ਦੀਆਂ ਲਾਭਪਾਤਰੀਆਂ ਵਿੱਚ ਲਗਭਗ 46% ਔਰਤਾਂ ਨੇ, ਯਾਨੀ ਦੇਸ਼ ਭਰ ਵਿੱਚ ਤਕਰੀਬਨ 35 ਲੱਖ ਔਰਤਾਂ ਇਸ ਯੋਜਨਾ ਨਾਲ ਜੁੜ ਕੇ ਆਪਣੇ ਕਾਰੋਬਾਰ ਨੂੰ ਅੱਗੇ ਵਧਾ ਰਹੀਆਂ ਨੇ। ਸਾਥੀਓ, ਗਾਜ਼ੀਆਬਾਦ ਦੀ ਬਬਿਤਾ ਸ਼ਰਮਾ ਜੀ ਇਸ ਦਾ ਬਹੁਤ ਚੰਗਾ ਉਦਾਹਰਣ ਹੈ। ਬਬਿਤਾ ਜੀ ਪੂਜਾ ਦੀ ਸਮੱਗਰੀ ਦਾ ਇੱਕ ਛੋਟਾ ਜਿਹਾ ਸਟਾਲ ਲਾਉਂਦੀ ਸੀ। ਫੁੱਲ, ਦੀਵੇ, ਅਗਰਬੱਤੀ, ਨਾਰੀਅਲ ਵਰਗੀਆਂ ਚੀਜ਼ਾਂ ਵੇਚ ਕੇ ਆਪਣੇ ਪਰਿਵਾਰ ਦੀ ਰੋਜ਼ੀ ਰੋਟੀ ਵਿੱਚ ਹੱਥ ਵਟਾਉਂਦੀ ਸੀ। ਮਿਹਨਤ ਖੂਬ ਸੀ, ਲੇਕਿਨ ਕਾਰੋਬਾਰ ਵਧਾਉਣ ਲਈ ਪੂੰਜੀ ਦੀ ਲੋੜ ਸੀ। PM ਸਮ੍ਰਿਧੀ ਨਾਲ ਉਹਨਾਂ ਨੂੰ ਆਰਥਿਕ ਮਦਦ ਮਿਲੀ। ਉਹਨਾਂ ਨੇ ਆਪਣੇ ਸਟਾਲ ਤੇ ਸਮਾਨ ਵਧਾਇਆ, ਕਾਰੋਬਾਰ ਦਾ ਵਿਸਥਾਰ ਕੀਤਾ, ਗ੍ਰਾਹਕ ਵਧੇ, ਆਮਦਨੀ ਵਧੀ ਤੇ ਹੌਲੀ ਹੌਲੀ ਸੜਕ ਕੰਢੇ ਦਾ ਉਹਨਾਂ ਦਾ ਛੋਟਾ ਜਿਹਾ ਸਟਾਲ ਇੱਕ ਦੁਕਾਨ ਵਿੱਚ ਬਦਲ ਗਿਆ। ਸਾਥੀਓ, ਬੈਂਗਲੁਰੂ ਦੀ TS ਨਿਗੰਮਾ ਜੀ ਦੀ ਮਿਸਾਲ ਵੀ ਬਹੁਤ ਪ੍ਰੇਰਿਤ ਹੈ। ਨਿਗੰਮਾ ਜੀ ਤੇ ਉਹਨਾਂ ਦੇ ਪਤੀ ਨੇ ਮਿਲ ਕੇ ਇਡਲੀ, ਡੋਸਾ ਤੇ ਸਾਂਬਰ ਵੇਚਣ ਦਾ ਕੰਮ ਸ਼ੁਰੂ ਕੀਤਾ। ਕੰਮ ਚੱਲ ਪਿਆ, ਲੇਕਿਨ ਉਸ ਨੂੰ ਅੱਗੇ ਵਧਾਉਣ ਦੇ ਲਈ ਪੂੰਜੀ ਦੀ ਲੋੜ ਸੀ। ਨਿਗੰਮਾ ਜੀ ਨੂੰ PM ਸਮ੍ਰਿਧੀ ਤੋਂ ਸਹਿਯੋਗ ਮਿਲਿਆ। ਉਹਨਾਂ ਨੇ ਆਪਣੀ ਕਾਰਟ ਬਿਹਤਰ ਕੀਤੀ, ਸਮਾਨ ਥੋਕ ਵਿੱਚ ਖਰੀਦਣਾ ਸ਼ੁਰੂ ਕੀਤਾ ਤੇ ਮੈਨਿਊ ਵਿੱਚ ਵੀ ਕਈ ਨਵੀਆਂ ਚੀਜ਼ਾਂ ਜੋੜੀਆਂ। ਗ੍ਰਾਹਕ ਵਧੇ, ਕਮਾਈ ਵਧੀ ਤੇ ਪਰਿਵਾਰ ਦੀ ਆਰਥਿਕ ਸਥਿਤੀ ਬਿਹਤਰ ਹੋਈ। ਅੱਜ ਉਹ ਆਪਣੇ 3 ਬੱਚਿਆਂ ਨੂੰ ਬਿਹਤਰ ਐਜੂਕੇਸ਼ਨ ਦੇਣ ਵਿੱਚ ਸਮਰੱਥ ਹੋਏ ਨੇ। ਸਾਥੀਓ, ਜਦੋਂ ਇੱਕ ਮਹਿਲਾ ਦਾ ਕਾਰੋਬਾਰ ਵੱਧਦਾ ਹੈ ਤੇ ਉਸ ਦੇ ਨਾਲ ਪੂਰੇ ਪਰਿਵਾਰ ਦਾ ਭਵਿੱਖ ਅੱਗੇ ਵੱਧਦਾ ਹੈ। ਬੱਚਿਆਂ ਦੀ ਐਜੂਕੇਸ਼ਨ ਬਿਹਤਰ ਹੁੰਦੀ ਹੈ, ਘਰ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ ਤੇ ਉਸ ਮਹਿਲਾ ਦੇ ਅੰਦਰ ਆਤਮ ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਹੈ। ਇਹੀ ਤਾਂ ਹੈ ਮਹਿਲਾ ਸਸ਼ਕਤੀਕਰਨ ਦਾ ਇੱਕ ਜੀਵੰਤ ਰੂਪ। ਮੈਂ ਰੇੜੀ ਫੜੀ ਤੇ ਕੰਮ ਨਾਲ ਜੁੜੀਆਂ ਸਾਰੀਆਂ ਭੈਣਾਂ ਨੂੰ ਉਹਨਾਂ ਦੇ ਰੋਸ਼ਨ ਭਵਿੱਖ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ। ਮੇਰੇ ਪਿਆਰੇ ਦੇਸ਼ ਵਾਸੀਓ, ਸਵੱਛਤਾ ਦੀ ਇੱਕ ਬਹੁਤ ਵੱਡੀ ਖੂਬੀ ਹੁੰਦੀ ਹੈ, ਜਦੋਂ ਕਿਸੇ ਨੂੰ ਜਗ੍ਹਾ ਨੂੰ ਸਵੱਛ ਰੱਖਣ ਦਾ ਸੰਕਲਪ ਉੱਥੋਂ ਦੇ ਲੋਕਾਂ ਦਾ ਆਪਣਾ ਸੰਕਲਪ ਬਣ ਜਾਂਦਾ ਹੈ ਤਾਂ ਬਦਲਾਅ ਸਿਰਫ ਸਾਫ਼ ਸਫਾਈ ਤੱਕ ਸੀਮਿਤ ਨਹੀਂ ਰਹਿੰਦਾ, ਇਸ ਨਾਲ ਉਸ ਜਗ੍ਹਾ ਦੀ ਪੂਰੀ ਪਛਾਣ ਹੀ ਬਦਲ ਜਾਂਦੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਵੱਛਤਾ ਦੇ ਲਈ ਅਜਿਹੇ ਯਤਨ ਸਾਨੂੰ ਨਿਰੰਤਰ ਪ੍ਰੇਰਣਾ ਦਿੰਦੇ ਨੇ। ਉੱਤਰ ਪ੍ਰਦੇਸ਼ ਦੇ ਰਾਮਪੁਰ ਵਿੱਚ ਇੱਕ ਪਿੰਡ ਹੈ ਪਟਵਾਈ। ਉੱਥੇ ਆਕਾਸ਼ ਤੇ ਰੋਹਨ ਨਾਮ ਦੇ 2 ਦੋਸਤਾਂ ਨੇ ਵੇਖਿਆ ਕਿ ਉਹਨਾਂ ਦੇ ਆਲੇ ਦੁਆਲੇ ਦਾ ਇਲਾਕਾ ਗੰਦਗੀ ਦੇ ਨਾਲ ਭਰਿਆ ਹੈ। ਬਸ ਫਿਰ ਕੀ ਸੀ, ਆਕਾਸ਼ ਤੇ ਰੋਹਨ ਨੇ ਕੂੜੇ ਦੇ ਬੈਗ ਚੁੱਕੇ ਤੇ ਸਫਾਈ ਲਈ ਨਿਕਲ ਗਏ। ਹੌਲੀ ਹੌਲੀ ਦੂਸਰੇ ਨੌਜਵਾਨ ਵੀ ਉਹਨਾਂ ਦੇ ਨਾਲ ਜੁੜਨ ਲੱਗੇ। ਇੱਕ ਟੀਮ ਵੀ ਬਣ ਗਈ ਜਿਸ ਦਾ ਨਾਮ ਹੈ ਕਲੀਨ ਅਪ ਪਟਵਾਈ। ਇਹ ਨੌਜਵਾਨ ਹੁਣ ਤੱਕ 4 ਗੰਗਾ ਘਾਟਾਂ ਨੂੰ ਸਾਫ਼ ਕਰ ਚੁੱਕੇ ਨੇ, 1 ਟਨ ਤੋਂ ਜ਼ਿਆਦਾ ਪਲਾਸਟਿਕ ਕੂੜਾ ਹਟਾ ਚੁੱਕੇ ਨੇ। ਉਹਨਾਂ ਨੇ ਕਿੰਨੇ ਹੀ ਤਲਾਬਾਂ ਤੇ ਜਨਤਕ ਥਾਵਾਂ ਦੀ ਸਫਾਈ ਕੀਤੀ ਹੈ। ਸਾਥੀਓ, ਇਸ ਵਾਰ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਵਿੱਚ ਵੀ ਸਵੱਛਤਾ ਤੇ ਜਨ ਭਾਗੀਦਾਰੀ ਦੀ ਅਜਿਹੀ ਹੀ ਪ੍ਰੇਰਕ ਤਸਵੀਰ ਵੇਖਣ ਨੂੰ ਮਿਲੀ। ਮੁਸ਼ਕਲ ਰਸਤਿਆਂ ਤੇ ਹਜ਼ਾਰਾਂ ਸਵੱਛਤਾ ਕਰਮੀ ਦਿਨ ਰਾਤ ਸੇਵਾ 'ਚ

ਮੌਕੇ ਤੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਅਤੇ ਭਾਰਤ ਤੋਂ ਆਈਆਂ ਲਗਭਗ 100 ਵਿਦਿਆਰਥਣਾਂ ਇਕੱਠੀਆਂ ਜੁਟੀਆਂ। ਭਾਰਤ ਦੇ ਦੂਰ ਦੁਰਾਡੇ ਖੇਤਰਾਂ ਤੋਂ ਚੁਣੀਆਂ ਹੋਈਆਂ ਵਿਦਿਆਰਥਣਾਂ ਵੀ ਇਸ ਵਿੱਚ ਹਿੱਸਾ ਲੈ ਰਹੀਆਂ ਨੇ। ਇਸ ਪੂਰੇ ਯਤਨ ਦਾ ਟੀਚਾ ਵੀ ਬਹੁਤ ਖਾਸ ਹੈ, ਪੂਰੀ ਤਰ੍ਹਾਂ ਵਿਦਿਆਰਥਣਾਂ ਦੀ ਭਾਗੀਦਾਰੀ ਨਾਲ ਤਿਆਰ ਇੱਕ ਸੈਟੇਲਾਈਟ ਨੂੰ ਮੂਨ ਦੇ ਔਰਬਿਟ ਵਿੱਚ ਭੇਜਣ ਦੀ ਤਿਆਰੀ ਹੈ। ਸਾਥੀਓ, ਮੈਨੂੰ ਵਿਸ਼ਵਾਸ ਹੈ ਕਿ ਇਹਨਾਂ ਵਿੱਚੋਂ ਅਨੇਕਾਂ ਵਿਦਿਆਰਥਣਾਂ ਆਉਣ ਵਾਲੇ ਸਮੇਂ ਵਿੱਚ ਸਾਇੰਸ, ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਆਪਣੀ ਨਵੀਂ ਪਛਾਣ ਬਣਾਉਣਗੀਆਂ। ਮੇਰੇ ਪਿਆਰੇ ਦੇਸ਼ਵਾਸੀਓ, ਅੱਜਕੱਲ੍ਹ ਐਵਾਕੈਡੋ ਫਲ ਦੀ ਬੜੀ ਧੂਮ ਹੈ। ਇਸ ਫਲ ਨੂੰ ਪਹਿਲਾਂ ਸ਼ਾਇਦ ਹੀ ਕੋਈ ਜਾਣਦਾ ਸੀ। ਇਸ ਦੀ ਕੀਮਤ ਅਤੇ ਮੰਗ ਦੋਵੇਂ ਘੱਟ ਸਨ, ਲੇਕਿਨ ਅੱਜ ਇਸ ਨੂੰ ਡਾਇਨਿੰਗ ਟੇਬਲ ਤੇ ਖੂਬ ਵੇਖਿਆ ਜਾ ਰਿਹਾ ਹੈ। ਅੱਜ ਇਹ ਸਿਹਤ ਤੇ ਪ੍ਰੀਮੀਅਮ ਮਾਰਕੀਟ ਦੀ ਪਸੰਦ ਬਣ ਗਿਆ ਹੈ। ਸਾਡੇ ਕਿਸਾਨ ਭੈਣ ਭਰਾਵਾਂ ਦੇ ਲਈ ਵੀ ਇਹ ਬਹੁਤ ਮਦਦਗਾਰ ਹੈ। ਆਂਧਰਾ ਪ੍ਰਦੇਸ਼ ਵਿੱਚ ਕਡਪਾ ਦੇ ਵਰਦਰਾਜ ਜੀ ਦਾ ਉਦਾਹਰਣ ਹੈ। ਉਹ ਕਈ ਸਾਲਾਂ ਤੋਂ ਆਪਣੇ ਖੇਤ ਵਿੱਚ ਟਮਾਟਰ ਤੇ ਕੇਲੇ ਦੀ ਖੇਤੀ ਕਰ ਰਹੇ ਨੇ। ਇੱਕ ਦਿਨ ਉਹਨਾਂ ਨੇ ਆਪਣੇ ਦੋਸਤਾਂ ਦੇ ਫਾਰਮ ਵਿੱਚ ਐਵਾਕੈਡੋ ਦੀ ਫਸਲ ਵੇਖੀ। ਇਸ ਤੋਂ ਬਾਅਦ ਉਹਨਾਂ ਨੇ ਯੂਟਿਊਬ ਤੋਂ ਇਸ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ। ਹੁਣ ਤੱਕ ਉਹ ਲਗਭਗ 4 ਟਨ ਐਵਾਕੈਡੋ ਦਾ ਉਤਪਾਦਨ ਕਰ ਚੁੱਕੇ ਨੇ। ਹੁਣ ਉਹ ਸਿੱਧੇ ਸਥਾਨਕ ਦੁਕਾਨਾਂ ਨੂੰ ਇਸ ਦੀ ਸਪਲਾਈ ਕਰ ਰਹੇ ਨੇ। ਨਵੀਂ ਫਸਲ, ਵਿਗਿਆਨਿਕ ਸਲਾਹ ਤੇ ਸਿੱਧੀ ਮਾਰਕੀਟਿੰਗ ਨਾਲ ਉਹਨਾਂ ਦੇ ਛੋਟੇ ਜਿਹੇ ਫਾਰਮ ਦੀ ਕਮਾਈ ਪੂਰੀ ਤਰ੍ਹਾਂ ਬਦਲ ਗਈ ਹੈ। ਤਮਿਲਨਾਡੂ ਦੇ ਕੋਡਾਈ ਕਨਾਲ ਦੇ ਕਿਸਾਨ ਚੰਦਰ ਸ਼ੇਖਰਨ ਜੀ ਨੇ ਅੱਧੀ ਹੈਕਟੇਅਰ ਤੇ ਐਵਾਕੈਡੋ ਉਗਾਉਣਾ ਸ਼ੁਰੂ ਕੀਤਾ। ਉਹਨਾਂ ਨੂੰ ਇਸ ਦੀ ਚੰਗੀ ਕੀਮਤ ਮਿਲ ਰਹੀ ਹੈ ਤੇ ਕਮਾਈ ਵੀ ਵਧੀ ਹੈ। ਕਰਨਾਟਕ ਵਿੱਚ ਚਿਕਮੰਗਲੁਰੂ ਵਿੱਚ ਕੁਝ ਕਿਸਾਨ ਭੈਣ ਭਰਾਵਾਂ ਨੇ ਤਾਂ ਕੌਫੀ ਦੇ ਪੌਦਿਆਂ ਵਿੱਚ ਐਵਾਕੈਡੋ ਲਾਇਆ। ਇਸ ਨਾਲ ਉਹਨਾਂ ਨੂੰ ਕੌਫੀ ਤੇ ਕਾਲੀ ਮਿਰਚ ਦੇ ਨਾਲ ਵਾਧੂ ਕਮਾਈ ਵੀ ਹੋ ਰਹੀ ਹੈ। ਸਾਥੀਓ, ਅਸੀਂ ਸ਼ਹਿਰਾਂ ਦੇ ਰੈਸਟੋਰੈਂਟ ਵਿੱਚ ਅਕਸਰ ਐਵਾਕੈਡੋ ਟੋਸਟ ਦੇ ਬਾਰੇ ਸੁਣਦੇ ਹਾਂ, ਲੇਕਿਨ ਇਸੇ ਐਵਾਕੈਡੋ ਦੇ ਜ਼ਰੀਏ ਸਾਡੇ ਇਨੋਵੇਟਿਵ ਕਿਸਾਨਾਂ ਨੇ ਕਮਾਈ ਦੀ ਇੱਕ ਨਵੀਂ ਰੈਸਿਪੀ ਲੱਭ ਲਈ ਹੈ। ਯਾਨੀ ਆਪਣੇ ਦੇਸ਼ ਦੇ ਐਵਾਕੈਡੋ ਨਾਲ ਤੁਹਾਡੇ ਟੋਸਟ ਦਾ ਸਵਾਦ ਵੀ ਵਧਿਆ ਤੇ ਕਿਸਾਨਾਂ ਦੀ ਆਮਦਨੀ ਵੀ ਵਧ ਗਈ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਕੁਝ ਹੀ ਦਿਨਾਂ ਵਿੱਚ 3 ਸਤੰਬਰ ਨੂੰ ਅਸੀਂ ਮਹਾਨਾਇਕ ਉੱਤਮ ਕੁਮਾਰ ਜੀ ਦੀ ਜਨਮ ਸ਼ਤਾਬਦੀ ਮਨਾਵਾਂਗੇ। ਸਾਥੀਓ, ਉੱਤਮ ਕੁਮਾਰ ਜੀ ਇੱਕ ਵਰਸਟਾਈਲ ਐਕਟਰ ਸਨ ਜੋ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਵਿੱਚ ਰਚ ਵਸ ਗਏ। ਫਿਲਮ ਲਵਰਸ ਦਾ ਮੰਨਣਾ ਹੈ ਕਿ ਸ਼੍ਰੀਮਾਨ ਸੱਤਜੀਤ ਰੇ ਨੇ ਫਿਲਮ ਨਾਇਕ ਦਾ ਹੀਰੋ ਦੀ ਪੂਰੀ ਸਕ੍ਰਿਪਟ ਮਹਾਨਾਇਕ ਉੱਤਮ ਕੁਮਾਰ ਜੀ ਨੂੰ ਧਿਆਨ ਵਿੱਚ ਰੱਖ ਕੇ ਲਿਖੀ ਸੀ। ਸ਼੍ਰੀਮਾਨ ਸੱਤਜੀਤ ਨੇ ਕਿਹਾ ਸੀ ਕਿ ਉਹਨਾਂ ਵਿੱਚ ਡਿਗਨਿਟੀ ਦੇ ਨਾਲ ਨਾਲ ਅਨੋਖੀ ਇਮੋਸ਼ਨਲ ਡੈਪਥ ਵੀ ਸੀ। ਕਿਰਦਾਰ ਨੂੰ ਉਹ ਜੀਵੰਤ ਬਣਾਉਣ ਲਈ ਉਹ ਬਹੁਤ ਮਿਹਨਤ ਕਰਦੇ ਸਨ। ਉੱਤਮ ਕੁਮਾਰ ਜੀ ਆਪਣੀ ਸਹਿਜਤਾ ਦੇ ਨਾਲ ਹੀ ਪਰਉਪਕਾਰ ਦੇ ਲਈ ਵੀ ਜਾਣੇ ਜਾਂਦੇ ਸਨ। ਉਹਨਾਂ ਦੇ ਜੀਵਨ ਵਿੱਚੋਂ ਕਦੇ ਵੀ ਹਾਰ ਨਾ ਮੰਨਣ ਦੀ ਇੱਕ ਹੋਰ ਵੱਡੀ ਸਿੱਖਿਆ ਵੀ ਮਿਲਦੀ ਹੈ। ਉਹਨਾਂ ਦੀਆਂ ਸ਼ੁਰੂਆਤੀ ਫਿਲਮਾਂ ਬਹੁਤੀਆਂ ਨਹੀਂ ਚੱਲੀਆਂ, ਲੇਕਿਨ ਉਹਨਾਂ ਨੇ ਆਪਣੇ ਕੰਮ ਤੇ ਫੋਕਸ ਬਣਾਈ ਰੱਖਿਆ। ਇਸੇ ਦਾ ਨਤੀਜਾ ਸੀ ਕਿ ਉਹਨਾਂ ਨੇ ਇੰਨੀ ਉਚਾਈ ਹਾਸਿਲ ਕੀਤੀ। ਸਾਥੀਓ, ਮੈਨੂੰ ਯਾਦ ਹੈ ਕਿ ਜਦੋਂ ਮੈਂ ਕੋਲਕਾਤਾ ਵਿੱਚ ਰੋਡ ਸ਼ੋਅ ਕਰ ਰਿਹਾ ਸੀ ਤਾਂ ਮੈਂ ਉੱਤਮ ਕੁਮਾਰ ਜੀ ਦੇ ਘਰ ਸਾਹਮਣੇ ਤੋਂ ਵੀ ਲੰਘਿਆ ਸੀ। ਉੱਥੇ ਮੈਨੂੰ ਇੱਕ ਵਿਅਕਤੀ ਨੇ ਉਹਨਾਂ ਦੀ ਤਸਵੀਰ ਵੀ ਭੇਂਟ ਕੀਤੀ ਸੀ। ਮੈਂ ਇੱਕ ਵਾਰ ਫਿਰ ਮਹਾਨਾਇਕ ਉੱਤਮ ਕੁਮਾਰ ਜੀ ਨੂੰ ਸ਼ਰਧਾਂਜਲੀ ਅਰਪਿਤ ਕਰਦਾ। ਉਹ ਹਮੇਸ਼ਾ ਸਾਡੇ ਸਾਰਿਆਂ ਦੇ ਦਿਲਾਂ ਤੇ ਰਾਜ ਕਰਦੇ ਰਹਿਣਗੇ। ਮਹਾਨਾਇਕ ਉੱਤਮ ਕੁਮਾਰ ਚਿਰੋ ਦਿਨ ਮਾਨੁਸ਼ੇਰ ਹਰਦੇ ਰਾਜ ਕੋਰਬੇਨ। ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਪੁਰਬ ਤੇ ਤਿਉਹਾਰ ਸਾਡੀਆਂ ਪਰੰਪਰਾਵਾਂ ਦੇ ਨਾਲ ਨਾਲ ਸਾਨੂੰ ਇੱਕ ਦੂਸਰੇ ਨਾਲ ਜੋੜਨ ਦਾ ਮੌਕਾ ਵੀ ਦਿੰਦੇ ਨੇ। ਆਉਣ ਵਾਲੇ ਦਿਨਾਂ ਵਿੱਚ ਅਸੀਂ ਹੋਰ ਵੀ ਕਈ ਮਹੱਤਵਪੂਰਨ ਪੁਰਬ ਮਨਾਵਾਂਗੇ। 4 ਸਤੰਬਰ ਨੂੰ ਜਨਮ ਅਸ਼ਟਮੀ ਦਾ ਪਵਿੱਤਰ ਪੁਰਬ ਹੈ। ਸਤੰਬਰ ਵਿੱਚ ਹੀ ਅਸੀਂ ਵਿਸ਼ਵਕਰਮਾ ਪੂਜਾ ਵੀ ਮਨਾਵਾਂਗੇ। ਇਸ ਮੌਕੇ ਤੇ ਆਪਣੇ ਆਲੇ ਦੁਆਲੇ ਦੇ ਕਾਰੀਗਰਾਂ, ਸ਼ਿਲਪਕਾਰਾਂ ਤੇ ਵਿਸ਼ਵਕਰਮਾ ਸਾਥੀਆਂ ਦਾ ਸਨਮਾਨ ਕਰਨਾ ਚਾਹੀਦਾ ਹੈ। ਕੁਝ ਮਹੀਨਿਆਂ ਬਾਅਦ ਦੀਵਾਲੀ ਵੀ ਆਉਣ ਵਾਲੀ ਹੈ। ਇਸ ਦੀਆਂ ਤਿਆਰੀਆਂ ਵੀ ਹੌਲੀ ਹੌਲੀ ਸ਼ੁਰੂ ਹੋ ਰਹੀਆਂ ਨੇ। ਤਿਉਹਾਰਾਂ ਦੇ ਇਸ ਮੌਸਮ ਵਿੱਚ ਮੈਂ ਇੱਕ ਵਾਰ ਫਿਰ ਤੁਹਾਡੇ ਨਾਲ ਵੋਕਲ ਫੋਰ ਲੋਕਲ ਦੀ ਬੇਨਤੀ ਦੁਹਰਾਵਾਂਗਾ। ਤੇ ਵੋਕਲ ਫੋਰ ਲੋਕਲ ਦਾ ਮਤਲਬ ਸਿਰਫ ਮਿੱਟੀ ਦੇ ਦੀਵੇ ਖਰੀਦਣਾ ਨਹੀਂ ਹੈ, ਇਸ ਦਾ ਵਿਜ਼ਨ ਬਹੁਤ ਵੱਡਾ ਹੈ। ਅਸੀਂ ਆਪਣੇ ਘਰ ਦੇ ਲਈ ਜੋ ਵੀ ਸਮਾਨ ਖਰੀਦਦੇ ਹਾਂ ਉਸ ਨੂੰ ਇੱਕ ਵਾਰ ਜ਼ਰੂਰ ਵੇਖ ਲਓ ਕਿ ਉਹ ਭਾਰਤ ਵਿੱਚ ਹੀ ਬਣਿਆ ਹੋਵੇ। ਭਾਰਤ ਦੇ ਆਤਮ ਨਿਰਭਰ ਬਣਨ ਦਾ ਰਾਹ ਭਾਰਤ ਵਿੱਚ ਬਣੀਆਂ ਚੀਜ਼ਾਂ ਤੇ ਮਾਣ ਕਰਨ ਨਾਲ ਹੀ ਰੋਸ਼ਨ ਹੋਏਗਾ। ਇਸ ਸੁਨੇਹੇ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ

0: ਹੋਣਾ ਵੀ ਸਾਡੀ ਜ਼ਿੰਮੇਵਾਰੀ ਹੈ। ਸਾਡੇ ਕ੍ਰੀਏਟਿਵ ਵਰਲਡ ਦੇ ਸਾਥੀਆਂ, ਇਨਫਲੂਐਂਸਰਸ ਅਤੇ ਸੈਲੀਬ੍ਰਿਟੀਜ਼ ਦੀ ਵੀ ਇਸ ਵਿੱਚ ਬਹੁਤ ਵੱਡੀ ਭੂਮਿਕਾ ਹੈ। ਮੇਰੀ ਤੁਹਾਨੂੰ ਬੇਨਤੀ ਹੈ ਕਿ ਖੁਦ ਵੀ ਵੋਕਲ ਫਾਰ ਲੋਕਲ ਨੂੰ ਅਪਣਾਓ ਅਤੇ ਦੂਸਰਿਆਂ ਨੂੰ ਵੀ ਇਸ ਦੇ ਲਈ ਪ੍ਰੇਰਿਤ ਕਰੋ। ਸਾਥੀਓ, ਤੁਹਾਡੇ ਆਲੇ ਦੁਆਲੇ ਵੀ ਅਜਿਹੇ ਅਨੇਕਾਂ ਲੋਕ ਹੋਣਗੇ ਜੋ ਆਪਣੇ ਛੋਟੇ ਛੋਟੇ ਯਤਨਾਂ ਨਾਲ ਸਮਾਜ ਵਿੱਚ ਵੱਡਾ ਬਦਲਾਅ ਲਿਆ ਰਹੇ ਨੇ। ਤੁਸੀਂ ਉਹਨਾਂ ਦੇ ਬਾਰੇ ਮਨ ਕੀ ਬਾਤ ਦੇ ਲਈ ਜ਼ਰੂਰ ਲਿਖੋ। ਤੁਹਾਡਾ ਭੇਜਿਆ ਹੋਇਆ ਅਨੁਭਵ ਦੇਸ਼ ਦੇ ਕਿਸੇ ਕੋਨੇ ਵਿੱਚ ਕਿਸੇ ਦੇ ਲਈ ਨਵੀਂ ਪ੍ਰੇਰਣਾ ਬਣ ਸਕਦਾ ਹੈ। ਮੈਨੂੰ ਤੁਹਾਡੇ ਸੁਝਾਵਾਂ ਅਤੇ ਅਨੁਭਵਾਂ ਦੀ ਉਡੀਕ ਹੈ। ਬਹੁਤ ਬਹੁਤ ਧੰਨਵਾਦ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਦੇਸ਼ ਵਾਸੀਆਂ ਦੇ ਨਾਲ ਸਾਂਝੀ ਕੀਤੀ ਗਈ ਗੱਲਬਾਤ ਦਾ ਪੰਜਾਬੀ ਵਿੱਚ ਰੂਪਾਂਤਰ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਜੀ 12:02 ਅਤੇ 53 ਸਕਿੰਟ ਦਾ। ਹੁਣ ਸੁਣਦੇ ਹਾਂ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ 12:05 'ਤੇ ਸੁਣਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਸ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ 12:03 ਅਤੇ 38 ਸਕਿੰਟ ਦਾ। ਹੁਣ ਤੋਂ ਕੁਝ ਦੇਰ ਬਾਅਦ ਯਾਨੀ ਕਿ 12:05 'ਤੇ ਸੁਣਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਕੁਝ ਪਲ ਕਰਦੇ ਹਾਂ ਇੰਤਜ਼ਾਰ।

0: FM band 101.1 MHz ਸਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨਾਂ ਦਾ। ਸਟੂਡੀਓ ਦੀ ਘੜੀ ਤੇ ਸਮਾਂ 12:30 ਦਾ ਹੋ ਰਿਹਾ ਏ। ਹੁਣ ਸਮਾਂ ਹੋ ਰਿਹਾ ਏ ਭੈਣਾਂ ਦੇ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ

ਪ੍ਰੋਗਰਾਮ ਕਰਦੇ ਹੈਗੇ ਔਰ ਭੈਣਾਂ ਸਾਡੀਆਂ ਜਿਹੜੀਆਂ ਨੇ ਉਹ ਸਟੂਡੀਓ ਦਾ ਨੰਬਰ 0164-44-300 ਮਿਲਾ ਕੇ ਸਟੂਡੀਓ ਦੇ ਵਿੱਚ ਸ਼ਿਰਕਤ ਕਰਦੀਆਂ ਨੇ ਅਤੇ ਸੋਹਣੀਆਂ ਸੋਹਣੀਆਂ ਗੱਲਾਂ ਕਰਦੀਆਂ ਨੇ, ਸੋਹਣੇ ਸੋਹਣੇ ਮੈਸੇਜ ਦਿੰਦੀਆਂ ਨੇ ਸਾਡੇ ਸਰੋਤਿਆਂ ਨੂੰ, ਸਾਡੇ ਸੁਣਨ ਵਾਲਿਆਂ ਨੂੰ, ਅਤੇ ਆਪਣੇ ਦਿਲ ਦੇ ਜਿਹੜੇ ਭਾਵ ਹੁੰਦੇ ਆ ਉਹ ਵੀ ਸਾਡੇ ਨਾਲ ਸਾਂਝਾ ਕਰਦੀਆਂ ਨੇ। ਸੋ ਇਹ ਪ੍ਰੋਗਰਾਮ ਹੈ ਸਾਡੀਆਂ ਭੈਣਾਂ ਦਾ, ਸਿਰਫ ਭੈਣਾਂ ਹੀ ਇਸ ਪ੍ਰੋਗਰਾਮ ਦੇ ਵਿੱਚ ਫੋਨ ਕਰਨਗੀਆਂ ਅਤੇ ਨਾਲ ਸੁਣਨਗੀਆਂ ਆਪਣੀ ਪਸੰਦ ਦਾ ਗੀਤ। ਮੈਨੂੰ ਇੰਤਜ਼ਾਰ ਹੈ ਸਾਡੀਆਂ ਭੈਣਾਂ ਦੀ ਕਾਲ ਦੀ, ਅਤੇ ਜਦੋਂ ਤੱਕ ਸਾਡੀਆਂ ਭੈਣਾਂ ਸਾਡੇ ਨਾਲ ਜੁੜਦੀਆਂ ਨੇ ਉਦੋਂ ਤੱਕ ਸੁਣਦਿਆਂ ਇਹ ਖੂਬਸੂਰਤ ਜਿਹਾ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਐਮੀ ਵਿਰਕ ਅਤੇ ਸਿਮਰਨ ਬਾਜਵਾ ਨੇ।

0: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
1: आकाशवाणी FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 31 ਅਗਸਤ ਦਿਨ ਸੋਮਵਾਰ ਨੂੰ ਸਵੇਰੇ 7 ਵਜੇ ਪ੍ਰੋਗਰਾਮ ਸਜਰੀ ਸਵੇਰ ਦੌਰਾਨ ਤੁਸੀਂ ਸੁਣੋਗੇ ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ, ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਸਮਾਰਟ ਫਾਰਮਿੰਗ, ਐਗਰੀਟੈਕ, ਡਰੋਨ, ਸੈਂਸਰ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਖੇਤੀ ਵਿੱਚ ਬਦਲਾਅ।

0: प्रोग्राम लेके हाजिर होंगे सुखजीत कौर, प्रोग्राम दे निर्माता निर्देशक श्री बलजीत शर्मा। सो सुनना ना भुलना, मिति 31 अगस्त दिन सोमवार नु सवेरे 7 बजे प्रोग्राम सजरी स्वेर दौरान सिलसिला साइंस एंड टेक्नोलॉजी।
1: जी प्रोग्राम चल रहा है जी घर परिवार ते स्टूडियो दी कड़ी ते समा हो रहा है 12:50 दा ते अगली साड़ी भैन है जिहड़ी साड़े नाल जुड़ चुकी है। हैलो।
2: हैलो मैम, सत श्री अकाल जी।
1: सत श्री अकाल जी, कौन बोलदे हो?
2: मैडम मेरा नाम हर्षदीप है, बाजेखाने तो बोलदे हां जी।
1: ठीक है जी, हर्षदीप जी की हाल चाल है?
2: ਵਧੀਆ ਵਧੀਆ ਜੀ, ਤੁਸੀਂ ਦੱਸੋ ਠੀਕ ਹੋ ਜੀ?
1: ਹਾਂਜੀ ਹਾਂਜੀ ਵਧੀਆ, ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਹੋਰ ਵੀ ਵਧੀਆ ਹੋ ਜਾਂਦੇ ਆ। ਪਰਮਾਤਮਾ ਨੇ ਆਪਾਂ ਨੂੰ ਇਹੋ ਜਿਹਾ ਤਾਲਮੇਲ ਬਣਾਇਆ ਆਪਣਾ ਕਿ ਆਪਾਂ ਇੱਕ ਦੂਜੇ ਨੂੰ ਖੁਸ਼ ਰੱਖ ਸਕਦੇ ਆ, ਇਹੋ ਜਿਹਾ ਮੌਕਾ ਦਿੱਤਾ ਹੈ ਨਾ। ਤੇ ਹਰਸ਼ ਭੈਣ ਕੀ ਕਰਦੇ ਹੁੰਦੇ ਹੋ?
2: ਮੈਮ ਸਟੱਡੀ ਕਰਕੇ ਤੇ ਹੁਣ ਮੈਂ ਬੁਟੀਕ ਦਾ ਕੰਮ ਸਿੱਖਿਆ।
1: ਠੀਕ ਹੈ।
2: ਤੇ ਅੱਜ ਸੰਡੇ ਦੀ ਛੁੱਟੀ ਹੁੰਦੀ ਹੈ, ਫਿਰ ਸੰਡੇ ਨੂੰ ਮੈਂ ਤੁਹਾਨੂੰ ਫੋਨ ਲਾ ਲੈਣੀ ਆ।
1: ਅੱਛਾ, ਤੇ ਉੱਥੇ ਬੈਠੇ ਬੈਠੇ ਵੀ ਲਾ ਲਿਆ ਕਰੋ, ਇਸ ਕੰਮ ਚ ਤਾਂ ਅਸੀਂ ਮੰਨੇ ਹੋਏ ਆ ਵੀ ਜਿਹੜੇ ਇਹ ਕੰਮ ਕਰਦੇ ਉਹ ਤਾਂ ਸਾਨੂੰ ਫੋਨ ਜ਼ਰੂਰ ਲਾਉਂਦੇ ਹੁੰਦੇ ਆ।
2: ਹਾਂਜੀ ਮੈਮ, ਥੋੜਾ ਕੰਮ ਜ਼ਿਆਦਾ ਹੁੰਦਾ ਨਾ ਫਿਰ।
1: ਅੱਛਾ ਅੱਛਾ,
2: ਮੈਂ ਥੋੜਾ ਰਿਲੈਕਸ ਹੋ ਕੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹੁੰਦੀ ਆ।
1: ਠੀਕ ਹੈ ਠੀਕ ਹੈ ਠੀਕ ਹੈ, ਤੇ ਚਲੋ ਵਧੀਆ ਗੱਲ ਹੈ, ਅੱਜ ਕੱਲ ਬੜਾ ਟ੍ਰੈਂਡਿੰਗ ਚ ਇਹ ਕੰਮ ਜਿਹੜਾ ਤੁਸੀਂ ਸਿੱਖਿਆ ਹੋਇਆ ਹੈ ਨਾ, ਤੇ ਵਧੀਆ ਵਧੀਆ ਕ੍ਰੀਏਟੀਵਿਟੀ ਦਿਖਾ ਕੇ ਆਪਣੇ ਵਧੀਆ ਜੀ ਕਸਟਮਰ ਜੋੜੋ ਆਪਦੇ ਨਾਲ, ਤੇ ਕੁਝ ਨਵਾਂ ਸਾਡੇ ਸੱਭਿਆਚਾਰ ਨੂੰ ਵੀ ਜ਼ਰੂਰ ਦਿਓ।
2: ਹਾਂਜੀ ਹਾਂਜੀ,
1: ਕਿ ਆਪਣਾ ਪਹਿਰਾਵਾ ਤਾਂ ਵੈਸੇ ਹੀ ਬਹੁਤ ਸੋਹਣਾ ਹੈ, ਤੇ ਇਹਨੂੰ ਹੋਰ ਵੀ ਅਸੀਂ
2: ਪੰਜਾਬੀ ਪਹਿਰਾਵਾ ਤਾਂ ਸਾਨੂੰ ਬਹੁਤ ਵਧੀਆ ਲੱਗਦਾ ਜੀ, ਕਿਉਂਕਿ ਸਾਡਾ ਤਾਂ ਕੰਮ ਹੀ ਹੈ ਪੰਜਾਬੀ ਪਹਿਰਾਵਾ, ਮਤਲਬ ਨਵੇਂ ਨਵੇਂ ਡਿਜ਼ਾਈਨ ਬਣਾਉਣਾ, ਤੇ ਖੁਦ ਨੂੰ ਵੀ ਸੋਹਣਾ ਲੱਗਦਾ ਸੀ, ਆਪ ਵੀ ਪੰਜਾਬੀ ਪਹਿਰਾਵਾ ਹੀ ਜ਼ਿਆਦਾ ਪਾ ਕੇ ਖੁਸ਼ ਰਹਿੰਦਾ ਰਹਿੰਦੇ ਮਤਲਬ।
1: ਨਹੀਂ ਬਾਕੀ ਕਹਿ ਲੋ ਨਾ ਵੀ ਕੰਫਰਟੇਬਲ ਬਹੁਤ ਹੈ ਆਪਣਾ ਪਹਿਰਾਵਾ, ਕਦੇ ਨਹੀਂ ਲੱਗਦਾ ਵੀ ਸਾਨੂੰ ਕੋਈ ਕਿਸ ਨਜ਼ਰ ਨਾਲ ਦੇਖੂਗਾ ਜਾਂ ਚੰਗਾ ਲੱਗ ਰਿਹਾ ਜਾਂ

0: ਲੱਗ ਰਿਹਾ, ਇਹ ਜੀ ਜਜਮੈਂਟ ਨਹੀਂ ਕਿਸੇ ਦੀ ਹੋ ਸਕਦੀ ਆਪਣੇ ਪਹਿਰਾਂ ਵਿੱਚ।
1: ਬਿਲਕੁਲ ਸਹੀ ਹੈ ਮੈਡਮ। ਹਾਂਜੀ ਹਾਂ,
0: ਕਿਉਂਕਿ ਕਈ ਕੱਪੜੇ ਇਹੋ ਜਿਹੇ ਹੁੰਦੇ ਆ ਕਿ ਅਸੀਂ ਖੁਦ ਹੀ ਉਹ 'ਚ ਕੰਫਰਟੇਬਲ ਨਹੀਂ ਫੀਲ ਕਰਦੇ ਹੁੰਦੇ, ਤੇ
1: ਹਾਂਜੀ
0: ਪਰ
1: ਹਾਂਜੀ
0: ਫੈਸ਼ਨ
1: ਬਿਲਕੁਲ
0: ਦੀ
1: ਮੈਡਮ
0: ਜਦੋਂ ਜਹਿਦ 'ਚ ਅਸੀਂ ਪਾ ਜ਼ਰੂਰ ਲੈਂਦੇ ਹਾਂ ਵੀ ਭਾਈ ਪਾਈ ਫਿਰਦੇ ਆ ਲੋਕ, ਆਪਾਂ ਵੀ ਪਾ ਲਈਏ।
1: ਬਿਲਕੁਲ ਸਹੀ ਗੱਲ ਹੈ ਮੈਮ। ਹੁਣ ਤਾਂ ਪੰਜਾਬੀ ਸੂਟ ਵੀ ਇੰਨੇ ਟ੍ਰੈਂਡਿੰਗ ਜਾ, ਤੇ ਮਤਲਬ ਕੋਈ ਮਰਜ਼ੀ ਡਿਜ਼ਾਈਨਰ ਪਾਓ, ਫਰਸ਼ੀ
0: ਹਾਂਜੀ
1: ਪਾਓ,
0: ਹਾਂਜੀ ਹਾਂਜੀ ਬਿਲਕੁਲ
1: ਚੇਟ
0: ਬਿਲਕੁਲ
1: ਪਾਓ, ਕੁਛ ਮਰਜ਼ੀ ਪਾਓ,
0: ਠੀਕ ਹੈ
1: ਪੰਜਾਬੀ ਸੂਟ ਤਾਂ ਮਤਲਬ ਆਪਦੀ ਅਲੱਗ ਹੀ ਪਹਿਚਾਣ ਛੱਡਦੇ ਆ ਜੀ।
0: ਬਿਲਕੁਲ ਬਿਲਕੁਲ। ਸੋ ਆਪਣੇ ਪੰਜਾਬੀ
1: ਹਾਂਜੀ
0: ਸੱਭਿਆਚਾਰ ਨੂੰ ਤੁਸੀਂ ਸੰਭਾਲ ਕੇ ਰੱਖਿਓ, ਤੇ ਇਹੀ ਅਸੀਂ ਤੁਹਾਨੂੰ ਵੀ ਕਹਿਣਾ ਚਾਹਾਂਗੇ ਤੇ ਸਾਡੇ ਸਰੋਤਿਆਂ ਵੱਲ ਵੀ ਇਹੀ ਸਾਡਾ ਮੈਸੇਜ ਹੈਗਾ ਵੀ ਭਾਈ ਸਾਡੇ ਸੱਭਿਆਚਾਰ ਨੂੰ, ਸਾਡੀ ਬੋਲੀ ਨੂੰ ਸੰਭਾਲ ਕੇ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਤੇ ਹਰਸ਼ ਭੈਣ ਅੱਜ ਗੀਤ ਕਿਹਦਾ ਸੁਣੂਗੀ?
1: ਮੈਡਮ ਅੱਜ ਸਤਿੰਦਰ ਸਰਤਾਜ ਦਾ ਸੁਣਾ ਦੋ,
0: ਸਤਿੰਦਰ
1: ਤੇ
0: ਸਰਤਾਜ ਦਾ।
1: ਮੈਨੂੰ ਵਧੀਆ ਲੱਗਦਾ। ਹਾਂਜੀ ਸਾਰੇ ਸਿੰਗਰ ਹੀ ਵਧੀਆ ਲੱਗਦੇ ਵੈਸੇ ਉਹਨਾਂ
0: ਹਾਂਜੀ
1: ਦੇ,
0: ਹਾਂਜੀ ਹਾਂਜੀ
1: ਤੇ
0: ਬਿਲਕੁਲ,
1: ਮੇਰੀ
0: ਬੇਸ਼ੱਕ।
1: ਛੋਟੀ ਭੈਣ, ਬਿਲਕੁਲ ਛੋਟੀ ਜੀ ਭੈਣ, ਉਹਦੇ ਨਾਲ ਥੋੜੀ ਜੀ ਗੱਲ ਕਰ ਲਓ, ਮੈਨੂੰ ਘਰੋਂ ਦੀ ਕਹਿ ਰਹੀ ਹੈ।
0: ਹਾਂਜੀ ਜਲਦੀ ਕਰਾ ਦਿਓ।
1: ਹੈਲੋ
0: ਹਾਂਜੀ ਕੌਣ ਬੋਲਦੇ ਹੋ?
1: ਮੈਮ ਜੀ, ਮੈਂ ਸ਼ਾਨਮੀਤ ਬੋਲ ਰਹੀ ਹਾਂ।
0: ਕੀ ਨਾਮ ਦੱਸਿਆ?
1: ਸ਼ਾਨਮੀਤ ਕੌਰ ਮੈਮ ਜੀ।
0: ਸ਼ਾਨਮੀਤ ਕੌਰ, ਕੀ ਹਾਲ ਚਾਲ ਹੈ ਰਾਜੇ?
1: ਵਧੀਆ ਜੀ।
0: ਤੇ ਹੁਣ ਗੱਲ ਕਰਕੇ ਹੋਰ ਵਧੀਆ ਹੋ ਗਈ, ਜਿੱਦ ਪੂਰੀ ਹੋ ਗਈ?
1: ਹਾਂਜੀ
0: ਠੀਕ ਹੈ, ਤੇ ਹੁਣ ਆਪਾਂ ਸੁਣਦੇ ਹਾਂ ਗੀਤ, ਠੀਕ ਹੈ?
1: ਠੀਕ ਹੈ।
0: ਹਾਂਜੀ ਓਕੇ ਓਕੇ। ਲਓ ਜੀ, ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਇਹ ਖੂਬਸੂਰਤ ਜਿਹਾ ਗੀਤ ਆ ਗਿਆ ਤੁਹਾਡੇ ਰੇਡੀਓ ਸੈੱਟ 'ਤੇ।

0: ਇਹ ਕਸਟਮਰ ਕੇਅਰ ਕਿੱਥੇ ਹੈ? ਹਾਂ ਮੈਡਮ।
1: ਹਾਂਜੀ।
0: ਇਹ KYC ਅਪਡੇਟ ਲਈ ਮੈਨੂੰ ਵਾਰ-ਵਾਰ ਮੈਸੇਜ ਕਿਉਂ ਆ ਰਿਹਾ ਹੈ?
1: ਕਿਉਂਕਿ ਬੈਂਕਿੰਗ ਸੇਵਾਵਾਂ ਲਈ ਨਿਰਧਾਰਿਤ ਸਮੇਂ ਤੇ KYC ਅਪਡੇਟ ਕਰਵਾਉਣਾ ਚਾਹੀਦਾ ਹੈ।
0: ਪਰ ਇਹ ਹੋਵੇਗਾ ਕਿਵੇਂ?
1: ਜੇਕਰ ਪਛਾਣ ਜਾਂ ਪਤੇ ਵਿੱਚ ਕੋਈ ਬਦਲਾਅ ਨਹੀਂ ਹੈ ਤਾਂ ਆਪਣੇ ਬੈਂਕ ਜਾਂ ATM ਜਾਂ ਬਿਜ਼ਨਸ ਕਰਸਪੋਂਡੈਂਟ ਯਾਨੀ BC ਕੋਲ ਜਾ ਕੇ ਜਾਂ ਬੈਂਕ ਨਾਲ ਰਜਿਸਟਰਡ ਈਮੇਲ ਜਾਂ ਮੋਬਾਈਲ ਨੰਬਰ ਰਾਹੀਂ ਜਾਂ ਮੋਬਾਈਲ ਬੈਂਕਿੰਗ ਐਪ ਰਾਹੀਂ ਜਾਂ ਪੱਤਰ ਰਾਹੀਂ ਉਸਦੀ ਡੈਕਲੇਰੇਸ਼ਨ ਦਿਓ।
0: ਅੱਛਾ, ਤੇ ਜੇਕਰ ਕੋਈ ਬਦਲਾਅ ਹੁੰਦਾ ਹੈ ਤਾਂ?
1: ਤਾਂ ਫਿਰ ਪਛਾਣ ਅਤੇ ਪਤੇ ਦਾ ਨਵੀਨਤਮ ਸਬੂਤ ਦੇ ਕੇ KYC ਅਪਡੇਟ ਕਰਵਾ ਸਕਦੇ ਹੋ।
0: ਬਸ
1: ਬਸ
0: ਸਮਝ ਗਿਆ।
1: ਆਪਣਾ KYC ਅਪਡੇਟ ਕਰਵਾਉਣ ਲਈ ਆਪਣੇ ਨਜ਼ਦੀਕੀ ਗ੍ਰਾਮ ਪੰਚਾਇਤ ਕੈਂਪ ਜਾਂ ਬੈਂਕ ਸ਼ਾਖਾ ਤੇ ਜਾਓ।
2: RBI ਕਹਿੰਦਾ ਹੈ,
1: ਜਾਣਕਾਰ ਬਣੋ, ਸੁਚੇਤ ਰਹੋ।
3: 10 ਸਾਲ ਦਾ ਕੋਲਾਬੋਰੇਸ਼ਨ ਸਿੰਜੈਂਟਾ ਦਾ ਲਾਇਲਟੀ ਪ੍ਰੋਗਰਾਮ ਲੈ ਕੇ ਆਇਆ ਹੈ ਜੋੜੀ ਧਮਾਕਾ। ਜੋੜੀ ਪੱਕੀ, ਇਨਾਮ ਤਗੜਾ। 1 ਕਰੋੜ ਰੁਪਏ ਤੋਂ ਜ਼ਿਆਦਾ ਦੇ ਇਨਾਮ, 2 ਥਾਰ, 6 ਬਾਈਕ, 12 ਸਕੂਟੀ ਅਤੇ 1000 ਪਲੱਸ ਵਿਨਰਸ, 2 ਲੀਟਰ ਐਮਸਟਾਰ ਟੌਪ ਪਲੱਸ 1 ਕਿਲੋ ਚੈਸ, ਯਾਨੀ 1 ਲੱਕੀ ਡਰਾ ਕੂਪਨ। ਅੱਜ ਹੀ ਖਰੀਦੋ।
4: ਜੀ, ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਸਾਡੇ ਅਗਲੇ ਕਾਲਰ ਦੇ ਨਾਲ ਜੁੜਦੇ ਹਾਂ। ਹੈਲੋ।
5: ਹੈਲੋ, ਸਤਿ ਸ਼੍ਰੀ ਅਕਾਲ ਮੈਮ।
4: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
5: ਮੇਰਾ ਨਾਮ ਕ੍ਰਿਸ਼ਨਾ ਜੀ, ਪਿੰਡ ਰਾਜਗੜ੍ਹ ਕੁੰਬਲਾਂ ਤੋਂ ਬੋਲਦੇ ਜੀ।
4: ਕ੍ਰਿਸ਼ਨਾ ਨਾਮ ਦੱਸਿਆ ਤੁਸੀਂ?
5: ਹਾਂਜੀ।
4: ਕੀ ਹਾਲ ਚਾਲ ਨੇ ਜੀ?
5: ਬਹੁਤ ਵਧੀਆ ਜੀ, ਤੁਸੀਂ ਦੱਸੋ?
4: ਬਹੁਤ ਵਧੀਆ ਜੀ। ਤੇ ਹੋਰ ਕੋਈ ਗੱਲਬਾਤ ਜਿਹੜੀ ਜ਼ਰੂਰੀ ਜ਼ਰੂਰੀ ਸਾਡੇ ਸਰੋਤੇ ਨਾਲ ਕਰਨੀ ਚਾਹੋ?
5: ਬਸ ਜੀ, ਠੀਕ ਠਾਕ, ਵਧੀਆ।
4: ਅੱਛਾ, ਰੇਡੀਓ ਦੇ ਕੋਲੇ ਜੀ ਬੈਠੇ ਹੋ?
5: ਨਹੀਂ ਜੀ, ਬਹੁਤ ਦੂਰ ਆ।
4: ਅੱਛਾ, ਠੀਕ ਹੈ। ਮੈਨੂੰ ਲੱਗਿਆ ਕਿਤੇ ਆਇਆ ਹੁੰਦਾ ਨਾ। ਮੈਨੂੰ ਬੜਾ ਹੁੰਦਾ ਵੀ ਮੈਂ ਆਪਦੀ ਆਵਾਜ਼ ਜੀ ਵੀ ਸੁਣ ਲਾ ਵੀ ਕਿਹੋ ਜੀ ਹੈ।
5: ਨਹੀਂ, ਮੇਰੀ ਆਵਾਜ਼ ਰਿਕਾਰਡਿੰਗ ਹੋਈ ਜਾਂਦੀ ਹੈ, ਉੱਧਰ ਰਿਕਾਰਡ ਕਰੀ ਜਾਂਦੇ।
4: ਠੀਕ ਹੈ, ਠੀਕ ਹੈ, ਚਲੋ ਵਧੀਆ ਗੱਲ ਹੈ। ਤੇ ਕੀ ਕਰਦੇ ਹੁੰਦੇ ਹੋ ਫਿਰ ਅੱਜ ਕੱਲ੍ਹ?
5: ਸਟਿਚਿੰਗ ਦਾ ਕੰਮ ਹੀ ਕਰਦੇ
4: ਹਾਂ। ਸਟਿਚਿੰਗ ਦਾ ਕਿ ਟੀਚਿੰਗ ਦਾ?
5: ਟੀਚਿੰਗ ਦਾ ਜੀ, ਸਿਲਾਈ ਦਾ ਕੰਮ।
4: ਅੱਛਾ ਅੱਛਾ, ਸਟਿਚਿੰਗ ਦਾ, ਠੀਕ। ਉਹ ਇੱਕੋ ਜੀ ਹੈ ਨਾ ਦੋਨੇ ਫਿਰ?
5: ਹਾਂਜੀ, ਦੋਨੇ ਜਾਣੇ ਅਸੀਂ ਸਿਲਾਈ ਦਾ ਕੰਮ ਹੀ ਕਰਦੇ ਜੀ, ਮੇਰੇ ਘਰ ਵਾਲਾ ਵੀ ਸਿਲਾਈ ਦੇ ਕੰਮ।
4: ਠੀਕ ਹੈ, ਠੀਕ ਹੈ, ਚਲੋ ਵਧੀਆ ਗੱਲ ਹੈ ਜੀ, ਬਹੁਤ ਵਧੀਆ ਗੱਲ ਹੈ ਨਾ। ਹੱਥੀਂ ਕਿਰਤ ਕਹਿੰਦੇ ਬੰਦੇ ਨੂੰ ਭੁੱਖੀ ਨਹੀਂ ਮਰਨ ਦਿੰਦੀ, ਤੇ ਅੱਜ ਕੱਲ ਤਾਂ ਵੈਸੇ ਹੀ ਬਹੁਤ ਮਤਲਬ ਕਹਿ ਲੋ ਧਮਾਲ ਪਾਈ ਹੋਈ ਹੈ ਇਸ ਕੰਮ ਨੇ।
5: ਹਾਂਜੀ।
4: ਗੀਤ ਕਿਹਦਾ ਸੁਣੋਗੇ ਭੈਣ ਜੀ ਅੱਜ?
5: ਅਮਰਿੰਦਰ ਗਿੱਲ ਦਾ ਲਾ ਦੋ ਜੀ ਕੋਈ ਵੀ।
4: ਅਮਰਿੰਦਰ ਗਿੱਲ ਦਾ ਕੋਈ ਵੀ ਲਾ ਦਈਏ। ਬੇਟੀ ਦੀ ਜਿੱਦ ਪੂਰੀ ਹੋ ਗਈ, ਬੱਚਿਆਂ ਦੀ ਕਹਿੰਦੇ ਹੁੰਦੇ ਆ ਜਿੱਦ ਹੈ ਜਿਹੜੀ ਪਰਮਾਤਮਾ ਵੀ ਸੁਣ ਲੈਂਦਾ ਹੈ ਨਾ, ਤੇ ਫੋਨ ਤਾਂ ਫਿਰ ਕਿੱਡੀ ਗੱਲ ਹੈ। ਤੇ ਠੀਕ ਹੈ ਜੀ, ਅਮਰਿੰਦਰ ਗਿੱਲ ਦਾ ਗੀਤ ਸੁਣਦੇ ਆ ਤੇ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸ਼ੁਕਰੀਆ।
5: ਧੰਨਵਾਦ।
4: ਲਓ ਜੀ, ਤੇ ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਫੋਨ ਕਰਨ ਲਈ। ਤੇ ਅਮਰਿੰਦਰ ਗਿੱਲ ਦੀ ਆਵਾਜ਼ 'ਚ ਆ ਗਿਆ ਇਹ ਗੀਤ ਤੁਹਾਡੇ ਰੇਡੀਓ ਸੈੱਟ 'ਤੇ।

ਜੀ ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ 1:08 ਦਾ ਅਤੇ ਪ੍ਰੋਗਰਾਮ ਹੈ ਜੀ ਘਰ ਪਰਿਵਾਰ ਅਤੇ ਧੰਨਵਾਦ ਕਰਦੀ ਹੈ ਸਾਡੀ ਟੈਕਨੀਕਲ ਟੀਮ ਦਾ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ ਪ੍ਰੋਗਰਾਮ ਦੀ ਹੋਸਟ ਕਮਲ ਸਿੱਧੂ ਨੂੰ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ ਪਰ ਜਾਂਦੇ ਜਾਂਦੇ ਸੁਣਦੇ ਹਾਂ ਗੀਤ।

0: प्रोग्राम कर परिवार।
1: ਹੁਣੇ ਤੁਸੀਂ ਸੁਣ ਰਹੇ ਸੀ ਭੈਣਾਂ ਦਾ ਪ੍ਰੋਗਰਾਮ ਘਰ ਪਰਿਵਾਰ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਜੀ 1:09 'ਤੇ 47 ਸਕਿੰਟ ਦਾ। 1:10 'ਤੇ ਸੁਣਾਂਗੇ ਪ੍ਰਦੇਸ਼ਿਕ ਖ਼ਬਰਾਂ ਹੁਣ ਤੋਂ ਕੁਝ ਦੇਰ ਬਾਅਦ, ਜੋ ਕਿ ਰਿਲੇਅ ਕੀਤੀਆਂ ਜਾਣਗੀਆਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਇਸ ਦੇ ਨਾਲ ਹੀ ਸਪੀਕਰ ਸੰਧਵਾ ਨੇ ਸੂਬੇ ਦੇ ਸਮਾਜਿਕ ਤਾਣੇ ਬਾਣੇ ਵੱਲ ਧਿਆਨ ਦਵਾਉਂਦਿਆਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਦੀ ਲਾਹਨਤ ਤੋਂ ਦੂਰ ਰੱਖਣ ਲਈ ਉਹਨਾਂ ਨਾਲ ਸਰਗਰਮੀ ਨਾਲ ਜੁੜਨ। ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਰਾਈਸ ਮਿਲਰਸ ਦੀ ਇੱਕ ਅਹਿਮ ਮੀਟਿੰਗ 'ਚ ਸ਼ਿਰਕਤ ਕੀਤੀ। ਇਸ ਮੌਕੇ ਐਸੋਸੀਏਸ਼ਨ ਵੱਲੋਂ ਆਉਣ ਵਾਲੀ ਰੁੱਤ ਨੂੰ ਵੇਖਦਿਆਂ ਚੌਲਾਂ 'ਤੇ ਲੱਗੇ 1% ਟੈਕਸ ਖਤਮ ਕਰਨ, ਰੁੱਤ ਤੋਂ ਪਹਿਲਾਂ ਗੋਦਾਮ ਖਾਲੀ ਕਰਨ ਸਮੇਤ ਵੱਖ ਵੱਖ ਮੰਗਾਂ ਰੱਖੀਆਂ ਗਈਆਂ, ਜਿਨ੍ਹਾਂ ਨੂੰ ਜਲਦ ਹੱਲ ਕਰਨ ਦਾ ਕੈਬਨਿਟ ਮੰਤਰੀ ਵੱਲੋਂ ਭਰੋਸਾ ਦਿੱਤਾ ਗਿਆ। ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਰੇ ਰਾਈਸ ਮਿਲਰਸ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਨੇ ਅਤੇ ਉਨ੍ਹਾਂ ਨੂੰ ਤੁਰੰਤ ਹੱਲ ਕੀਤਾ ਜਾਏਗਾ ਤਾਂ ਜੋ ਝੋਨੇ ਦੀ ਆਉਣ ਵਾਲੀ ਰੁੱਤ ਵਿੱਚ ਉਨ੍ਹਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੱਲ੍ਹ ਨੰਗਲ ਤੋਂ ਸੂਬੇ ਭਰ ਵਿੱਚ 10 ਰੋਜ਼ਾ ਵਿਸ਼ੇਸ਼ ਸਫਾਈ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਸਾਰੇ ਗਾਰਬੇਜ ਵਲਨਰੇਬਲ ਪੁਆਇੰਟਸ ਨੂੰ ਖਤਮ ਕਰਕੇ ਪੰਜਾਬ ਨੂੰ ਕੂੜਾ ਮੁਕਤ ਬਣਾਉਣ ਦਾ ਅਹਿਦ ਲਿਆ। ਸ੍ਰੀ ਬੈਂਸ ਦੀ ਅਗਵਾਈ ਹੇਠ ਸਫਾਈ ਸੇਵਕਾਂ, ਸਥਾਨਕ ਕੌਂਸਲਰਾਂ ਅਤੇ ਸ਼ਹਿਰ ਵਾਸੀਆਂ ਨੇ ਸਫਾਈ ਮੁਹਿੰਮ ਵਿੱਚ ਹਿੱਸਾ ਲਿਆ। 29 ਅਗਸਤ ਤੋਂ 7 ਸਤੰਬਰ ਤੱਕ ਚੱਲਣ ਵਾਲੀ ਇਸ ਮੁਹਿੰਮ ਦਾ ਉਦੇਸ਼ ਲੋਕਾਂ ਦੀ ਹਿੱਸੇਦਾਰੀ ਰਾਹੀਂ ਪੰਜਾਬ ਨੂੰ ਹੋਰ ਸਾਫ਼ ਸੁਥਰਾ ਤੇ ਸੋਹਣਾ ਬਣਾਉਣਾ ਹੈ। ਇਸ ਮੌਕੇ ਬੋਲਦਿਆਂ ਮੰਤਰੀ ਨੇ ਕਿਹਾ ਕਿ ਵਿਸ਼ੇਸ਼ ਮੁਹਿੰਮ ਦਾ ਉਦੇਸ਼ ਸ਼ਹਿਰਾਂ ਅਤੇ ਕਸਬਿਆਂ ਵਿੱਚ ਖੁੱਲ੍ਹੇਆਮ ਕੂੜਾ ਸੁੱਟਣ ਵਾਲੀਆਂ ਥਾਵਾਂ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਤੇਜ਼ ਕਰਨਾ ਹੈ। ਸ੍ਰੀ ਬੈਂਸ ਨੇ ਵੀ ਕਿਹਾ ਕਿ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਆਮ ਲੋਕਾਂ ਦੀ ਭੂਮਿਕਾ ਵੀ ਬੇਹੱਦ ਮਹੱਤਵਪੂਰਨ ਹੈ। ਨਾਗਰਿਕ ਆਪਣੇ ਇਲਾਕਿਆਂ ਵਿੱਚ ਮੌਜੂਦਾ ਕੂੜਾ ਇਕੱਠਾ ਹੋ ਸਕਣ ਵਾਲੀਆਂ ਥਾਵਾਂ ਦੀਆਂ ਤਸਵੀਰਾਂ ਪੰਜਾਬ ਸਰਕਾਰ ਦੀ ਐਮ ਸੇਵਾ ਐਪ ਤੇ ਡਾਊਨਲੋਡ ਕਰ ਸਕਦੇ ਨੇ। ਹਰ ਸ਼ਿਕਾਇਤ ਲਈ ਇੱਕ ਵਿਲੱਖਣ ਆਈਡੀ ਜਾਰੀ ਕੀਤੀ ਜਾਏਗੀ, ਜਿਸ ਰਾਹੀਂ ਲੋਕ ਆਪਣੀ ਸ਼ਿਕਾਇਤ ਦੀ ਸਥਿਤੀ ਨੂੰ ਟਰੈਕ ਕਰ ਸਕਣਗੇ ਅਤੇ ਸਬੰਧਿਤ ਥਾਂ ਦੀ ਸਫਾਈ ਲਈ ਤੁਰੰਤ ਕਾਰਵਾਈ ਯਕੀਨੀ ਬਣਾਈ ਜਾਏਗੀ। ਸੂਬੇ ਵਿੱਚ ਚੱਲ ਰਹੀ ਮੁਹਿੰਮ ਗੈਂਗਸਟਰਾਂ ਤੇ ਵਾਰ ਦੇ 221ਵੇਂ ਦਿਨ ਪੰਜਾਬ ਪੁਲਿਸ ਨੇ ਕੱਲ੍ਹ ਗੈਂਗਸਟਰਾਂ ਦੇ ਸਾਥੀਆਂ ਤੇ ਪਛਾਣੇ ਗਏ ਅਤੇ ਮੈਪ ਕੀਤੇ ਗਏ 595 ਟਿਕਾਣਿਆਂ ਤੇ ਛਾਪੇਮਾਰੀ ਕੀਤੀ। ਪੁਲਿਸ ਟੀਮਾਂ ਨੇ ਕੱਲ੍ਹ 16 ਹਥਿਆਰਾਂ ਸਮੇਤ 399 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਕੁੱਲ ਗ੍ਰਿਫ਼ਤਾਰੀਆਂ 66,046 ਹੋ ਗਈਆਂ ਨੇ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ @AIRRN ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੇ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨਾਂ ਦੇ ਨਾਲ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 1:15 ਦਾ। ਹੁਣ ਸਮਾਂ ਹੋ ਰਿਹਾ ਹੈ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ।

ਜੀ ਸਰੋਤਿਓ, ਸਵਾਗਤ ਕਰਦੇ ਹਾਂ ਪ੍ਰੋਗਰਾਮ ਟੈਲੀਫੋਨ ਮਿਲਾਓ, ਜਿਹਦੇ ਵਿੱਚ ਤੁਹਾਡੀ ਰੇਡੀਓ ਦੋਸਤ ਕਮਲ ਸਿੱਧੂ ਆਪ ਸਭ ਦਾ ਤਹਿ ਦਿਲ ਤੋਂ ਸਵਾਗਤ ਹੈ। ਆਪ ਸਭ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਸੋ ਪ੍ਰੋਗਰਾਮ ਹੈ ਜੀ ਹਿੰਦੀ ਫਿਲਮੀ ਗੀਤਾਂ 'ਤੇ ਆਧਾਰਿਤ, ਅਤੇ ਸਟੂਡੀਓ ਦਾ ਨੰਬਰ ਤੁਹਾਨੂੰ ਪਤਾ ਹੈ 0164-242-331। ਸੋ ਮੈਨੂੰ ਇੰਤਜ਼ਾਰ ਹੈ ਸਾਡੇ ਕਾਲਰਸ ਦਾ, ਸਾਡੇ ਸਰੋਤਿਆਂ ਦਾ। ਸੋ ਇਸ ਪ੍ਰੋਗਰਾਮ ਦੇ ਵਿੱਚ ਭੈਣਾਂ ਅਤੇ ਵੀਰ ਸਾਰੇ ਹੀ ਸ਼ਾਮਿਲ ਹੋ ਸਕਦੇ ਨੇ ਅਤੇ ਸੁਣ ਸਕਦੇ ਨੇ ਆਪਣੀ ਪਸੰਦੀਦਾ ਹਿੰਦੀ ਫਿਲਮੀ ਗੀਤ, ਅਤੇ ਨਾਲ ਕਰਾਂਗੇ ਗੱਲਾਂ ਬਾਤਾਂ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਖੂਬਸੂਰਤ ਜਿਹੇ ਗੀਤ ਦੇ ਨਾਲ, ਅਤੇ ਫਿਲਮ ਹੈ ਜੀ ਹਮ ਆਪਕੇ ਦਿਲ ਮੇਂ ਰਹਿਤੀ ਹੈ, ਔਰ ਆਵਾਜ਼ ਹੈਗੀ ਹੈ ਜੀ ਅਨੁਰਾਧਾ ਪੌਂਡਵਾਲ ਦੀ।

0: ਜੀ, ਪ੍ਰੋਗਰਾਮ ਦੇ ਵਿੱਚ ਸਾਡੇ ਪਹਿਲੇ ਕਾਲਰ ਸਾਡੇ ਨਾਲ ਜੁੜੇ ਹੋਏ ਆ, ਕਰਦੇ ਆ ਗੱਲਬਾਤ। ਹੈਲੋ ਹੈਲੋ
1: ਹਾਂਜੀ ਬਾਈ ਜੀ,
0: ਜੀ, ਬਾਈ ਜੀ ਨਮਸਕਾਰ।
1: ਨਮਸਕਾਰ ਬਣੀ, ਨਮਸਕਾਰ, ਸਤਿ ਸ਼੍ਰੀ ਅਕਾਲ
0: ਸਤਿ
1: ਜੀ।
0: ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ।
1: ਮਾਸਟਰ ਮੋਹਨ ਲਾਲ ਗੋਰੇ ਮੁੰਡਾ ਮਣੀ ਜਿੰਦਰ ਜੀ।
0: ਮਾਸਟਰ ਮੂਲ ਲਾਲ ਜੀ, ਕੀ ਹਾਲ ਚਾਲ ਨੇ?
1: ਬਹੁਤ ਹੀ ਵਧੀਆ ਮੈਡਮ ਜੀ, ਤੁਹਾਨੂੰ ਬਹੁਤ ਵਧੀਆ ਪੇਸ਼ ਕਰਦੇ ਆ, ਤੁਹਾਡਾ
0: ਸ਼ੁਕਰੀਆ ਬਾਈ
1: ਅੰਦਾਜ਼
0: ਜੀ,
1: ਬਹੁਤ ਵਧੀਆ ਮੈਡਮ ਜੀ।
0: ਸ਼ੁਕਰੀਆ ਬਾਈ ਜੀ, ਸ਼ੁਕਰੀਆ। ਤੇ ਅੱਜ ਫਿਰ ਪ੍ਰੋਗਰਾਮ ਦੇ ਵਿੱਚ ਤੁਹਾਡੀ ਪਹਿਲੀ ਫਰਮਾਇਸ਼ ਹੈ, ਤੇ ਕਿਹੜਾ ਗੀਤ ਸੁਣੋਗੇ?
1: ਮੈਡਮ ਜੀ, ਦੋਸਤ ਬਠਿੰਡੇ ਤੋਂ,
0: ਹਾਂਜੀ
1: ਦੇਵ ਸਿੰਘ ਜੀ, ਜਗਰਾਜ ਜੀ, ਜੀ ਗੰਗਾ ਰਾਮ ਜੀ,
0: ਠੀਕ ਹੈ ਜੀ, ਠੀਕ
1: ਤੇ ਮੇਰੇ ਮੈਡਮ ਦੋਸਤ ਬਠਿੰਡੇ ਦੇ ਬਣੇ ਹੋਏ ਸਾਰੇ ਦੋਸਤ ਨੇ, ਕਿਸੇ ਨੇ ਤੁਹਾਡਾ ਮੈਨੂੰ ਦੱਸਿਆ ਵੀ ਪ੍ਰੋਗਰਾਮ ਸ਼ੁਰੂ ਹੋ ਗਿਆ ਤੇ ਪ੍ਰੋਗਰਾਮ ਲਾਓ, ਟੈਲੀਫੋਨ ਲਾਓ।
0: ਠੀਕ ਹੈ ਜੀ, ਠੀਕ ਹੈ। ਅੱਛਾ, ਐਵੇਂ ਵੀ ਤੁਸੀਂ ਆਪਸ ਦੇ ਵਿੱਚ ਮੈਸੇਜ ਭੇਜ ਦਿੰਦੇ ਹੋ ਬੀਬੀ ਪ੍ਰੋਗਰਾਮ ਚ ਸਟਾਰਟ ਹੋ ਗਿਆ ਤੇ ਫੋਨ ਮਿਲਾਉਣੇ ਸ਼ੁਰੂ ਕਰ ਦਿਓ ਸਾਰੇ ਜਣੇ, ਹੈ?
1: ਮੈਡਮ ਜੀ, ਇਹਨਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਜੀ, ਆਕਾਸ਼ਵਾਣੀ ਨਾਲ ਜੁੜ ਕੇ।
0: ਠੀਕ ਹੈ, ਠੀਕ ਹੈ ਬਾਈ ਜੀ, ਆਕਾਸ਼ਵਾਣੀ ਤਾਂ ਸਾਰਿਆਂ ਨੂੰ ਪਿਆਰ ਹੀ ਦਿੰਦਾ, ਤੇ ਬਸ
1: ਹਾਂਜੀ, ਬਿਲਕੁਲ
0: ਸੁਰਤੀ ਆ ਜਿਹੜੀ
1: ਬਿਲਕੁਲ
0: ਸਮਝਣ ਵਾਲੀ ਹੋਣੀ ਚਾਹੀਦੀ ਹੈ।
1: ਮੈਡਮ ਜੀ, ਤੁਹਾਡੀ ਆਵਾਜ਼ ਬਹੁਤ ਵਧੀਆ ਲੱਗਦੀ ਸਾਰਿਆਂ ਨੂੰ, ਤੇ ਤੁਹਾਡਾ ਪ੍ਰੋਗਰਾਮ ਪੇਸ਼ ਕਰਨਾ ਬੜਾ ਵਧੀਆ ਨਾਲ।
0: ਸ਼ੁਕਰੀਆ ਬਾਈ ਜੀ, ਤੇ ਸ਼ੁਕਰੀਆ। ਅੱਜ ਦਾ ਗੀਤ ਦੱਸ ਦਿਓ ਫਿਰ, ਕਿਹੜਾ ਸੁਣੋਗੇ, ਕਿਹੜੀ ਫਿਲਮ ਚੋਂ ਗੀਤ
1: ਸੁਣੋਗੇ? ਗਾਣਾ ਹੈ ਜੀ, ਇੱਕ ਖੂਬ ਮਾਲੀ, ਯਾਰ ਫੜੇ ਦਾ ਹਟਾ ਦੋ, ਯਾਰ ਮੁੱਖ ਰਾ ਦਿਖਾ ਦੋ, ਹਮ ਪਿਆਰ ਕਰਨੇ ਵਾਲੇ ਹੈ ਕੋਈ ਗੈਰੀ, ਹਮ ਪੰਪੇ ਮਰਨੇ ਵਾਲੇ ਹੈ ਕੋਈ ਗੈਰੀ ਨਹੀਂ।
0: ਠੀਕ ਹੈ ਜੀ, ਠੀਕ ਹੈ।
1: ਥੈਂਕ ਯੂ ਮੈਡਮ ਜੀ, ਬੜਾ ਧੰਨਵਾਦ ਜੀ।
0: ਰਫੀ ਸਾਹਿਬ ਦੀ ਤੇ ਆਸ਼ਾ ਭੋਂਸਲੇ ਜੀ ਦੀ ਆਵਾਜ਼ ਦੇ ਵਿੱਚ
1: ਹੈਗੀ। ਹਾਂਜੀ, ਬਿਲਕੁਲ ਬਿਲਕੁਲ ਜੀ, ਥੈਂਕ ਯੂ ਤੁਹਾਡਾ ਜੀ।
0: ਸੋ ਆ ਗਏ ਬਾਈ ਜੀ, ਗੀਤ ਤੁਹਾਡੇ ਰੇਡੀਓ ਸੈੱਟ ਤੇ, ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸ਼ੁਕਰੀਆ।
1: ਥੈਂਕ ਯੂ, ਥੈਂਕ ਯੂ।
0: ਲਓ ਜੀ, ਇਹਨਾਂ ਦੀ ਫਰਮਾਇਸ਼ ਤੇ ਸੁਣਦੇ ਆ ਇਹ ਗੀਤ।
2: ਜੇ ਪਰਦਾ

0: ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ ਤੇ ਜੁੜਦੇ ਹਾਂ ਸਾਡੇ ਅਗਲੇ ਕਾਲਰ ਦੇ ਨਾਲ, ਜਾਣਦੇ ਹਾਂ ਕੌਣ ਜੁੜੇ ਹੋਏ ਨੇ ਸਾਡੇ ਨਾਲ। ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਬਾਈ ਜੀ, ਨਾਮ ਦੱਸ ਦਿਓ।
1: ਮੈਂ ਮਨਕੀਤ ਸਿੰਘ ਕੜਿਆਣਾ ਜੀ, ਆ ਰਹੀ ਹੈ ਨਵੀਂ ਬਸਤੀ ਬਠਿੰਡੇ ਤੋਂ ਬੋਲਦਾ। ਮੇਰਾ ਪਿੰਡ ਹੈ ਕੜਿਆਣਾ ਜੀ, ਤੇ ਮੈਂ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਜੀ, ਮੇਰਾ 12 ਤਰੀਕ ਨੂੰ ਮਿਲਿਆ ਸੀ ਜੀ, 12-8 ਨੂੰ।
0: ਠੀਕ ਹੈ ਠੀਕ ਹੈ, ਕੋਈ ਗੱਲ ਨਹੀਂ ਬਾਈ ਜੀ, ਸਾਨੂੰ ਵਧੀਆ ਲੱਗਦਾ ਜਦੋਂ ਸਾਡੇ ਸਰੋਤੇ ਜ਼ਿੰਮੇਵਾਰ ਹੋ ਕੇ ਸਾਡੇ ਨਾਲ ਗੱਲਬਾਤ ਕਰਦੇ ਆ ਨਾ।
1: ਅਸੀਂ ਲਿਖ ਕੇ ਰੱਖਦੇ ਭੈਣ ਜੀ, ਅਸੀਂ 15 ਮਿੰਟ ਫੋਨ ਦੇ ਨੇੜੇ ਹੁੰਦੇ ਆ, ਪਹਿਲਾਂ ਅਸੀਂ ਨੇੜੇ ਨਹੀਂ ਹੁੰਦੇ ਮਤਲਬ ਫੋਨ ਦੇ,
0: ਕਿਉਂਕਿ ਗੀਤ ਤਾਂ ਆਪਣੇ ਚੱਲਦੇ ਰਹਿਣੇ, ਆਪਾਂ ਸੁਣਦੇ ਰਹਿਣਾ ਹੈ ਨਾ, ਤੇ ਹੋਰ ਭੈਣ ਭਰਾਵਾਂ ਦੀਆਂ ਗੱਲਾਂ ਬਾਤਾਂ ਵੀ ਸੁਣ ਲੈਂਦੀਆਂ।
1: ਕਜਲਾ ਮੁਹੱਬਤ ਵਾਲਾ ਸੁਣਾ ਦੇ ਜੀ।
0: ਕਜਲਾ ਮੁਹੱਬਤ ਵਾਲਾ, ਠੀਕ ਹੈ ਬਾਈ ਜੀ, ਸੁਣਾਵਾਂਗੇ।
1: ਸਤਿ
0: ਸ਼੍ਰੀ ਅਕਾਲ ਜੀ। ਲਓ ਜੀ, ਇਹਨਾਂ ਨੇ ਫਰਮਾਇਸ਼ ਕੀਤੀ ਹੈ, ਫਿਲਮ ਹੈਗੀ ਇਹਨਾਂ ਦੀ ਜਿਹੜੀ, ਉਹ ਹੈ ਕਿਸਮਤ, ਅਤੇ ਆਵਾਜ਼ ਹੈਗੀ ਹੈ ਆਸ਼ਾ ਭੋਂਸਲੇ ਅਤੇ ਸ਼ਮਸ਼ਾਦ ਬੇਗਮ ਦੀ, ਅਤੇ ਗੀਤ ਹੈ ਜਿਹੜਾ ਉਹ ਤੁਸੀਂ ਰੇਡੀਓ ਸੈੱਟ 'ਤੇ ਖੁਦ ਹੀ ਸੁਣ ਲਓ।

0: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
1: लाओ जी, अज तुहानू दसांगा वायरल ना होण दे तरीके।
2: ओ लोकी तां वायरल होण दे तरीके दसदे आ ते तू वायरल ना होण दा?
1: सोशल मीडिया ते वायरल होण नालों वी वध जरूरी है जिम्मेदार नागरिक बनना। ते उस दे लई जरूरी है ए जानना कि HIV एड्स किवें नहीं फैलदा। HIV एड्स नाल जी रहे व्यक्ति नूं छोण जां हथ मिलाउण नाल, संक्रमित व्यक्ति द्वारा वरते उपकरणां या भांड्यां दे इस्तेमाल नाल, संक्रमित व्यक्ति द्वारा वरते गए गुसलखाने दे इस्तेमाल जां मच्छर दे कट्टण नाल।
3: वधेरे जानकारी लई टोल फ्री एड्स हेल्पलाइन नंबर 1097 ते कॉल करो। पंजाब स्टेट एड्स कंट्रोल सोसाइटी द्वारा जनहित विच जारी।
4: जी श्रोतियो, प्रोग्राम चल रहा है जी टेलीफोन मिलाओ जी, ते अगले साडे कॉलर जिहड़े हैगे आ साडे नाल नी। हैलो।
5: हैलो, सत श्री अकाल मैडम।
4: सत श्री अकाल भाई जी, नाम दस दियो।
5: हां जी, तरसेम सिंह बोलदा मैडम जी।
4: तरसेम सिंह जी, कित्थों गल कर रहे हो?
5: ਅਸੀਂ ਲਾਲਿਆਣਾ ਪਿੰਡ ਤੋਂ ਬੋਲਦੇ ਜੀ, ਜ਼ਿਲ੍ਹਾ ਬਠਿੰਡਾ ਜੀ।
4: ਲਾਲਿਆਣਾ ਪਿੰਡ, ਜ਼ਿਲ੍ਹਾ ਬਠਿੰਡਾ, ਕੀ ਹਾਲ ਚਾਲ ਨੇ ਬਾਈ ਜੀ?
5: ਹਾਂ ਜੀ, ਵਧੀਆ ਮੈਡਮ, ਠੀਕ ਆ ਜੀ।
4: ਠੀਕ ਹੈ ਜੀ, ਤੇ ਅੱਜ ਫਿਰ ਕਿਹੜੀ ਫਰਮਾਇਸ਼ ਲੈ ਕੇ ਆਏ ਹੋ?
5: ਅੱਜ ਮੋਹਰਾ ਫਿਲਮ ਦੀ ਸੁਣਾ ਦੇ ਜੀ।
4: ਮੋਹਰਾ ਫਿਲਮ ਦਾ ਸੁਣਾ ਦਈਏ।
5: ਹਾਂ ਜੀ, ਕੋਈ ਵੀ ਸੁਣਾ ਦਿਓ, ਵਧੀਆ ਗੀਤ ਸੁਣਾ
4: ਦਿਓ। ਵਧੀਆ ਜਿਹਾ ਸੁਣਾ ਦਈਏ। ਸੋ ਗੀਤ ਸਾਰੇ ਵਧੀਆ ਹੁੰਦੇ ਆ, ਤੇ ਆਪਾਂ ਅੱਜ ਇੱਕ ਗੀਤ ਸੁਣਦੇ ਆ। ਵੈਸੇ ਤਾਂ ਇੱਕ ਗੀਤ ਬਹੁਤ ਫੇਮਸ ਹੈ ਆਪਣੇ ਰੇਡੀਓ ਸੈੱਟ ਤੇ ਜਿਹੜਾ ਮੋਹਰਾ ਫਿਲਮ ਦਾ ਚੱਲਦਾ ਹੁੰਦਾ। ਅੱਜ ਆਪਾਂ ਉਹ ਨਹੀਂ ਸੁਣਦੇ, ਆਪਾਂ ਕੋਈ ਹੋਰ ਸੁਣਦੇ ਆ, ਠੀਕ ਹੈ? ਤੇ ਸ਼ੁਕਰੀਆ ਬਾਈ ਜੀ ਪ੍ਰੋਗਰਾਮ ਦਾ ਹਿੱਸਾ ਬਣਨ ਲਈ। ਜੀ ਤਰਸੇਮ ਸਿੰਘ ਜੀ ਨੇ ਫਰਮਾਇਸ਼ ਕੀਤੀ ਹੈ ਜੀ ਫਿਲਮ ਮੋਹਰਾ ਦੇ ਵਿੱਚੋਂ ਗੀਤ ਦੀ, ਤੇ ਸੁਣਦੇ ਆ ਇਹ ਗੀਤ। ਆਵਾਜ਼ ਹੈਗੀ ਹੈ ਜੀ ਕੁਮਾਰ ਸਾਨੂ ਦੀ, ਤੇ ਉਮੀਦ ਕਰਦੇ ਆ ਗੀਤ ਸਾਰਿਆਂ ਨੂੰ ਬਹੁਤ ਪਸੰਦ ਆਊਗਾ।

ਜੀ, ਸਾਡੇ ਨਾਲ ਇੱਕ ਕਾਲਰ ਸਨ ਜਿਨ੍ਹਾਂ ਦਾ ਫੋਨ ਹੈ ਜਿਹੜਾ ਉਹ ਡਿਸਕਨੈਕਟ ਹੋ ਗਿਆ, ਸ਼ਾਇਦ ਕੋਈ ਰੇਂਜ ਦੀ ਪ੍ਰੋਬਲਮ ਸੀ। ਔਰ ਇਹ ਸਨ ਪ੍ਰਿਤਪਾਲ ਸਿੰਘ, ਅਤੇ ਇਹਨਾਂ ਨੇ ਆਪਣੀ ਫਰਮਾਇਸ਼ ਸਾਡੇ ਨਾਲ ਸਾਂਝੀ ਕੀਤੀ ਸੀ, ਅਤੇ ਆਓ ਸੁਣਦੇ ਇਹਨਾਂ ਦੀ ਫਰਮਾਇਸ਼ 'ਤੇ ਗੀਤ।

0: ਜੀ ਪ੍ਰੋਗਰਾਮ ਚੱਲ ਰਿਹਾ ਜੀ, ਟੈਲੀਫੋਨ ਮਿਲਾਓ ਜੀ, ਅਤੇ ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ 1:40 ਦਾ, ਅਤੇ ਹੁਣ ਸਾਡੇ ਅਗਲੇ ਕਾਲਰ ਦੇ ਨਾਲ ਕਰਦੇ ਹਾਂ ਗੱਲਬਾਤ। ਹੈਲੋ,
1: ਹੈਲੋ ਭੈਣ ਜੀ, ਤੁਹਾਨੂੰ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਬਾਈ ਜੀ, ਸ਼ੁਭ ਨਾਮ ਦੱਸ ਦਿਓ।
1: ਭੈਣ ਜੀ, ਮੈਂ 1 ਟ੍ਰੈਫਿਕ ਰੋਡ ਨੇੜੇ ਬੱਸ ਅੱਡਾ ਮਾਨਸਾ ਤੋਂ ਜਗਦੀਸ਼ ਰਾਏ ਗਰਗ ਬੋਲਦਾ ਜੀ।
0: ਜਗਦੀਸ਼ ਰਾਏ ਗਰਗ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਤੁਹਾਡਾ ਵੀ ਭੈਣ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ।
0: ਜੀ, ਤੇ ਅੱਜ ਬਾਈ ਜੀ ਫਰਮਾਇਸ਼ ਦੱਸ ਦਿਓ ਫਿਰ, ਕਿਹੜਾ ਗੀਤ ਸੁਣੋਗੇ?
1: ਭੈਣ ਜੀ, ਗੀਤ ਹੈ ਫਿਲਮ ਜੇ ਰਾਤ ਫਿਰ ਨਾ ਆਏਗੀ, ਮਹਿੰਦਰ ਕਪੂਰ ਜੀ ਦੀ ਆਵਾਜ਼ ਹੈ।
0: ਜੀ
1: ਗੀਤ ਦੇ ਬੋਲ ਮੈਂ ਤਰਨਮ ਦੇ ਵਿੱਚ ਦੱਸਾਂਗਾ
0: ਜੀ।
1: ਮੇਰਾ ਪਿਆਰ ਵੋ ਹੈ ਕੇ ਮਰ ਕਰ ਵੀ ਤੂੰਕੋ ਜੁਦਾ ਆਪਣੀ ਬਾਹੋਂ ਸੇ ਹੋਨੇ ਨ ਦੇਗਾ, ਮੇਰਾ ਪਿਆਰ ਵੋ ਹੈ।
0: ਜੀ ਵਾਹ ਜੀ ਵਾਹ ਜੀ, ਬਿਲਕੁਲ ਬਾਈ ਜੀ, ਆ ਗਿਆ ਗੀਤ ਤੁਹਾਡੇ ਰੇਡੀਓ ਸੈੱਟ ਤੇ, ਤੇ ਆਨੰਦ ਮਾਣੋ ਇਸ ਖੂਬਸੂਰਤ ਜਿਹੇ ਗੀਤ ਦਾ। ਆਵਾਜ਼ ਹੈ ਜੀ ਮਹਿੰਦਰ ਕਪੂਰ ਦੀ।
1: ਬਹੁਤ ਬਹੁਤ ਧੰਨਵਾਦ ਭੈਣ
0: ਜੀ। ਯੇ ਰਾਤ ਫਿਰ ਨਾ ਆਏਗੀ ਦੇ ਵਿੱਚੋਂ ਇਹ ਖੂਬਸੂਰਤ ਜਿਹਾ ਗੀਤ, ਆਓ ਸੁਣਦੇ ਹਾਂ ਇਸ ਖੂਬਸੂਰਤ ਜਿਹੇ ਗੀਤ ਦੀਆਂ ਇਹ ਸਤਰਾਂ।

0: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
1: आकाशवाणी FM बठिंडा ਦੇ ਪਿਆਰੇ ਸਰੋਤਿਓ, ਮਿਤੀ 31 ਅਗਸਤ ਦਿਨ ਸੋਮਵਾਰ ਨੂੰ ਸਵੇਰੇ 7 ਵਜੇ ਪ੍ਰੋਗਰਾਮ ਸਜਰੀ ਸਵੇਰ ਦੌਰਾਨ ਤੁਸੀਂ ਸੁਣੋਗੇ ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਸਮਾਰਟ ਫਾਰਮਿੰਗ ਐਗਰੀਟੈਕ ਡਰੋਨ ਸੈਂਸਰ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਖੇਤੀ ਵਿੱਚ ਬਦਲਾਅ।

0: ਗੋਟਾ
1: ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ ਸੁਖਜੀਤ ਕੌਰ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਣਾ, ਮਿਤੀ 31 ਅਗਸਤ ਦਿਨ ਸੋਮਵਾਰ ਨੂੰ ਸਵੇਰੇ 7 ਵਜੇ ਪ੍ਰੋਗਰਾਮ ਸਜਰੀ ਸਵੇਰ ਦੌਰਾਨ, ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ।
2: ਜੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦੇ ਵਿੱਚ ਸਾਡੇ ਅਗਲੇ ਕਾਲਰ ਦੇ ਨਾਲ ਜੁੜਦੇ ਆ। ਹੈਲੋ,
3: ਨਮਸਕਾਰ ਮੈਡਮ। ਮੈਂ ਚਿਤਬਰੀ ਕੁਰਾਸਾ ਕਾਲਜ ਜ਼ਿਲ੍ਹਾ ਕੋਰੀਆ ਛੱਤੀਸਗੜ੍ਹ ਸੇ ਇੰਦਰਭਾਨ ਸਿੰਘ ਬੋਲ ਰਹਾ ਹੂੰ।
2: ਇੰਦਰਭਾਨ ਸਿੰਘ ਜੀ, ਕਿਆ ਹਾਲ ਚਾਲ ਹੈ?
3: ਠੀਕ ਹੈ ਮੈਡਮ, ਆਪ ਵੀ ਅੱਛੇ, ਮੈਂ ਵੀ ਅੱਛਾ ਹੂੰ। ਡਿਊਟੀ ਨਹੀਂ ਮੈਡਮ, ਅੱਜ ਡਿਊਟੀ ਨਹੀਂ, ਅੱਜ ਘਰ ਪੇ ਹੂੰ।
2: ਜੀ ਜੀ।

0: ਜੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦੇ ਤਹਿਤ ਅਗਲੇ ਕਾਲਰ ਦੇ ਨਾਲ ਜੁੜਦੇ ਹਾਂ। ਹੈਲੋ,
1: ਹੈਲੋ ਮੈਡਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਨਾਮ ਦੱਸ ਦਿਓ।
1: ਮੈਂ ਜੀ ਬਲਦੇਵ ਰਾਜ ਸ਼ਰਮਾ, ਸੰਗਤ ਰੋਡ ਤਲਵੰਡੀ ਸਾਬੋ ਤੋਂ ਜੀ।
0: ਬਲਦੇਵ ਰਾਜ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਫੋਨ ਕਰਨ
1: ਮੈਡਮ,
0: ਦੀ।
1: ਤੁਹਾਡਾ ਵੀ ਸਵਾਗਤ ਜੀ।
0: ਤੇ ਬਾਈ ਜੀ,

0: ਕੀ ਕਰ ਰਹੀ ਸੀ ਇਸ ਟਾਈਮ?
1: ਕਰਿਆਨੇ ਦੀ ਦੁਕਾਨ ਆਈ ਬੈਠੇ ਸੀਗੇ।
0: ਅੱਛਾ, ਬੈਠੇ ਸੀਗੇ, ਚਲੋ ਵਧੀਆ ਗੱਲ
1: ਹਾਂਜੀ
0: ਹੈ। ਪ੍ਰੋਗਰਾਮ ਸਾਰਾ ਸੁਣਿਆ?
1: ਹਾਂਜੀ ਸਾਰੇ ਸੁਣੇ ਜੀ ਪ੍ਰੋਗਰਾਮ।
0: ਤੇ ਫੋਨ ਮਿਲਾਉਣ ਕਦੋਂ ਕੁ ਲੱਗ ਗਏ ਸੀ?
1: ਫੋਨ ਮੈਂ ਹੁਣੇ ਲੱਗਿਆ ਸੀਗਾ ਜੀ, 6-7 ਮਿੰਟਾਂ ਚ ਲੱਗ ਗਿਆ ਜੀ।
0: 6-7 ਮਿੰਟ 'ਚ ਹੀ ਲੱਗ ਗਿਆ, ਚਲੋ ਵਧੀਆ
1: ਹਾਂਜੀ
0: ਗੱਲ ਹੈ। ਤੇ ਫਿਰ ਅੱਜ ਗੀਤ ਕਿਹੜਾ ਸੁਣੋਗੇ?
1: ਮੈਡਮ, ਫਿਲਮ ਹੈ ਬਾਜੀਗਰ ਜੀ, ਤੇ ਇਹਦਾ ਗਾਣਾ ਜੀ, ਕਿਤਾਬੇ ਤੋਂ ਤਾਂ ਮੈਨੇ ਬਹੁਤ ਸੀ ਪੜ੍ਹੀ ਹੈ, ਬਤਾ ਮੇਰੇ ਚਿਹਰੇ ਮੇਂ ਕਿਆ ਕਿਆ ਲਿਖਾ ਹੈ।
0: ਜੀ ਜੀ ਜੀ ਬਿਲਕੁਲ ਬਿਲਕੁਲ, ਮੈਂ ਅਕਸਰ ਕਹਿੰਦੀ ਹੁੰਦੀ ਹਾਂ ਵੀ ਕਿਤਾਬਾਂ ਤਾਂ ਪੜ੍ਹਨੀਆਂ ਚਾਹੀਦੀਆਂ ਚਾਹੀਦੀਆਂ, ਤੇ ਨਾਲ ਇਨਸਾਨਾਂ ਦੇ ਚਿਹਰੇ ਜ਼ਰੂਰ ਪੜ੍ਹਨੇ ਸਿੱਖ ਲੈਣੇ
1: ਹਾਂਜੀ
0: ਚਾਹੀਦੇ ਆ,
1: ਹਾਂਜੀ
0: ਹੈਨਾ। ਸੋ ਬਾਈ ਜੀ,
1: ਹਾਂਜੀ
0: ਸੁਣਦੇ ਹਾਂ ਗੀਤ ਪ੍ਰੋਗਰਾਮ ਦਾ ਹਿੱਸਾ ਬਣਨ ਲਈ, ਸ਼ੁਕਰੀਆ
1: ਮੈਡਮ, ਧੰਨਵਾਦ ਤੁਹਾਡਾ ਜੀ।
0: ਜੀ। ਲਓ ਜੀ, ਫਿਲਮ ਬਾਜ਼ੀਗਰ ਦੇ ਵਿੱਚੋਂ ਆ ਗਿਆ ਖੂਬਸੂਰਤ ਜਿਹਾ ਗੀਤ, ਪਰ ਉਸ ਤੋਂ ਪਹਿਲਾਂ ਸੁਣ ਲੈਂਦੇ ਇੱਕ ਸੰਦੇਸ਼।
2: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा, या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
3: आकाशवाणी एफएम बठिंडा पिंडां दी सैर करवाउंदा है, प्रोग्राम पिंडां विचों पिंड सुणीदा रही। इस वार साडे नाल इस प्रोग्राम विच तुसीं सैर करोगे राष्ट्रपति द्वारा सोहना पिंड अवार्ड जेतू बठिंडा जिले दे पिंड पूली दी। इस प्रोग्राम विच साडे नाल रूबरू होणगे जिले दे बेस्ट सरपंच दा अवार्ड जेतू पिंड दे सरपंच, हुणे हुणे चुणे गए मानयोग जिला परिषद दे चेयरमैन अते पिंड दी सत्थ विच बैठे बुजुर्ग। तां फिर सुणना ना भुलना, मिती 30 अगस्त 2026 दिन एतवार नूं दुपहर ठीक 2:30 ते। इस प्रोग्राम दे निर्माता निर्देशक श्री बलजीत ਸ਼ਰਮਾ ਤੇ ਇਹ ਪ੍ਰੋਗਰਾਮ ਤੋਂ ਸੁਣ ਕੇ ਆਪਣੇ ਰੇਡੀਓ ਦੋਸਤ ਜਗਤਾਰ ਦੇ ਨਾਲ।

ਜੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਆਪਣੀ ਸਮਾਪਤੀ ਦੇ ਵੱਲ ਹੈ। ਧੰਨਵਾਦ ਕਰਦੇ ਹਾਂ ਸਾਡੀ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ ਦਾ, ਪ੍ਰੋਗਰਾਮ ਦੀ ਹੋਸਟ ਕਮਲ ਸਿੱਧੂ ਨੂੰ। ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਧੰਨਵਾਦ। ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। FM ਬੈਂਡ 1.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨਾਂ ਦਾ। ਸਟੂਡੀਓ ਦੀ ਘੜੀ ਤੇ ਸਮਾਂ 1:59 ਤੇ 43 ਸਕਿੰਟ ਹੋ ਰਹੇ ਨੇ। ਠੀਕ 2 ਵਜੇ ਸੁਣਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਿਡ ਡੇ ਨਿਊਜ਼, ਤੇ 2:15 ਤੇ ਸੁਣਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਦੁਪਹਿਰ ਸਮਾਚਾਰ। ਕੁਝ ਪਲ ਕਰਦੇ ਹਾਂ ਇੰਤਜ਼ਾਰ।

0: ਜੀ ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਲੈ ਕੇ ਮੈਂ ਹਾਜ਼ਰ ਹਾਂ ਤੁਹਾਡੀ ਰੇਡੀਓ ਦੋਸਤ ਕਮਲ ਸਿੱਧੂ। ਆਪ ਸਭ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਸੋ ਅੱਜ ਲੈ ਚੱਲਦੇ ਹਾਂ ਜੀ ਤੁਹਾਨੂੰ ਪਿੰਡ ਪੋਲੀ ਜ਼ਿਲ੍ਹਾ ਬਠਿੰਡਾ ਦੀ ਸੈਰ ਤੇ ਇਹ ਸੈਰ ਤੁਹਾਨੂੰ ਕਰਵਾ ਰਹੇ ਨੇ ਮੇਜ਼ਬਾਨ ਜਗਤਾਰ ਸਿੰਘ।
1: ਸਤਿ ਸ਼੍ਰੀ ਅਕਾਲ ਜੀ, ਰੇਡੀਓ ਸੁਣ ਰਹੇ ਤਮਾਮ ਸਰੋਤਿਆਂ ਨੂੰ ਤੁਹਾਡੇ ਇਸ ਰੇਡੀਓ ਮਿੱਤਰ ਵੱਲੋਂ ਪਿਆਰ ਭਰੀ ਨਮਸਕਾਰ। ਲਓ ਜੀ, ਅੱਜ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਮਾਲਵੇ ਦੇ ਉਸ ਇਤਿਹਾਸਿਕ ਤੇ ਰੰਗਲੇ ਪਿੰਡ ਵੱਲ, ਜਿਸ ਦੀ ਮਿੱਟੀ ਵਿੱਚੋਂ ਸਿਦਕ, ਸੂਰਬੀਰਤਾ ਅਤੇ ਮੁਹੱਬਤ ਦੀ ਖੁਸ਼ਬੂ। ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਅੱਜ ਅਸੀਂ ਗੱਲ ਕਰਾਂਗੇ ਜ਼ਿਲ੍ਹਾ ਬਠਿੰਡਾ ਦੇ ਬਹੁਤ ਹੀ ਮਸ਼ਹੂਰ ਇਤਿਹਾਸਿਕ ਤੇ ਰਿਆਸਤੀ ਪਿੰਡ ਪੋਲੀ ਦੀ। ਜੇਕਰ ਤੁਸੀਂ ਵੀ ਪਿੰਡ ਪੋਲੀ ਦੇ ਇਤਿਹਾਸ, ਉੱਥੋਂ ਦੇ ਮਿਹਨਤੀ ਲੋਕ, ਖੇਡ ਮੈਦਾਨਾਂ, ਪਿੰਡ ਵਿੱਚ ਸਿਹਤ ਅਤੇ ਸਿੱਖਿਆ ਸਹੂਲਤਾਂ ਅਤੇ ਪਿੰਡ ਦੀਆਂ ਸੱਥਾਂ ਦੀਆਂ ਗੱਲਾਂ ਸੁਣਨਾ ਚਾਹੁੰਦੇ ਹੋ ਤਾਂ ਬਣੇ ਰਹੋ ਸਾਡੇ ਅੱਜ ਦੇ ਇਸ ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਸੁਣੀਦਾ। ਆਓ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਸੁਣੀਦਾ। ਸੋ ਸਭ ਤੋਂ ਪਹਿਲਾਂ ਪਿੰਡ ਦੇ ਸਰਪੰਚ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਸਰਪੰਚ ਸਾਹਿਬ ਜੀ, ਤੁਹਾਡਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਆਕਾਸ਼ਵਾਣੀ ਐਫ ਬਠਿੰਡਾ ਦੀ ਟੀਮ ਪਿੰਡ ਪੂਲੀ ਵਿੱਚ ਪਹੁੰਚਣ ਤੇ ਅਸੀਂ ਪਿੰਡ ਦੀ ਪੰਚਾਇਤ ਵੱਲੋਂ ਅਤੇ ਪਿੰਡ ਪੂਲੀ ਦੇ ਵਾਸੀਆਂ ਵੱਲੋਂ ਜੀ ਆਇਆਂ ਆਖਦੇ ਹਾਂ ਅਤੇ ਖਾਸ ਤੌਰ ਤੇ ਆਕਾਸ਼ਵਾਣੀ ਐਫ ਬਠਿੰਡਾ ਦੇ ਸਟੇਸ਼ਨ ਡਾਇਰੈਕਟਰ ਸ਼੍ਰੀ ਬਲਜੀਤ ਸ਼ਰਮਾ ਜੀ ਦਾ ਧੰਨਵਾਦ ਕਰਦੇ ਹਾਂ
1: ਜੀ। ਸਰਪੰਚ ਸਾਹਿਬ, ਸ਼ੁਕਰੀਆ, ਤੁਹਾਡਾ ਪਿੰਡ ਵੇਖ ਕੇ ਸਾਨੂੰ ਬੜੀ ਖੁਸ਼ੀ ਹੋਈ। ਤੁਹਾਡਾ ਪਿੰਡ ਬੜਾ ਸੋਹਣਾ ਹੈਗਾ ਗਾ। ਤੁਹਾਡੀ ਜਿਹੜੀ ਦਿਨ ਰਾਤ ਦੀ ਮਿਹਨਤ ਸਦਕਾ ਤੁਹਾਡੇ ਪਿੰਡ ਦਾ ਨਾਮ ਪੂਰੇ ਪੰਜਾਬ ਵਿੱਚ ਚਮਕਿਆ ਹੈ। ਤੁਹਾਨੂੰ ਬੈਸਟ ਸਰਪੰਚ ਦਾ ਅਵਾਰਡ ਮਿਲਿਆ ਹੈਗਾ।
2: ਹਾਂਜੀ, ਅਸੀਂ ਵੀ ਸਾਡੇ ਪਿੰਡ ਦੇ ਸਾਰੇ ਪੂਲੀ ਦੇ ਵਾਸੀਆਂ ਦਾ ਜਿਹੜੇ ਮੇਰੇ ਨਾਲ ਖੜਦੇ ਹੈਗੇ, ਮੇਰਾ ਜਿਹੜੇ ਵੀ ਸਾਡੇ ਪੰਚਾਇਤ ਦੇ ਕੰਮ ਕਰਦੇ ਹਾਂ ਅਸੀਂ ਉਹਦੇ 'ਚ ਸਹਿਯੋਗ ਦਿੰਦੇ ਹੈਗੇ। ਤਾਂ ਕਰਕੇ ਮੈਨੂੰ 26 ਜਨਵਰੀ 'ਤੇ ਆਪਣੇ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਬਠਿੰਡਾ ਜ਼ਿਲ੍ਹੇ ਦਾ ਬੈਸਟ ਸਰਪੰਚ ਦਾ ਅਵਾਰਡ ਮੈਂ ਪ੍ਰਾਪਤ ਕੀਤਾ ਹੈਗਾ ਅਤੇ ਸਾਡੇ ਪਿੰਡ ਨੂੰ ਅਤੇ ਸਾਡੇ ਪਰਿਵਾਰ ਨੂੰ ਸਾਨੂੰ ਬਹੁਤ ਇਹ ਗੱਲ ਦੀ ਖੁਸ਼ੀ ਹੈਗੀ ਕਿ ਸਾਨੂੰ 26 ਜਨਵਰੀ 'ਤੇ ਪਿੰਡ ਨੂੰ ਅਵਾਰਡ ਦਿੱਤਾ ਗਿਆ।
1: ਸਰਪੰਚ ਸਾਹਿਬ, ਅਸੀਂ ਤੁਹਾਡਾ ਨਾਮ ਜ਼ਰੂਰ ਜਾਣਨਾ ਚਾਹਾਂਗੇ, ਇੱਕ ਵਾਰ ਸਾਡੇ ਸਰੋਤਿਆਂ ਨੂੰ ਨਾਮ ਦੱਸ ਦਿਓ ਤੁਹਾਡਾ।
2: ਹਾਂਜੀ, ਮੇਰਾ ਨਾਮ ਸਰਪੰਚ ਹਰਮਨਦੀਪ ਸਿੰਘ, ਪਿੰਡ ਪੁੱਲੀ। ਮੈਂ ਸਰਪੰਚ ਯੂਨੀਅਨ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਵੀ ਹਾਂ ਸਰਪੰਚਾਂ ਦਾ ਯੂਨੀਅਨ ਦਾ।
1: ਜੀ, ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਤੁਹਾਡੇ ਨਾਲ ਗੱਲਬਾਤ ਕਰਕੇ। ਸਰਪੰਚ ਸਾਹਿਬ, ਇੱਕ ਹੋਰ ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਪਿੰਡ ਨੂੰ ਜਿਹੜਾ ਬੈਸਟ ਪਿੰਡ ਦਾ ਵੀ ਅਵਾਰਡ ਮਿਲਿਆ ਹੈਗਾ ਗਾ, ਇਹ ਕਦੋਂ ਮਿਲਿਆ ਅਤੇ ਉਸ ਤੋਂ ਬਾਅਦ ਪਿੰਡ ਦੇ ਵਿੱਚ ਕੀ ਵਿਕਾਸ ਕਾਰਜ ਹੋਏ ਨੇ?
2: ਹਾਂਜੀ, ਉਦੋਂ ਸਰਪੰਚ ਚਰਨਜੀਤ ਕੌਰ

0: ਸਰਪੰਚ ਸੀ। 2010 ਤੋਂ 2015 ਦਾ ਜਿਹੜਾ ਪਲਾਨ ਸੀਗਾ ਉਦੋਂ ਚੱਲ ਰਹੇ ਸੀ। ਉਦੋਂ ਸਾਡੇ ਪਿੰਡ ਨੂੰ ਰਾਸ਼ਟਰੀ ਅਵਾਰਡ ਮਿਲਿਆ ਸੀਗਾ, ਭਾਰਤ ਦਾ ਸਭ ਤੋਂ ਸੋਹਣੇ ਪਿੰਡ ਦਾ। ਉਦੋਂ ਵੀ ਸਾਨੂੰ ਖੁਸ਼ੀ ਹੋਈ ਅਤੇ ਹੁਣ ਅਸੀਂ 2026 'ਚ ਜਾ ਕੇ ਜਿਹੜਾ ਬੈਸਟ ਸਰਪੰਚ ਦਾ ਅਵਾਰਡ ਮਿਲਿਆ ਅਤੇ ਦੋਨਾਂ ਅਵਾਰਡਾਂ ਕਾਰਨ ਸਾਡੇ ਪਿੰਡ ਦਾ ਸਾਰੀ ਦੁਨੀਆਂ 'ਚ ਨਾਮ ਉੱਚਾ ਹੋਇਆ।
1: ਤੁਹਾਡੇ ਮੂੰਹੋਂ ਬੇਸ਼ੱਕ ਅਸੀਂ ਦੱਸ ਦਿੱਤਾ ਤੁਹਾਡੇ ਪਿੰਡ ਪੂਲੀ ਬਾਰੇ, ਪਰੰਤੂ ਤੁਹਾਡੇ ਮੂੰਹੋਂ ਜਾਣਨਾ ਚਾਹੁੰਦੇ ਹਾਂ ਕਿ ਪਿੰਡ ਪੂਲੀ ਕਿੱਥੇ ਹੈ ਸਥਿਤ, ਇਹਦੇ ਨੂੰ ਕਿਹੜੇ ਕਿਹੜੇ ਸ਼ਹਿਰ ਲੱਗਦੇ ਨੇ, ਉਹਨਾਂ ਸ਼ਹਿਰਾਂ ਤੋਂ ਦੂਰੀ ਕਿੰਨੀ ਕੁ ਹੈ, ਜੇਕਰ ਅਸੀਂ ਬਠਿੰਡੇ ਤੋਂ ਪਹੁੰਚਣਾ ਹੋਵੇ ਭੁੱਚੋ ਤੋਂ ਪਹੁੰਚਣਾ, ਕਿੰਨੀ ਕੁ ਦੂਰੀ 'ਤੇ ਹੈ?
0: ਮੇਰਾ ਪਿੰਡ ਪੂਲੀ ਭੁੱਚੋ ਤੋਂ ਭਗਤਾ ਰੋਡ ਜਾਂਦਾ ਉਹਦੇ 'ਤੇ ਹੈਗਾ, ਅਤੇ ਅਸੀਂ ਬਠਿੰਡੇ ਤੋਂ 25 ਕਿਲੋਮੀਟਰ ਆ ਅਤੇ ਭੁੱਚੋ ਮੰਡੀ ਤੋਂ 13 ਕਿਲੋਮੀਟਰ ਦੀ ਦੂਰੀ 'ਤੇ ਹੈਗਾ।

0: ਉਹ ਬੇਸ਼ੱਕ ਅਸੀਂ ਦੱਸ ਦਿੱਤਾ ਤੁਹਾਡੇ ਪਿੰਡ ਪੂਲੀ ਬਾਰੇ, ਪਰੰਤੂ ਤੁਹਾਡੇ ਮੂੰਹੋਂ ਜਾਣਨਾ ਚਾਹੁੰਦੇ ਹਾਂ ਕਿ ਪਿੰਡ ਪੂਲੀ ਕਿੱਥੇ ਹੈ ਸਥਿਤ, ਇਹਦੇ ਨੂੰ ਕਿਹੜੇ ਕਿਹੜੇ ਸ਼ਹਿਰ ਲੱਗਦੇ ਨੇ, ਉਹਨਾਂ ਸ਼ਹਿਰਾਂ ਤੋਂ ਦੂਰੀ ਕਿੰਨੀ ਕੁ ਹੈ, ਜੇਕਰ ਅਸੀਂ ਬਠਿੰਡੇ ਤੋਂ ਪਹੁੰਚਣਾ ਹੋਵੇ, ਭੁੱਚੋ ਤੋਂ ਪਹੁੰਚਣਾ, ਕਿੰਨੀ ਕੁ ਦੂਰੀ 'ਤੇ ਹੈ?
1: ਮੇਰਾ ਪਿੰਡ ਪੂਲੀ ਭੁੱਚੋ ਤੋਂ ਭਗਤਾ ਰੋਡ ਜਾਂਦਾ, ਉਹਦੇ 'ਤੇ ਹੈਗਾ, ਅਤੇ ਅਸੀਂ ਬਠਿੰਡੇ ਤੋਂ 25 ਕਿਲੋਮੀਟਰ ਆ, ਅਤੇ ਭੁੱਚੋ ਮੰਡੀ ਤੋਂ 13 ਕਿਲੋਮੀਟਰ ਦੀ ਦੂਰੀ 'ਤੇ ਹੈਗਾ ਪਿੰਡ ਪੂਲੀ।
0: ਸਰਪੰਚ ਸਾਹਿਬ, ਤੁਹਾਨੂੰ ਬੈਸਟ ਜਿਹੜਾ ਸਰਪੰਚ ਜ਼ਿਲ੍ਹੇ ਦਾ ਐਲਾਨਿਆ ਗਿਆ, ਹੈ ਨਾ, ਇਹ ਅਵਾਰਡ ਮਿਲਿਆ 26 ਜਨਵਰੀ 'ਤੇ, ਇਸ ਦੀ ਸਿਲੈਕਸ਼ਨ ਕਿਵੇਂ ਹੋਈ ਸੀ, ਚੋਣ ਕਿਵੇਂ ਹੋਈ ਸੀ?
1: ਇਹ ਸਾਡੇ ਸਾਰੇ ਜ਼ਿਲ੍ਹੇ ਦੇ ਵਿੱਚ ਜਿਹੜੇ ਪਿੰਡਾਂ 'ਚ ਵਿਕਾਸ ਚੱਲਦੇ ਹੈਗੇ, ਉਹਦੇ 'ਚ ਸਰਕਾਰ ਵੱਲੋਂ ਜਿਹੜੀਆਂ ਗ੍ਰਾਂਟਾਂ ਮੁਹੱਈਆ ਕਰਾਈਆਂ ਜਾਂਦੀਆਂ, ਉਹਦੇ ਚੋਣ ਹੋ ਕੇ ਵੀ ਸਭ ਤੋਂ ਜ਼ਿਆਦਾ ਕਿਹੜੇ ਪਿੰਡ 'ਚ ਗ੍ਰਾਂਟ ਲੱਗੀ ਹੈਗੀ, ਅਤੇ ਜਾਂ ਜਿਹੜੇ ਵੀ ਪਿੰਡਾਂ 'ਚ ਆਪਾਂ ਕੰਮ ਕਰਾ ਰਹੇ ਹਾਂਗੇ, ਕਿਉਂਕਿ ਗਲੀਆਂ ਨਾਲੀਆਂ ਤਕਰੀਬਨ ਹਰੇਕ ਪਿੰਡਾਂ 'ਚ ਹੀ ਹੋ ਰਿਹਾ। ਸਾਡੇ ਜਿਵੇਂ ਅਸੀਂ ਖੇਡਾਂ ਨੂੰ ਲੈ ਕੇ ਪਹਿਲ ਦੇ ਕੇ ਖੇਡਾਂ ਦੇ ਲਈ ਗਰਾਊਂਡ ਬਣਾਏ ਕਰੇ ਹੈਗੇ, ਅਤੇ ਜਾਂ ਪਿੰਡ ਦੇ ਜ਼ਿਆਦਾਤਰ ਕੀ ਹੁੰਦਾ, ਪਿੰਡ ਦੇ ਵਿੱਚ ਗੰਦੇ ਪਾਣੀ ਦੀ ਨਿਕਾਸੀ ਦੇ ਲਈ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਜਿਹੜੇ ਪਿੰਡ 'ਤੇ ਗ੍ਰਾਂਟਾਂ ਲੱਗੀਆਂ, ਅਤੇ ਉਹਦੇ ਚੋਣ ਹੋਈ ਸੀਗੀ, ਅਤੇ ਉਹਦੇ ਵਿੱਚੋਂ ਮੈਨੂੰ ਬੈਸਟ ਸਰਪੰਚ ਦਾ ਅਵਾਰਡ ਦਿੱਤਾ ਗਿਆ ਸੀ।
0: ਜੀ ਸਰਪੰਚ ਸਾਹਿਬ, ਤੁਹਾਡੇ 'ਤੇ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਇਸ ਗੱਲ ਦੀ, ਜੋ ਤੁਹਾਨੂੰ ਬੈਸਟ ਜਿਹੜਾ ਸਰਪੰਚ ਦਾ ਅਵਾਰਡ ਮਿਲਿਆ, ਤੁਹਾਡੇ ਪਿੰਡ ਨੂੰ ਪਹਿਲਾਂ ਜਿਹੜਾ ਹੈਗਾ ਬੈਸਟ ਪਿੰਡ ਦਾ ਅਵਾਰਡ ਮਿਲ ਚੁੱਕਿਆ, ਹੈ ਨਾ, ਇਸ ਜ਼ਿੰਮੇਵਾਰੀ ਨੂੰ ਤੁਸੀਂ ਹੁਣ ਕਿਵੇਂ ਦੇਖਦੇ ਹੋ, ਅਤੇ ਆਪਣੇ ਪਿੰਡ ਦੇ ਜਿਹੜੇ ਵਿਕਾਸ ਬਾਰੇ ਤੁਹਾਡਾ ਜਿਹੜਾ ਸਰਪੰਚ ਦਾ ਰਹੇਗਾ, ਇਸ ਪਲੈਨ ਦੇ ਵਿੱਚ ਤੁਸੀਂ ਪਿੰਡ ਪੂਲੀ ਨੂੰ ਸੁਪਨੇ ਦਾ ਪਿੰਡ ਬਣਾਉਣ ਦੇ ਲਈ, ਕਾਨੂੰਨੇ ਦਾ ਪਿੰਡ ਬਣਾਉਣ ਦੇ ਲਈ ਕੀ ਕਾਰਜ ਕਰ ਰਹੇ ਹੋ?
1: ਜੇ ਆਪਾਂ ਜ਼ਿੰਮੇਵਾਰੀ ਦੀ ਗੱਲ ਕਰੀਏ, ਪਹਿਲਾਂ ਜ਼ਿੰਮੇਵਾਰੀ ਸਾਰੇ ਪਿੰਡ ਨੇ ਮੈਨੂੰ ਸਰਪੰਚ ਦੀ ਦਿੱਤੀ, ਫਿਰ ਮੇਰਾ ਜਿਹੜਾ ਬਲਾਕ ਨਥਾਣਾ ਦੇ ਜਿੰਨੇ ਸਰਪੰਚਾਂ ਦੀ ਯੂਨੀਅਨ ਸੀਗੀ, ਉਹਨਾਂ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਦਿੱਤੀ। ਉਸ ਤੋਂ ਅੱਗੇ ਜਾ ਕੇ ਮੈਨੂੰ ਬਠਿੰਡਾ ਜ਼ਿਲ੍ਹੇ ਦੇ ਸਰਪੰਚ ਯੂਨੀਅਨ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ, ਤਾਂ ਕਰਕੇ ਵੀ ਜ਼ਿੰਮੇਵਾਰੀਆਂ ਤਾਂ ਬਹੁਤ ਹੋ ਗਈਆਂ, ਅਤੇ ਹੁਣ ਜਿਹੜੇ ਪਿੰਡ ਦੇ ਕੰਮਕਾਰ ਵੀ ਚੱਲ ਰਹੇ ਹੈ ਕਿ ਵੀ ਮੇਰੀ ਸਾਡੀ ਸੋਚ ਹੁੰਦੀ ਹੈ ਸਾਰੀ ਪੰਚਾਇਤ ਦੀ ਵੀ ਅਸੀਂ ਪਿੰਡ 'ਚ ਉਹ ਕੰਮ ਕਰੀਏ ਜਿਹੜਾ ਸਾਡੇ ਨੇੜੇ ਤੇੜੇ ਕਿਤੇ ਵੀ ਹੋਇਆ ਕਰੇ, ਜਿਵੇਂ ਕਿ ਆਪਣੇ ਹੁਣ ਨਸ਼ਿਆਂ ਦਾ ਰੁਝਾਨ ਜ਼ਿਆਦਾ ਚੱਲਦਾ, ਉਹਦੇ ਲਈ ਸਾਡੀ ਇੱਕੋ ਹੀ ਸੋਚ ਆ ਗਈ ਵੀ ਪਿੰਡ 'ਚ ਜਿਹੜਾ ਕੋਈ ਵੀ ਬੱਚਾ ਨਸ਼ਿਆਂ ਤੋਂ ਦੂਰ ਰਹੇ, ਅਤੇ ਇਹਦੇ ਲਈ ਅਸੀਂ ਉਪਰਾਲੇ ਜਿਹੜੇ ਆ ਖੇਡਾਂ ਦਾ ਦੇ ਲਈ ਕਰ ਰਹੇ ਹਾਂ। ਜਿਵੇਂ ਮੇਰੇ ਪਿੰਡ ਦੇ ਵਿੱਚ ਹਾਕੀ ਦਾ ਗਰਾਊਂਡ ਬਣਿਆ, ਅਤੇ ਬਠਿੰਡੇ ਤੋਂ ਕੋਚ ਸਾਹਿਬ ਆਉਂਦੇ ਹੈਗੇ ਜਿਹੜੇ ਬੱਚਿਆਂ ਨੂੰ ਖਿਡਾਉਣ ਆਉਂਦੇ ਆ, ਉਹਦੇ ਨਾਲ ਹੀ ਜਿਵੇਂ ਮੇਰੇ ਕੋਲ ਬੈਡਮਿੰਟਨ ਗਰਾਊਂਡ ਟਰਫ ਅਸੀਂ ਉਹ ਤਿਆਰ ਕਰਾਇਆ ਹੈਗਾ, ਉੱਥੇ ਜੇ ਕਿਸੇ ਲੇਡੀਜ਼ ਵਗੈਰਾ ਨੇ ਵੀ ਖੇਡਣਾ ਕਰਨਾ ਹੁੰਦਾ ਗਾ ਤਾਂ ਉਹ ਵੀ ਖੇਡਦੇ ਕਰਦੇ ਹੈਗੇ। ਬਸ ਇਹੀ ਸੋਚ ਆ ਸਾਡੀ ਵੀ ਪਿੰਡ 'ਚ ਅਸੀਂ ਕੰਮ ਦੇ ਨਾਲ ਨਾਲ ਸਿੱਖਿਆ ਦਾ ਅਤੇ ਖੇਡਾਂ ਦਾ ਉਪਰਾਲਾ ਜ਼ਿਆਦਾ ਰੱਖਣਾ ਕਰਨਾ ਗਾ ਵੀ, ਅਤੇ ਸਰਕਾਰ ਤੋਂ ਵੀ ਸਾਡੀ ਇਹੀ ਮੰਗਾਂ, ਸਰਕਾਰ ਸਾਨੂੰ ਦਿੱਤਾ ਕਰਿਆ ਵੀ ਬਹੁਤ ਆ, ਅਤੇ ਹੋਰ ਵੀ ਜਿਹੜੀ ਅੱਗੇ ਸਾਡੀ ਮੰਗ ਹੁੰਦੀ ਹੈਗੀ ਸਰਕਾਰ ਤੋਂ ਇਹੀ ਹੁੰਦੀ ਹੈ ਵੀ ਸਾਡੇ ਕੋਈ ਵੀ ਖੇਡਾਂ ਦੇ ਪ੍ਰਤੀ ਕੋਈ ਵੀ ਚੀਜ਼ ਹੈਗੀ ਉਹ ਅਸੀਂ ਪਹਿਲ ਆਧਾਰ 'ਤੇ ਲੈਂਦੇ ਹਾਂ।
0: ਸਰਪੰਚ ਸਾਹਿਬ, ਬੈਸਟ ਸਰਪੰਚ ਦਾ ਅਵਾਰਡ ਮਿਲਣਾ ਕੋਈ ਸੌਖਾ ਕੰਮ ਨਹੀਂ, ਇਹ ਤੁਹਾਡੀ ਇਮਾਨਦਾਰੀ ਅਤੇ ਲਗਨ ਦਾ ਨਤੀਜਾ ਹੈ। ਜਦੋਂ ਤੁਹਾਨੂੰ ਇਹ ਅਵਾਰਡ ਮਿਲਿਆ ਤਾਂ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋਇਆ?
1: ਜਦੋਂ ਮੈਨੂੰ ਸਾਰੇ ਜ਼ਿਲ੍ਹੇ ਦੇ ਵਿੱਚੋਂ ਆਪਣੇ ਮੰਤਰੀ ਹਰਪਾਲ ਸਿੰਘ ਚੀਮਾ ਜੀ ਨੇ ਸਰਪੰਚ ਦਾ ਬੈਸਟ ਅਵਾਰਡ ਦਿੱਤਾ, ਸਾਡਾ ਫਕਰ ਨਾਲ ਮਨ ਨਾਲੇ ਹੌਸਲੇ ਉੱਚੇ ਹੋਏ, ਅਤੇ ਮੇਰੇ ਪਿੰਡ ਵਾਸੀਆਂ ਨੂੰ ਵੀ ਇਹ ਚੀਜ਼ ਦੀ ਖੁਸ਼ੀ ਹੋਈ, ਕਿਉਂ ਜਿਹੜੇ ਉਹਨਾਂ ਨੇ ਮੈਨੂੰ ਵੋਟਾਂ ਪਾ ਕੇ ਸਰਪੰਚ ਬਣਾਇਆ ਸੀ ਤਾਂ ਜ਼ਿਲ੍ਹੇ 'ਚ ਸਾਡੇ ਪਿੰਡ ਦਾ ਵੀ ਨਾਮ ਉੱਚਾ ਹੋਇਆ ਨਾਲੇ ਮੇਰਾ ਸਰਪੰਚ ਦਾ।
0: ਜੀ ਸਰਪੰਚ ਸਾਹਿਬ, ਥੋੜ੍ਹਾ ਸਾਨੂੰ ਆਪਣੇ ਪਿੰਡ ਬਾਰੇ ਦੱਸੋ, ਤੁਹਾਡੇ ਪਿੰਡ ਦੇ ਵਿੱਚ ਕਿੰਨੇ ਵੋਟਰ ਨੇ?
1: ਮੇਰੇ ਪਿੰਡ ਦੇ ਵਿੱਚ ਲਗਭਗ 3000 ਵੋਟਰ ਨੇ।
0: ਅਤੇ ਪਿੰਡ ਦੀ ਜਨਸੰਖਿਆ ਕਿੰਨੀ ਕੁ ਹੈ?
1: ਲਗਭਗ 5000 ਦੇ ਕਰੀਬ ਜਨਸੰਖਿਆ ਹੈਗੀ ਪਿੰਡ। ਸਾਡਾ ਸਾਰੀ ਪੰਚਾਇਤ ਦਾ ਪਹਿਲਾਂ ਸੁਪਨਾ ਪਿੰਡ ਦੇ ਵਿੱਚ ਸਿੱਖਿਆ ਅਤੇ ਖੇਡਾਂ ਨੂੰ ਲੈ ਕੇ ਸੀ, ਜਿਹੜੇ ਹੁਣ ਸਾਡੇ ਹਾਕੀ ਦੇ ਪਹਿਲਾਂ ਸਾਡੇ ਕੋਲ ਟਰਫ ਗਰਾਊਂਡ ਬਣਿਆ ਸੀ, ਉਹਦੇ ਨਾਲ ਹੁਣ ਅਸੀਂ ਗਰਾਸ ਗਰਾਊਂਡ ਬਣਾਇਆ ਹੈਗਾ, ਅਤੇ ਸਪੈਸ਼ਲ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਮੈਡਮ ADC ਕੰਚਨ ਬਠਿੰਡਾ ਦਾ, ਜਿਹੜੇ ਕਿ ਇਹ ਚੀਜ਼ ਨੂੰ ਦੇਖ ਕੇ ਸਾਡੇ ਹਾਕੀ ਦੇ ਰੁਝਾਨ ਨੂੰ ਦੇਖ ਕੇ ਸਾਡੇ ਪਿੰਡ ਦੇ ਲਈ ਕੋਈ ਵੀ ਸਾਡੀ ਲੋੜ ਹੁੰਦੀ ਆ ਅਤੇ ਉਹਨਾਂ ਨੂੰ ਇਹ ਪੂਰਾ ਕਰਦੇ ਆ, ਨਾਲ ਸਾਡੇ DC ਸਾਹਿਬ ਵੀ ਰਜੇਸ਼ ਧਮਾਨ ਜੀ ਵੀ

0: ਸਾਡੇ ਪਿੰਡ ਦਾ ਪੂਰਾ ਸਾਥ ਦਿੰਦੇ ਹੈਗੇ।
1: ਸਰੋਤੋ, ਇਸ ਪਿੰਡ ਦੀ ਅਸੀਂ ਵੀ ਤਾਰੀਫ ਕਰਨਾ ਚਾਹਾਂਗੇ ਕਿ ਪਿੰਡ ਦੇ ਵਿੱਚ ਹਾਕੀ ਗਰਾਸ, ਹਾਕੀ ਟਰਫ ਗਰਾਊਂਡ, ਬੈਡਮਿੰਟਨ ਟਰਫ ਹਾਲ ਹੈ ਜਿਹੜਾ ਬਣਿਆ ਹੋਇਆ ਅਤੇ ਬੜਾ ਸੋਹਣਾ ਸਕੂਲ ਲੱਗ ਰਿਹਾ ਹੈਗਾ। ਅਤੇ ਆਪਣੇ ਕਾਰਜਕਾਲ ਦੇ ਦੌਰਾਨ ਪਿੰਡਾਂ ਦੇ ਵਿੱਚ ਜਿਵੇਂ ਗਲੀਆਂ ਨਾਲੀਆਂ ਸਾਫ਼ ਸਫਾਈ, ਸਟਰੀਟ ਲਾਈਟਾਂ ਦਾ, ਇਹਨਾਂ ਦੇ ਲਈ ਤੁਸੀਂ ਕੀ ਕੀਤਾ?
0: ਅਸੀਂ ਵੀ ਸਾਡੇ ਪਿੰਡ ਦੇ ਵਿੱਚ ਜਿਹੜੇ ਵੀ ਗੰਦੇ ਪਾਣੀ 'ਚ ਜਿਵੇਂ ਛੱਪੜ ਹੁੰਦੇ ਆ ਉਹਨਾਂ ਦੀ ਨਿਕਾਸੀ ਲਈ ਤਿੰਨੇ ਛੱਪੜਾਂ ਦੇ ਉੱਤੋਂ ਪਾਈਪਲਾਈਨ ਪਾ ਕੇ ਉਹ ਖੇਤਾਂ ਨੂੰ ਪਾਣੀ ਮੁਹੱਈਆ ਕਰਾਇਆ ਗਿਆ ਹੈਗਾ, ਕਿਉਂਕਿ ਜਦੋਂ ਵੀ ਬਾਰਿਸ਼ਾਂ ਦਾ ਟਾਈਮ ਹੁੰਦਾ ਵੀ ਪਿੰਡ ਦੇ ਵਿੱਚ ਪਾਣੀ ਨਾ, ਗੰਦਾ ਪਾਣੀ ਨਾ ਭਰੇ। ਇਸ ਲਈ ਸਾਡੀ ਪਹਿਲੀ ਸੋਚ ਇਹ ਹੁੰਦੀ ਹੈਗੀ ਵੀ ਪਿੰਡ ਨੂੰ ਸੋਹਣਾ ਬਣਾ ਕੇ ਰੱਖਣਾ। ਹੁਣ ਸਾਡੇ ਜਿਹੜੇ ਵੀ ਪੰਚਾਇਤ ਦੇ ਕੰਮ ਚੱਲ ਰਹੇ ਆ, ਪਿੰਡ ਦੇ ਜਿਹੜਾ ਬਾਹਰ ਫਿਰਨੀ ਹੁੰਦੀ ਹੈਗੀ ਉਹਦੇ 'ਤੇ ਸੜਕਾਂ ਦੇ ਆਸੀ ਪਾਸੇ 'ਤੇ ਲੋਕ ਟਾਇਲ, ਅਤੇ ਜਾਂ ਜਿਹੜੀਆਂ ਗਲੀਆਂ ਅਸੀਂ ਕੋਈ ਵੀ ਬਣਾਉਂਦੇ ਹਾਂ ਉਹਨਾਂ ਦਾ ਲੈਵਲ ਅਸੀਂ ਇੱਕ ਰੱਖ ਕੇ ਬਣਾਉਂਦੇ ਹਾਂ। ਕੋਈ ਇਹ ਨਹੀਂ ਕਿ ਵੀ ਕੋਈ ਗਲੀ ਉੱਚੀ ਬਣਾਤੀ ਕਿਸੇ ਦੀ ਕੋਈ, ਜਾਂ ਨੀਵੀਂ ਬਣਾਤੀ। ਸਾਡੀ ਇਹ ਸੋਚ ਹੈ ਵੀ ਪਿੰਡ ਦੇ ਜਿੰਨੀਆਂ ਗਲੀਆਂ ਅਸੀਂ ਬਣਾਉਣੀਆਂ ਕਰਨੀਆਂ ਉਹਨਾਂ ਦਾ ਲੈਵਲ ਸਾਰੀਆਂ ਦਾ ਇੱਕ ਹੋਵੇ।
1: ਸਰਪੰਚ ਸਾਹਿਬ, ਜਦੋਂ ਅਸੀਂ ਤੁਹਾਡੇ ਪਿੰਡ ਦੇ ਵਿੱਚ ਦਾਖਲ ਹੋਏ ਸੀ, ਅਸੀਂ ਪਿੰਡ ਦੀ ਫਿਰਨੀ ਦਾ ਗੇੜਾ ਲਾਇਆ ਤਾਂ ਅਸੀਂ ਦੇਖਿਆ ਕਿ ਤੁਸੀਂ ਸੋਹਣੇ ਪਾਮ ਟ੍ਰੀ ਵੀ ਲਾਏ ਹੋਏ।
0: ਹਾਂਜੀ, ਇਹ ਚੀਜ਼ ਅਸੀਂ ਪਹਿਲਾਂ ਵੀ ਇੱਕ ਸਾਡੇ ਕੋਲ ਪੰਚਾਇਤੀ ਜ਼ਮੀਨ ਸੀਗੀ ਉਹਦੇ ਵਿੱਚ ਡੇਢ ਕਿੱਲੇ ਦੇ ਵਿੱਚ ਅਸੀਂ ਜਿਹੜੇ ਆਪਣੇ ਪੁਰਾਣੇ ਰਵਾਇਤੀ ਦਰਖਤ ਸੀਗੇ ਉਹਨਾਂ ਦਾ ਜੰਗਲ ਲਾਇਆ ਹੈਗਾ ਵੀ ਉਹਦੇ ਵਿੱਚ ਸਾਰੀਆਂ ਬੇਰੀਆਂ, ਕਿੱਕਰਾਂ, ਪਿੱਪਲ ਵਗੈਰਾ ਜੋ ਵੀ ਰਵਾਇਤੀ ਦਰਖਤ ਸੀਗੇ ਆਪਣੇ ਪਹਿਲਾਂ ਦੇ, ਅਤੇ ਹੁਣ ਵੀ ਅਸੀਂ ਪਿੰਡ ਦੇ ਵਿੱਚ ਜਾਂ ਪਿੰਡ ਦੇ ਆਸੇ ਪਾਸੇ ਜਿਹੜੀਆਂ ਵੀ ਖੁੱਲ੍ਹੀਆਂ ਜਗ੍ਹਾ ਜਾਂ ਸੜਕਾਂ ਦੇ ਨਾਲ ਆ ਵਧੀਆ ਸੋਹਣੇ ਪਾਮ ਵਗੈਰਾ ਜਾਂ ਹੋਰ ਫੁੱਲਦਾਰ ਬੂਟੇ ਆ ਜਿਹੜੇ ਉਹ ਲਗਾਏ ਹੈਗੇ।
1: ਸਰਪੰਚ ਸਾਹਿਬ, ਪਿੰਡ ਦੇ ਸਰਕਾਰੀ ਸਕੂਲ, ਸਿਹਤ ਕੇਂਦਰ ਦੀ ਸਹੂਲਤ ਨੂੰ ਕਿਵੇਂ ਦੇਖਦੇ ਹੋ ਅਤੇ ਸਰਕਾਰ ਤੋਂ ਹੋਰ ਕੀ ਮੰਗ ਕਰਦੇ ਹੋ?
0: ਮੇਰੇ ਪਿੰਡ ਦੇ ਵਿੱਚ ਸਰਕਾਰੀ ਜਿਵੇਂ ਸਕੂਲ, ਪਸ਼ੂ ਹਸਪਤਾਲ ਅਤੇ ਆਮ ਆਦਮੀ ਕਲੀਨਿਕ, ਸਰਕਾਰ ਤੋਂ ਅਸੀਂ ਹੋਰ ਵੀ ਇਹਨਾਂ 'ਤੇ ਧਿਆਨ ਦੇਣ ਦੇ ਲਈ ਮੰਗ, ਜਿਹੜੇ ਵੀ ਮੇਰੇ ਆਮ ਆਦਮੀ ਕਲੀਨਿਕ ਬਣਿਆ ਹੈਗਾ ਉਹਦੇ 'ਤੇ ਕੋਈ ਇੱਕ ਡਾਕਟਰ ਸਾਨੂੰ ਪੱਕੇ ਤੌਰ 'ਤੇ ਮਿਲੇ, ਕਿਉਂਕਿ ਬਹੁਤ ਸੋਹਣਾ ਉਪਰਾਲਾ ਸੀ ਇਹ ਸਰਕਾਰ ਦਾ ਵੀ ਜਿਹੜੇ ਪਿੰਡਾਂ ਦੇ ਵਿੱਚ ਕੋਈ ਵੀ ਸਹੂਲਤ ਨਹੀਂ ਸੀਗੀ ਤਾਂ ਉਹ ਸਾਡੇ ਪਿੰਡ ਨੂੰ ਦੇ ਦਿੱਤੀ, ਅਤੇ ਅਸੀਂ ਇਹਦੇ 'ਤੇ ਪੰਚਾਇਤ ਵੱਲੋਂ ਵੀ ਪੂਰੀ ਗੌਰ ਰੱਖਦੇ ਹਾਂਗੇ ਵੀ ਕਿਸੇ ਦੀ ਕੋਈ ਲੋੜ ਆ ਤਾਂ ਉਹਨੂੰ ਪੂਰੀ ਕਰਦੇ ਹਾਂਗੇ
1: ਜੀ। ਆਖਿਰ ਵਿੱਚ ਸਰਪੰਚ ਸਾਹਿਬ, ਤੁਹਾਡਾ ਆਪਣੀ ਪੰਚਾਇਤ ਦੇ ਕਾਰਜਕਾਲ ਦੌਰਾਨ ਪਿੰਡ ਪੂਰੀ ਲਈ ਸਭ ਤੋਂ ਵੱਡਾ ਸੁਪਨਾ ਕੀ ਹੈ?
0: ਸਾਡਾ ਸੁਪਨਾ ਸਿੱਖਿਆ ਦਾ ਅਤੇ ਖੇਡਾਂ ਦਾ ਹੀ ਆ ਵੀ ਇਹਨੂੰ ਅਸੀਂ ਆਪਦੇ ਕਾਰਜਕਾਲ 'ਚ ਵੀ ਇਹਦੇ ਤੋਂ ਕਿਤੇ ਪਿੱਛੇ ਨਹੀਂ ਹਟਦੇ, ਜਿੰਨਾ ਸਾਡੇ ਤੋਂ ਹੋਊਗਾ ਜ਼ਿਆਦਾ ਤੋਂ ਜ਼ਿਆਦਾ ਉਹ ਕਰਾਂਗੇ। ਜਿਵੇਂ ਹੁਣ ਨਾਲ ਸਾਡੇ ਖੇਡਾਂ ਗਰਾਸ ਗਰਾਊਂਡ ਆ, ਬੈਡਮਿੰਟਨ ਗਰਾਊਂਡ ਆ, ਜਾਂ ਸਾਡੇ ਕੋਲ ਪਹਿਲਾਂ ਵਾਲੀਬਾਲ ਗਰਾਊਂਡ ਸੀਗਾ, ਅਤੇ ਸਾਡੀ ਹੋਰ ਵੀ ਸੋਚ ਆ ਵੀ ਜਿਹੜਾ ਬੱਚਿਆਂ ਤੋਂ ਅੱਜ ਕੱਲ੍ਹ ਦੇ ਟਾਈਮ ਦੇ ਹਿਸਾਬ ਨਾਲ ਗੇਮਾਂ ਚੱਲਦੀਆਂ ਉਹਦੇ ਲਈ ਅਸੀਂ ਸਰਕਾਰ ਤੋਂ ਹੋਰ ਵੀ ਮੰਗ ਕਰਾਂਗੇ ਵੀ ਅਸੀਂ ਉਹਨੂੰ ਲੈ ਕੇ ਆਈਏ ਇੱਥੇ।
1: ਹਾਂ ਸਰਪੰਚ ਸਾਹਿਬ, ਦੇਖੋ ਬੱਚੇ ਆ, ਨੌਜਵਾਨ ਆ ਜਿਹੜੇ ਖੇਡਾਂ ਖੇਡਣ ਕਿਤੇ ਨਸ਼ਿਆਂ ਤੋਂ ਵੀ ਦੂਰ ਰਹਿਣਗੇ।
0: ਸਾਡੀ ਵੀ ਇਹੀ ਸੋਚ ਹੈਗੀ ਕਿ ਨਸ਼ਿਆਂ ਤੋਂ ਹੀ ਦੂਰ ਫੇਰ ਕਰੇ ਜਾਣਗੇ ਬੱਚੇ, ਜੇ ਉਹਨਾਂ ਦੇ ਲਈ ਮੂਹਰੇ ਖੇਡਣ ਦੇ ਲਈ ਸਾਡੇ ਕੋਲ ਕੋਈ ਗਰਾਊਂਡ ਵਗੈਰਾ ਤਿਆਰ ਹੋਣਗੇ ਤਾਂ ਹੀ ਇਹ ਚੀਜ਼ ਤੋਂ ਦੂਰ ਰਹਿਣਗੇ।
1: ਸਰਪੰਚ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ।

0: ਲਓ ਜੀ ਸਰੋਤੇ, ਹੁਣ ਅਸੀਂ ਪਹੁੰਚ ਗਏ ਹਾਂ ਪਿੰਡ ਪੂਲੀ ਦੇ ਕੋਲੇ, ਜਿੱਥੇ ਪੂਰਾ ਜੋਸ਼ ਹੈ, ਯਾਨੀ ਖੇਡ ਦੇ ਮੈਦਾਨ ਦੇ ਵਿੱਚ। ਮੇਰੇ ਨਾਲ ਮੌਜੂਦ ਨੇ ਪਿੰਡ ਦੇ ਬਹੁਤ ਹੀ ਸਟਾਰ ਕ੍ਰਿਕਟ ਖਿਡਾਰੀ ਅਤੇ ਪਿੰਡ ਵਿੱਚ ਸ਼ਾਨਦਾਰ ਟੂਰਨਾਮੈਂਟ ਕਰਵਾਉਣ ਵਾਲੇ ਆਰਗੇਨਾਈਜ਼ਰ ਆਕਾਸ਼ਦੀਪ ਸਿੰਘ ਦੇ ਨਾਲ। ਬਾਈ ਜੀ, ਰੇਡੀਓ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਬਾਈ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ।
0: ਆਕਾਸ਼, ਤੁਸੀਂ ਪਿੰਡ ਦੇ ਵਿੱਚ ਕ੍ਰਿਕਟ ਜਿਹੜਾ ਖੇਡਦੇ ਹੋ, ਹੈ ਨਾ
1: ਜੀ,
0: ਅਤੇ ਤੁਸੀਂ ਆਪਣੀ ਕ੍ਰਿਕਟ ਦੀ ਖੇਡ ਕਿੱਥੋਂ ਤੱਕ ਖੇਡੀ ਹੈ?
1: ਸਰ ਮੈਂ ਇੰਟਰ ਕਾਲਜ ਖੇਡਿਆ ਪੰਜਾਬ ਤੱਕ, ਸਾਡੀ ਸੈਕਿੰਡ ਪੋਜੀਸ਼ਨ ਸੀ 2020 ਦੇ ਜਿਹੜਾ ਸੈਸ਼ਨ ਸੀ ਉਹਦੇ ਵਿੱਚ ਜੀ।
0: ਜੀ, ਆਕਾਸ਼ ਇਹ ਪਿੰਡ ਤੋਂ ਹੀ ਖੇਡਣਾ ਸ਼ੁਰੂ ਕੀਤਾ?
1: ਜੀ ਸਰ, ਮੈਂ 9 ਸਾਲ ਦੀ ਉਮਰ ਦੇ ਵਿੱਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀਗਾ, ਤਾਂ ਟੀਵੀ ਨੂੰ ਦੇਖ ਦੇਖ ਕੇ ਹੀ ਸਿੱਖਿਆ, ਤਾਂ ਉਦੋਂ ਸ਼ੁਰੂ ਕੀਤਾ। 2015 ਦੇ ਵਿੱਚ ਪ੍ਰੋਫੈਸ਼ਨਲ ਤੌਰ 'ਤੇ ਮੈਂ ਲੈਦਰ 'ਤੇ ਖੇਡਣਾ ਸ਼ੁਰੂ ਕਰ ਦਿੱਤਾ ਸੀ ਜੀ।
0: ਜੀ, ਪਿੰਡ ਦੇ ਵਿੱਚ ਆਕਾਸ਼ ਤੁਸੀਂ ਇਕੱਲੇ ਖੇਡਦੇ ਸੀ ਕਿ ਹੋਰ ਨੌਜਵਾਨ ਵੀ ਤੁਹਾਡੇ ਨਾਲ ਖੇਡਦੇ ਨੇ?
1: ਸਰ ਮੇਰੇ ਤੋਂ ਪਹਿਲਾਂ ਵੀ ਕਾਫੀ ਸੀਨੀਅਰ ਖਿਡਾਰੀ ਸੀ ਜਿਹੜੇ ਸਿਰਫ ਕੋਸਕੋ ਵਗੈਰਾ 'ਤੇ ਖੇਡਦੇ ਸੀ, ਜਾਂ ਸਾਡੇ ਪਿੰਡ ਹਾਕੀ ਦੀ ਜੋ ਕ੍ਰਿਕਟ ਹੁੰਦੀ ਹੈ ਲੈਦਰ ਬਾਲ ਹੁੰਦੀ ਹੈ ਕੋਰਕ ਦੀ, ਤਾਂ ਉਹਦੇ ਨਾਲ ਕਾਫੀ ਬੱਚੇ ਖੇਡਦੇ ਸੀਗੇ। ਅਤੇ ਪਰ ਮੇਰਾ ਥੋੜ੍ਹਾ ਜਨੂੰਨ ਸੀਗਾ ਵੱਖਰਾ ਕਿ ਮੈਂ ਕ੍ਰਿਕਟ ਪਲੇਅਰ ਬਣਨਾ, ਤਾਂ ਮੈਂ ਉਹਨਾਂ ਤੋਂ ਹਟ ਕੇ ਥੋੜ੍ਹਾ ਜਿਹਾ ਪ੍ਰੋਫੈਸ਼ਨਲਿਜ਼ਮ ਵੱਲ ਜਾਣਾ ਬਿਹਤਰ ਸਮਝਿਆ ਜੀ।
0: ਆਕਾਸ਼, ਪਿੰਡ ਦੇ ਵਿੱਚ ਕ੍ਰਿਕਟ ਮੈਚ ਵੀ ਤੁਸੀਂ ਕਰਵਾਉਂਦੇ ਹੋ ਉਹਨਾਂ ਦੇ ਆਰਗੇਨਾਈਜ਼ਰ ਹੋ, ਇਹ ਸਬੱਬ ਕਿਵੇਂ ਹੋਣਾ, ਇਹ ਮਨ ਦੇ ਵਿੱਚ ਖਿਆਲ ਕਿਵੇਂ ਆਇਆ?
1: ਸਰ ਜਿੱਦਾਂ ਕਿ ਤੁਹਾਨੂੰ ਮੈਂ ਦੱਸਿਆ ਵੀ ਮੈਂ ਛੋਟੀ ਉਮਰ ਦੇ ਵਿੱਚ 9 ਸਾਲ ਦੀ ਉਮਰ ਵਿੱਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ, ਤਾਂ ਮੇਰੇ ਮਨ ਵਿੱਚ ਸੀਗਾ ਕਿ ਮੈਂ ਪਿੰਡ ਦੇ ਲਈ ਕੁਛ ਕਰਾਂ, ਮੈਂ ਖੁਦ ਵੀ ਆਪਣੇ ਲਈ ਕਿਤੇ ਸਟੈਂਡ ਕਰਾਂ, ਬਾਕੀ ਹੋਰ ਬੱਚੇ ਨੇ ਜੋ ਕ੍ਰਿਕਟ ਖੇਡਣਾ ਚਾਹੁੰਦੇ ਨੇ ਉਹਨਾਂ ਲਈ ਕੁਛ ਕਰਾਂ। ਤਾਂ ਮੇਰੇ ਮਨ 'ਚ ਸੀਗਾ ਵੀ ਪਿੰਡ ਦੇ ਵਿੱਚ ਗਰਾਊਂਡ ਹੋਣਾ ਚਾਹੀਦਾ, ਕ੍ਰਿਕਟ ਦਾ ਵੀ, ਜਾਂ ਮਲਟੀਪਰਪਸ ਗਰਾਊਂਡ ਹੋਣਾ ਚਾਹੀਦਾ ਜਿਸ ਦੇ ਵਿੱਚ ਕੋਈ ਵੀ ਆਪਾਂ ਗੇਮ ਖੇਡ ਸਕੀਏ। ਮੈਂ ਇਕੱਲੀ ਕ੍ਰਿਕਟ ਨੂੰ ਹੀ, ਬਾਕੀ ਗੇਮਾਂ ਨੂੰ ਵੀ ਉਨਾ ਹੀ ਸਤਿਕਾਰ ਪਿਆਰ ਦਿੰਦਾ ਜਿੰਨਾ ਕਿ ਮੈਂ ਆਪਣੀ ਗੇਮ ਨੂੰ ਦਿੰਦਾ। ਮੈਂ ਚਾਹੁੰਦਾ ਕਿ ਬੱਚੇ ਨਸ਼ਿਆਂ ਤੋਂ ਬਚਣ, ਗੇਮਾਂ ਵੱਲ ਵਧਣ, ਇਹੀ ਮੇਰਾ ਮੇਨ ਮੋਟਿਵ ਸੀਗਾ ਕਿ ਆਪਾਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਲਾਈਏ ਅਤੇ ਵੱਧ ਤੋਂ ਵੱਧ ਸਪੋਰਟ ਕਰੀਏ।
0: ਆਕਾਸ਼, ਤੁਹਾਡੇ ਪਿੰਡ ਨੂੰ ਹਾਕੀ ਦੀ ਨਰਸਰੀ ਵਜੋਂ ਜਾਣਿਆ ਜਾਂਦਾ, ਬਹੁਤ ਸਾਰੇ ਹਾਕੀ ਖਿਡਾਰੀ ਨੇ ਤੁਹਾਡੇ ਪਿੰਡ ਦੇ ਵਿੱਚ, ਅਤੇ ਕੀ ਹਾਕੀ ਦੇ ਵੱਲ ਵੀ ਤੁਸੀਂ ਤਵੱਜੋ ਦੇ ਰਹੇ ਹੋ?
1: ਜੀ ਬਿਲਕੁਲ ਸਰ, ਜਿਵੇਂ ਕਿ ਤੁਹਾਨੂੰ ਪਤਾ ਹੋਣਾ ਸਾਡਾ ਪੂਲੀ ਜ਼ਿਲ੍ਹਾ ਬਠਿੰਡਾ ਦਾ ਇੱਕ ਛੋਟਾ ਜਿਹਾ ਪਿੰਡ ਹੈ, ਲਗਭਗ ਅੱਧੀ ਸਦੀ ਹੋ ਗਈ ਹੈ ਇੱਥੇ ਹਾਕੀ ਚੱਲਦਿਆਂ। ਮੇਰੇ ਫਾਦਰ ਸਰਦਾਰ ਸਵਰਨ ਸਿੰਘ ਜੀ ਪੂਲੀ, ਉਹ ਵੀ ਖੁਦ 4 ਸਾਲ ਪੰਜਾਬ ਹਾਕੀ ਖੇਡੇ ਨੇ, ਤਾਂ ਸਾਡੇ ਪਿੰਡ ਦੇ ਵਿੱਚ ਹਰ ਇੱਕ, ਮੈਂ ਕਹਿੰਦਾ ਕੋਈ ਅਜਿਹਾ ਇਨਸਾਨ ਨਹੀਂ, ਅਜਿਹਾ ਨੌਜਵਾਨ ਨਹੀਂ ਜਿਹੜਾ ਕਦੇ ਹਾਕੀ ਨਾ ਖੇਡਿਆ ਹੋਵੇ, ਚਾਹੇ ਸਾਲ ਚਾਹੇ 2 ਸਾਲ ਖੇਡਿਆ ਜ਼ਰੂਰ ਹੈ ਸਾਡੇ ਪਿੰਡ ਦਾ ਜੀ। ਤਾਂ ਹਾਕੀ ਲਈ ਤੁਸੀਂ ਦੇਖੋਗੇ ਸਾਡੇ ਪਿਛਲੇ ਕੁਝ ਸਾਲ ਪਹਿਲਾਂ ਟੂਰਨਾਮੈਂਟ ਹੁੰਦੇ ਸੀ ਲਗਾਤਾਰ, ਫਿਰ ਉਹ ਵਿੱਚ ਬੰਦ ਹੋ ਗਏ ਸੀਗੇ। ਸਾਡੀ ਨਗਰ ਪੰਚਾਇਤ ਅਤੇ ਪਿੰਡ ਵਾਸੀਆਂ ਸਾਰਿਆਂ ਦੇ ਸਹਿਯੋਗ ਨਾਲ ਆਪਾਂ ਦੁਬਾਰਾ ਹਾਕੀ ਦਾ ਟੂਰਨਾਮੈਂਟ ਵੀ ਕਰਾਉਣਾ ਸ਼ੁਰੂ ਕੀਤਾ ਜੀ।
0: ਆਕਾਸ਼, ਦੇਖੋ ਮੈਦਾਨ ਦੇ ਵਿੱਚ ਮਜ਼ਬੂਤ ਸੋਚ ਚਾਹੀਦੀ ਹੈ ਨਾ, ਪਿੰਡ ਦੇ ਮੁੰਡੇ ਮੈਚ ਜਿੱਤਣ ਲਈ ਰੋਜ਼ਾਨਾ ਕਿੰਨੀ ਕੁ ਮਿਹਨਤ ਤੇ ਪ੍ਰੈਕਟਿਸ ਕਰਦੇ ਨੇ?
1: ਦੇਖੋ ਸਰ, ਕੋਈ ਵੀ ਫੀਲਡ ਹੈ ਮਿਹਨਤ ਅਤੇ ਲਗਨ ਨਾਲ ਹੀ ਕੰਮ ਹੁੰਦਾ ਹੈ। ਜੇਕਰ ਆਪਾਂ ਕੋਈ ਵੀ ਆਪਦਾ ਕੰਮ ਕਰ ਰਹੇ ਹਾਂ ਉਸਨੂੰ ਮਿਹਨਤ ਲਗਨ ਨਾਲ ਨਹੀਂ ਕਰਾਂਗੇ, ਤਾਂ ਉਹ ਕੰਮ ਬਿਲਕੁਲ ਵੀ ਚੰਗੀ ਤਰ੍ਹਾਂ ਨਹੀਂ ਹੋ ਸਕੂਗਾ। ਜੇ ਆਪਾਂ ਕਿਸੇ ਵੀ ਕੰਮ ਨੂੰ ਬਾਖੂਬੀ ਦੇ ਨਾਲ ਨਿਭਾਉਣਾ ਤਾਂ ਮਿਹਨਤ ਅਤੇ ਦ੍ਰਿੜ ਸੰਕਲਪ ਹੋਣਾ ਬਹੁਤ ਜ਼ਰੂਰੀ ਹੈ।

0: ਆਕਾਸ਼ ਪਿੰਡ ਦੇ ਵਿੱਚ ਕ੍ਰਿਕਟ ਮੈਚ ਆਰਗੇਨਾਈਜ਼ ਕਰਵਾਉਣ ਲਈ ਉਹਦਾ ਪ੍ਰਬੰਧ ਕਰਨ ਦੇ ਲਈ ਬਹੁਤ ਖਰਚਾ ਹੁੰਦਾ। ਇਸ ਕੰਮ ਵਿੱਚ ਪਿੰਡ ਦੇ ਜਿਹੜੇ ਸਰਪੰਚ ਨੇ ਉਹਨਾਂ ਨੂੰ ਬੈਸਟ ਅਵਾਰਡ ਵੀ ਮਿਲਿਆ, ਉਹ ਅਵਾਰਡ ਜੇਤੂ ਨੇ। ਪਿੰਡ ਦੇ ਦਾਨੀ ਸੱਜਣਾਂ ਵੱਲੋਂ ਕਿੰਨਾ ਕੁ ਸਹਿਯੋਗ ਦਿੱਤਾ ਜਾਂਦਾ?
1: ਦੇਖੋ ਸਰ, ਪਹਿਲਾਂ ਸਭ ਤੋਂ ਪਹਿਲਾਂ ਪਿੰਡ ਬਹੁਤ ਸਾਡਾ ਸਹਿਯੋਗ ਦਿੰਦਾ। ਸਾਡੇ ਸਰਪੰਚ ਸਾਹਿਬ, ਸਾਡੀ ਜਿੰਨੀ ਪੰਚਾਇਤ ਦੇ ਮੈਂਬਰ ਸਾਹਿਬਾਨ ਨੇ, ਪਿੰਡ ਦੇ ਸਾਰੇ ਹੀ ਪਤਵੰਤੇ ਸੱਜਣ ਹੁਣ ਜਾਂ ਫਿਰ ਆਪਣੇ NRI ਭਰਾ, ਸਾਰਿਆਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ। ਦੇਖੋ, ਅਸੀਂ ਪਹਿਲਾ ਟੂਰਨਾਮੈਂਟ ਇਸ ਵਾਰ 2026 ਵਿੱਚ ਕਰਵਾਇਆ ਸੀ। ਬਹੁਤ ਸੋਹਣਾ ਟੂਰਨਾਮੈਂਟ ਰਿਹਾ, ਬਹੁਤ ਵਧੀਆ ਫੰਡ ਇਕੱਠੇ ਹੋਏ ਅਤੇ ਟੀਮਾਂ ਨੇ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਜੀ।
0: ਅੱਜ ਦੇ ਦੌਰ ਵਿੱਚ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਅਤੇ ਮੋਬਾਈਲ ਫੋਨ ਦੀ ਫਾਲਤੂ ਵਰਤੋਂ ਤੋਂ ਦੂਰ ਰੱਖ ਕੇ ਉਹਨਾਂ ਦੇ ਦਿਮਾਗ ਅਤੇ ਸਰੀਰ ਨੂੰ ਨਿਰਾਸ਼ ਹੋਣ ਤੋਂ, ਡੱਲ ਹੋਣ ਤੋਂ ਬਚਾਉਣ ਦੇ ਲਈ ਬਹੁਤ ਵੱਡਾ ਯੋਗਦਾਨ ਪਾ ਰਹੀਆਂ, ਤੁਹਾਨੂੰ ਲੱਗਦਾ?
1: ਜੀ ਬਿਲਕੁਲ ਸਰ, ਖੇਡਾਂ ਦੇਖੋ ਹਰ ਇੱਕ, ਦੇਖੋ ਆਪਾਂ ਬੰਦੇ ਨੂੰ ਮਾਨਸਿਕ ਤੌਰ 'ਤੇ ਅਤੇ ਸਰੀਰ ਦੇ ਉੱਤੇ ਮਜ਼ਬੂਤ ਕਰਦੀਆਂ ਨੇ, ਕਿਉਂਕਿ ਖੇਡਾਂ ਦੇ ਵਿੱਚ ਉਤਰਾਅ ਚੜ੍ਹਾਅ ਆਉਂਦੇ ਆ, ਜਿਵੇਂ ਜ਼ਿੰਦਗੀ 'ਚ ਉਤਰਾਅ ਚੜ੍ਹਾਅ ਆਉਂਦੇ ਆ, ਅਪਸ ਐਂਡ ਡਾਊਨਸ ਆਉਂਦੇ ਆਪਾਂ ਗੱਲ ਕਹਿੰਦੇ ਹਾਂ, ਤਾਂ ਖੇਡਾਂ ਬੰਦੇ ਨੂੰ ਮਾਨਸਿਕ ਤੌਰ 'ਤੇ ਵੀ ਉੱਚਾ ਲੈ ਕੇ ਜਾਂਦੀਆਂ, ਅੱਗੇ ਵਧਾਉਂਦੀਆਂ ਅਤੇ ਸਰੀਰਕ ਤੌਰ 'ਤੇ ਵਧਾਉਂਦੀਆਂ, ਤਾਂ ਇਹ ਬਹੁਤ ਜ਼ਰੂਰੀ ਹੈ। ਆਪਾਂ ਨੂੰ ਖੇਡਾਂ ਨਾਲ ਜੁੜਨਾ ਚਾਹੀਦਾ ਹੈ, ਆਪਣੀ ਮਾਨਸਿਕ ਵੀ ਤਰੱਕੀ ਹੋਵੇ ਅਤੇ ਸਰੀਰਕ ਵੀ ਤਰੱਕੀ ਹੋਵੇ, ਆਪਾਂ ਨਸ਼ੇ ਤੋਂ ਦੂਰ ਰਹਾਂਗੇ।
0: ਆਖਿਰ ਵਿੱਚ ਜੋ ਛੋਟੇ ਬੱਚੇ ਅਤੇ ਨੌਜਵਾਨ ਇਸ ਵੇਲੇ ਰੇਡੀਓ ਸੁਣ ਰਹੇ ਨੇ, ਉਹਨਾਂ ਨੂੰ ਤੁਸੀਂ ਖੇਡ ਦੇ ਮੈਦਾਨ ਤੋਂ ਕੀ ਸੁਨੇਹਾ ਦੇਣਾ ਚਾਹੋਗੇ ਕਿ ਉਹ ਕਿਸ ਤਰ੍ਹਾਂ ਆਪਣੇ ਇਰਾਦਿਆਂ ਨੂੰ ਪੱਕਾ ਰੱਖ ਕੇ ਖੇਡਾਂ ਵਿੱਚ ਅੱਗੇ ਵਧਣ?
1: ਦੇਖੋ ਜੀ, ਸੁਪਨੇ ਮੈਂ ਛੋਟੇ ਬੱਚਿਆਂ ਨੂੰ ਇਹੀ ਕਹਿਣਾ ਚਾਹੂੰਗਾ, ਜਿਹੜੇ ਮੇਰੇ ਛੋਟੇ ਭੈਣ ਭਰਾ ਇਹ ਅੱਜ ਸੁਣ ਰਹੇ ਨੇ ਮੈਨੂੰ, ਸੁਪਨੇ ਹਮੇਸ਼ਾ ਵੱਡੇ ਦੇਖੋ ਅਤੇ ਵੱਡੇ ਸੁਪਨਿਆਂ ਨੂੰ ਪੂਰਾ ਕਰਨ ਲਈ ਹੀ ਵੱਧ ਤੋਂ ਵੱਧ ਮਿਹਨਤ ਕਰੋ, ਲਗਨ ਨਾਲ ਕੰਮ ਕਰੋ, ਸੁਬਹਾ ਜਲਦੀ ਉੱਠ ਕੇ ਆਪਦਾ, ਜਿਵੇਂ ਆਪਾਂ ਗੁਰਬਾਣੀ ਨਿਤਨੇਮ ਕਰਦੇ ਹਾਂ, ਉਸ ਚੀਜ਼ ਨੂੰ ਆਪਣੇ ਨਿਤਨੇਮ ਬਣਾ ਲਓ, ਪ੍ਰੈਕਟਿਸ ਕਰੋ, ਅਭਿਆਸ ਕਰੋ, ਬਾਰ ਬਾਰ ਕਰੋ। ਤੁਸੀਂ ਹਾਰੋਂਗੇ, ਬਾਰ ਬਾਰ ਹਾਰੋਂਗੇ, ਪਰ ਕਦੇ ਵੀ ਹਾਰ ਨਹੀਂ ਮੰਨਣੀ, ਆਪਾਂ ਜ਼ਿੰਦਗੀ 'ਚ ਅੱਗੇ ਵੱਧਦੇ ਰਹਿਣਾ ਹੈ। ਕਿਉਂਕਿ ਮੈਂ ਇੱਕ ਛੋਟੀ ਜਿਹੀ ਸ਼ਾਇਰੀ ਲਿਖੀ ਸੀ ਜਦੋਂ ਮੈਂ ਕਾਲਜ ਵਿੱਚ ਪੜ੍ਹਦਾ ਸੀ 2018 ਦੇ ਵਿੱਚ, ਉਹ ਤੁਹਾਨੂੰ ਮੈਂ ਸੁਣਾਉਣਾ ਚਾਹੂੰਗਾ, ਰੂਬਰੂ ਕਰਨਾ ਚਾਹੂੰ ਤੁਹਾਡੇ। ਮਿਹਨਤ ਕਰਦੇ ਹਾਂ ਜ਼ਿੰਦਗੀ ਵਿੱਚ ਆਉਂਦੇ ਕਈ ਪੜਾਅ ਨੇ, ਮਿਹਨਤ ਕਰਦੇ ਹਾਂ ਜ਼ਿੰਦਗੀ ਵਿੱਚ ਆਉਂਦੇ ਕਈ ਪੜਾਅ ਨੇ, ਕੁਝ ਲੰਘ ਜਾਂਦੇ ਸੁਖਾਲੇ, ਕੁਝ ਕਰ ਜਾਂਦੇ ਤੋਂ ਬਾਅਦ ਨੇ, ਮਿਹਨਤ ਕਰਦੇ ਹਾਂ ਜ਼ਿੰਦਗੀ ਵਿੱਚ ਆਉਂਦੇ ਕਈ ਤਬਾਹ ਕਈ ਪੜਾਅ ਨੇ। ਮਿਹਨਤ ਕਰ ਨਾ ਕਰ ਸ਼ਿਕਵਾ ਮੁਕੱਦਰਾਂ ਨੂੰ, ਮਿਹਨਤ ਕਰ ਨਾ ਕਰ ਸ਼ਿਕਵਾ ਮੁਕੱਦਰਾਂ ਨੂੰ, ਮੁੱਲ ਇਹ ਵੀ ਮੋੜ ਜਾਂਦਾ, ਕਦੇ ਸਮਾਂ ਦੇ ਕੇ ਵੇਖ ਮੁਕੱਦਰਾਂ ਨੂੰ, ਕਦੇ ਸਮਾਂ ਦੇ ਕੇ ਵੇਖ ਮੁਕੱਦਰਾਂ ਨੂੰ।
0: ਆਕਾਸ਼ਦੀਪ ਤੇ ਜਿੰਨੇ ਨੌਜਵਾਨ ਗੱਭਰੂ ਇਸ ਖੇਡ ਦੇ ਮੈਦਾਨ ਵਿੱਚ ਮੌਜੂਦ ਨੇ, ਉਹਨਾਂ ਸਾਰਿਆਂ ਦੇ ਲਈ ਮੈਂ ਇੱਕੋ ਹੀ ਕਹਿਣਾ ਚਾਹੂੰਗਾ ਕਿ ਖੇਡ ਦੇ ਮੈਦਾਨ ਵਿੱਚ ਜੋ ਪਸੀਨਾ ਵਹਾਉਂਦੇ ਨੇ ਉਹੀ ਗੱਭਰੂ ਪਿੰਡ ਦਾ ਨਾਮ ਚਮਕਾਉਂਦੇ ਨੇ। ਪੂਲੀ ਪਿੰਡ ਦੇ ਇਹਨਾਂ ਸ਼ੇਰਾਂ ਨੂੰ ਸਲਾਮ ਹੈ ਸਾਡਾ, ਜੋ ਹੌਸਲੇ ਦੇ ਨਾਲ ਹਰ ਬਾਜੀ ਜਿੱਤ ਕੇ ਦਿਖਾਉਂਦੇ ਨੇ। ਆਕਾਸ਼ਦੀਪ, ਤੁਹਾਡਾ ਬਹੁਤ ਬਹੁਤ ਧੰਨਵਾਦ।
1: ਧੰਨਵਾਦ ਸਰ, ਤੁਹਾਡਾ ਬਹੁਤ ਬਹੁਤ ਆਕਾਸ਼ਵਾਣੀ ਬਠਿੰਡਾ ਕੇਂਦਰ ਦਾ ਬਹੁਤ ਬਹੁਤ ਧੰਨਵਾਦ ਜੀ।
0: ਸਰੋਤਿਓ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਸੁਣੀਦਾ। ਅੱਜ ਜਿਸ ਪਿੰਡ ਨੂੰ ਸੋਹਣੇ ਪਿੰਡ ਦਾ ਅਵਾਰਡ ਮਿਲਿਆ ਹੈ ਅਤੇ ਜਿੱਥੋਂ ਦੇ ਸਰਪੰਚ ਸਾਹਿਬ ਬੈਸਟ ਸਰਪੰਚ ਚੁਣੇ ਗਏ ਨੇ, ਉਸ ਪਿੰਡ ਦੀ ਨੀਂਹ ਬਹੁਤ ਪੁਰਾਣੀ ਅਤੇ ਇਤਿਹਾਸਕ ਹੈ। ਕਹਿੰਦੇ ਨੇ ਕਿ ਜਿੰਨਾ ਚਿਰ ਅਸੀਂ ਆਪਣੇ ਪਿੰਡ ਦੇ ਪਿਛੋਕੜ ਅਤੇ ਇਤਿਹਾਸ ਨੂੰ ਨਹੀਂ ਜਾਣਦੇ, ਉਹਨਾਂ ਚਿਰ ਅਸੀਂ ਭਵਿੱਖ ਦੀ ਮਜ਼ਬੂਤ ਸੋਚ ਨਹੀਂ ਸਿੱਖ ਸਕਦੇ। ਆਓ ਹੁਣ ਗੱਲ ਕਰਦੇ ਹਾਂ ਸਾਡੇ ਪਿੰਡ ਪੂਲੀ ਦੇ ਇਤਿਹਾਸ ਦੀ ਜਾਣਕਾਰੀ ਦੇਣ ਲਈ। ਮੇਰੇ ਨਾਲ ਮੌਜੂਦ ਨੇ ਸਰਦਾਰ ਪਰਮਜੀਤ ਸਿੰਘ ਜੀ, ਜਿਹੜੇ ਗੁਰਦੁਆਰਾ ਬਾਬਾ ਪੌਣ ਆਹਾਰੀ ਸਾਹਿਬ ਦੇ ਮੀਤ ਪ੍ਰਧਾਨ ਨੇ, ਪਿੰਡ ਦੇ ਵਿੱਚ ਕਾਫੀ ਦੇਰ ਤੋਂ ਲਗਭਗ 30 ਸਾਲਾਂ ਤੋਂ ਵੈਦਗੀ ਦਾ ਕੰਮ ਵੀ ਕਰ ਰਹੇ ਨੇ, ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
2: ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਔਰ ਉਸ ਬਾਰੇ ਅਸੀਂ ਤੁਹਾਨੂੰ ਚਾਨਣਾ ਪਾਉਣੇ ਹਾਂ, ਜਿਹੜਾ ਪੁਰਾਣਾ ਸਾਡਾ ਇਤਿਹਾਸ ਹੈ ਉਹਦੇ ਬਾਰੇ ਤੁਹਾਨੂੰ ਦੱਸਾਂਗੇ।
0: ਹਾਂ ਸਰਦਾਰ ਪਰਮ ਸਿੰਘ ਜੀ, ਮੈਨੂੰ ਇਹ ਦੱਸੋ ਕਿ ਇਸ ਪਿੰਡ ਦਾ ਪਹਿਲਾਂ ਕੀ ਨਾਮ ਸੀ?
2: ਸੂਮੇ ਦਾ ਕੋਟ ਜੀ ਪਿੰਡ ਦਾ ਨਾਮ।
0: ਤੁਸੀਂ ਪਿੰਡ ਦੇ ਵਿੱਚ ਵੈਦਗੀ ਦਾ ਵੀ ਕੰਮ ਕਰ ਰਹੇ ਹੋ, SGPC ਦੇ ਅੰਡਰ ਜਿਹੜਾ ਗੁਰਦੁਆਰਾ ਬਾਬਾ ਪੌਣ ਹਾਰੀ ਹੈ ਉਸ ਤੇ ਤੁਸੀਂ ਮੀਤ ਪ੍ਰਧਾਨ ਹੋ, ਕਿੰਨੇ ਧਾਰਮਿਕ ਸਥਾਨ ਨੇ ਪਿੰਡ ਦੇ ਵਿੱਚ?
2: ਤਿੰਨ ਹੈਗੇ ਧਾਰਮਿਕ, ਤਿੰਨ ਗੁਰਦੁਆਰਾ ਸਾਹਿਬ।
0: ਤੇ ਪਿੰਡ ਦੇ ਲੋਕ ਕਿਹੜੇ ਧਰਮ ਨਾਲ ਜ਼ਿਆਦਾ ਸੰਬੰਧ ਰੱਖਦੇ ਨੇ, ਕਿਸ ਤਰ੍ਹਾਂ ਉਹ ਰਹਿੰਦੇ ਨੇ ਪਿੰਡ ਦੇ ਵਿੱਚ?
2: ਜ਼ਿਆਦਾ ਸਿੱਖ ਹੀ ਨੇ ਜ਼ਿਆਦਾ, ਬਾਕੀ ਮਿਕਸ ਦੂਸਰੇ ਵੀ ਹੈ, ਪਰ ਜ਼ਿਆਦਾ ਇਸ ਨੂੰ ਗੁਰਦੁਆਰਾ ਸਾਹਿਬ ਨੂੰ ਹੀ ਮੰਨਦੇ। ਮੰਦਰ ਹੈ, ਇੱਕ ਮੰਦਰ ਵੀ ਹੈ, ਅਤੇ ਊਂ ਸਤਿਕਾਰ ਜਾਣੀ ਕਿ ਸਾਰਿਆਂ ਦਾ ਹੀ ਕਰਦੇ ਰਹੇ ਧਰਮ ਸਥਾਨਾਂ 'ਤੇ, ਪਰ ਇਹ ਜ਼ਿਆਦਾ ਸਿੱਖ ਧਰਮ 'ਚ ਜਿਹੜੇ ਆ, ਵੇਖੋ ਜਿਹੜੇ ਵਿਆਹ ਸ਼ਾਦੀਆਂ ਨੇ ਉਹ ਵੀ ਜਿਹੜੇ ਜਿਵੇਂ ਅੱਗੇ ਬਾਜ਼ੀਗਰ ਨੇ ਮੰਦਰਾਂ 'ਚ ਜ਼ਿਆਦਾ ਜਾਂਦੇ ਸੀ, ਹੁਣ ਉਹ ਵੀ ਇੱਧਰ ਪਤਾ ਨਹੀਂ ਕੋਈ ਉਸ ਤਰ੍ਹਾਂ ਇੰਤਜ਼ਾਮ ਸਾਡੇ ਚੰਗੇ ਨੇ, ਉਹਦੇ ਕਾਰਨ ਇੱਧਰ ਆ ਰਹੇ ਆ ਸਾਰੇ।
0: ਸਰਦਾਰ ਪਰਮਜੀਤ ਸਿੰਘ ਜੀ, ਪਿੰਡ ਦੇ ਵਿੱਚ SGPC ਦਾ ਗੁਰਦੁਆਰਾ ਸਾਹਿਬ ਬਾਬਾ ਪੌਣ ਆਹਾਰੀ ਮੌਜੂਦ ਹੈ, ਇਹ ਗੁਰਦੁਆਰਾ ਸਾਹਿਬ ਦਾ ਮੁੱਢ ਕਿਵੇਂ ਵੱਜਿਆ, ਇਹਦਾ ਇਹ ਬਾਬਾ ਪੌਣ ਆਹਾਰੀ ਨਾਮ ਕਿਵੇਂ ਪਿਆ?
2: ਇੱਦਾਂ ਦਾ ਜੀ ਨਾਂ, ਇਸ ਤਰ੍ਹਾਂ ਸਾਡੇ ਬਜ਼ੁਰਗ ਸੀ ਜਿਹੜੇ ਉਹ ਪ੍ਰਸ਼ਾਦਾ ਨਹੀਂ ਸੀ ਛਕਦੇ, ਭਗਤੀ ਕਰਦੇ ਹੁੰਦੇ ਸੀ, ਇਸੇ ਕਰਕੇ ਉਹਨਾਂ ਦੇ ਨਾਂ 'ਤੇ ਹੀ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ।
0: ਪ੍ਰਸ਼ਾਦਾ ਨਹੀਂ ਸੀ ਛਕਦੇ, ਮੀਨਸ ਪੌਣੀ ਹਵਾ ਹੀ ਛਕਦੇ ਸੀ,
2: ਮਤਲਬ ਉਹ ਹਵਾ 'ਤੇ ਜਿਵੇਂ ਜੀਵਤ, ਜ਼ਿਆਦਾ ਭਗਤੀ ਥੋੜ੍ਹਾ ਕਣਾ ਕੋਈ ਖਾਣ ਦੇ ਹੁੰਦੇ ਜੀਵਨ ਹਾਰ ਵਾਸਤੇ,

0: ਉਹ ਰੋਟੀ ਖਾਂਦੇ ਹੀ ਨਹੀਂ ਪ੍ਰਸ਼ਾਦ ਚੱਕਦੇ।
1: ਸਰਦਾਰ ਪਰਮਜੀਤ ਸਿੰਘ ਜੀ, ਤੁਸੀਂ ਕਿੰਨੇ ਕੁ ਚਿਰ ਤੋਂ ਪਿੰਡ ਦੇ ਵਿੱਚ ਰਹਿ ਰਹੇ ਹੋ?
0: ਸਾਡੇ ਕਾਫੀ ਚਿਰ ਤੋਂ, ਬਸ ਜਦੋਂ ਦਾ ਪਿੰਡ ਵੱਜਿਆ, ਅਸੀਂ ਮਹਾਰਾਜ ਤੋਂ, ਸਾਡੀ ਸੀਗੀ ਲੰਬਰਦਾਰੀ ਉੱਥੇ ਵੀ ਸਾਡੀ, ਅਸੀਂ ਮਹਾਰਾਜ ਤੋਂ ਆਇਆ ਸਾਡੇ ਪਿੰਡ ਮੰਡੇ ਆ ਇੱਥੇ ਆ ਕੇ ਬੈਠ ਗਏ।
1: ਪਰਿਵਾਰ ਦੇ ਵਿੱਚ ਕੌਣ ਕੌਣ ਹੈ?
0: ਪਰਿਵਾਰ ਦੇ ਵਿੱਚ ਵੱਡਾ ਬ੍ਰਦਰ ਜਾਂ ਮੈਂ, ਬਾਕੀ ਸਾਡੀਆਂ ਫੈਮਿਲੀਆਂ ਨੇ।
1: ਵੱਡੇ ਬ੍ਰਦਰ ਤੁਹਾਡੇ?
0: ਉਹ ਚੰਡੀਗੜ੍ਹ ਰਹਿੰਦੇ ਨੇ, UNI ਦੇ।
1: UNI ਦੇ ਪੱਤਰਕਾਰ। ਤੁਸੀਂ ਪਿੰਡ ਦੇ ਵਿੱਚ ਵੈਦਗੀ ਦਾ ਵੀ ਕਰ ਰਹੇ ਹੋ, ਹਨਾ? ਕਦੋਂ ਤੋਂ ਵੈਦਗੀ ਕਰ ਰਹੇ ਹੋ?
0: 30 ਸਾਲ ਤੋਂ ਕੋਈ ਆਯੁਰਵੈਦਿਕ ਦਾ ਹੀ ਮਤਲਬ ਵੈਦਗੀ ਕਰ।
1: ਬੜੀ ਸੋਹਣੀ ਗੱਲ ਹੈ ਲੋਕਾਂ ਨੂੰ ਕੁਦਰਤ ਦੇ ਨਾਲ ਜੋੜਨਾ। ਕਿੰਨਾ ਕੁ ਲੋਕਾਂ ਦਾ ਵਿਸ਼ਵਾਸ ਹੈ ਆਯੁਰਵੈਦ ਦੇ ਵਿੱਚ?
0: ਇਹ ਕਾਫੀ ਤੀ ਹੈ ਮੈਨੂੰ ਸਾਲ ਵਾਲੇ ਹੋਣ ਕਰਕੇ, ਇਸ ਕਰਕੇ ਇਹ ਜਿਹੜਾ ਵੈਦਗੀ ਹੈ ਵੀ ਜਿਹਨੂੰ ਵੈਦ ਕਿਸੇ ਨੂੰ ਕਹਿਣਾ, ਇਹ ਵਿਸ਼ਵਾਸ ਬਣ ਬਣ ਕੇ ਅਖੀਰ 'ਚ ਤਾਂ ਇੰਨੇ ਸਾਲ ਲੱਗ ਗਏ। ਹੁਣ ਸਾਰਿਆਂ ਨੂੰ ਪਤਾ ਹੀ ਹੈ ਵੈਦ ਹੈ, ਮੇਰੇ ਬੋਰਡ ਲੱਗੇ ਹੋਏ ਨੇ, ਬਾਕੀ ਸਾਰਿਆਂ ਨੂੰ ਵਿਸ਼ਵਾਸ ਹੈ ਵੀ ਮੈਂ ਸਹੀ ਦਵਾਈ ਦਿੰਦਾ।
1: ਦੇਖੋ ਜ਼ਿਆਦਾਤਰ ਲੋਕ ਹੈ ਜਿਹੜੇ ਐਲੋਪੈਥੀ ਦੀਆਂ ਦਵਾਈਆਂ ਜਿਹੜੀਆਂ ਲੈਂਦੇ ਨੇ, ਪਰੰਤੂ ਤੁਹਾਡੇ ਕੋਲ ਵੀ ਲੋਕ ਇਲਾਜ ਕਰਾਉਣ ਲਈ ਆਉਂਦੇ ਨੇ, ਤਾਂ ਤੁਸੀਂ ਲੋਕਾਂ ਨੂੰ ਕਿਵੇਂ ਸਮਝਾਉਂਦੇ ਹੋ ਵੀ ਇਹ ਦੇਸੀ ਦਵਾਈਆਂ ਜਿਹੜੀਆਂ ਇੱਕ ਚੰਗੀਆਂ ਨੇ ਸਿਹਤ ਲਈ, ਉਹਨਾਂ ਨੂੰ ਕਿਵੇਂ ਤੁਸੀਂ ਸਮਝਾ ਕੇ ਲੈ ਕੇ ਆਉਂਦੇ ਆਪਦੇ?
0: ਅਸੀਂ ਉਹਨਾਂ ਨੂੰ ਵਾਜ਼ਰ ਕਹਿੰਦੇ ਇਹਨਾਂ ਦੇ ਸਾਈਡ ਇਫੈਕਟ ਬਹੁਤ ਨੇ, ਅਤੇ ਅਸੀਂ ਜਿਹੜੀ ਆਯੁਰਵੈਦਿਕ ਦਾ ਕਿਉਂ ਚੁਣਿਆ, ਕਿਉਂਕਿ ਇਹਦੇ ਨਾਲ ਸਾਈਡ ਇਫੈਕਟ ਨਹੀਂ ਹੈ ਇਹਦੀ। ਦੂਸਰੀ ਗੱਲ ਹੈ ਵੀ ਇਸ ਦੀ ਜਿਹੜੀ ਆਪਣੇ ਕੁਦਰਤ ਨਾਲ ਜੁੜੀਆਂ ਹੋਈਆਂ ਜੜੀ ਬੂਟੀਆਂ ਵੀ ਹੈ, ਜੇ ਐਲੋਪੈਥੀ ਦੀ ਕੋਈ ਲੋੜ ਹੁੰਦੀ ਹੈ ਸਾਨੂੰ ਫਸਟ ਏਡ ਕਰਨ ਦੀ, ਅਸੀਂ ਦੱਸ ਦਿੰਦੇ ਹਾਂ ਲਿਖ ਕੇ, ਪਰ ਆਪ ਨਹੀਂ ਲੈ ਵਰਤਦਾ।
1: ਆਯੁਰਵੈਦਿਕ ਜੀਵਨ ਜਾਂਚ ਹੈ, ਜੀਵਨ ਇਹਦੇ ਵਿੱਚ ਦੱਸਿਆ ਜਾਂਦਾ ਇਸ ਤਰ੍ਹਾਂ ਦਾ ਖਾਣ ਪਾਣ ਹੋਣਾ ਚਾਹੀਦਾ, ਤੁਹਾਡਾ ਇਸ ਤਰ੍ਹਾਂ ਰਹਿਣ ਸਹਿਣ ਹੋਣਾ ਚਾਹੀਦਾ, ਇਹਨਾਂ ਬਾਰੇ ਵੀ ਜਾਣਕਾਰੀ ਦਿੰਦੇ ਹੋ?
0: ਉਹ ਹੈ ਵੀ ਉਸ ਤਰ੍ਹਾਂ ਸਾਡੇ ਆਪਦੇ ਸਰੀਰ ਨੂੰ ਠੀਕ ਰੱਖਣ ਵਾਸਤੇ ਕਿਹੜੀਆਂ ਕਿਹੜੀਆਂ ਸਾਨੂੰ ਚਾਹੀਦੀਆਂ ਜ਼ਰੂਰੀ, ਵੀ ਉਹ ਜਿਸ ਤਰ੍ਹਾਂ ਕਿਸ ਵਾਸਤੇ ਉੱਠਣਾ, ਸਰੀਰ ਨੂੰ ਸੈਰ ਕਰਨ ਜਾਣਾ, ਆਪਦੇ ਸਰੀਰ ਨੂੰ ਕੋਈ ਨਸ਼ੇ ਪਾਣੀ ਤੋਂ ਰਹਿਤ ਹੋਣਾ। ਸਾਰਿਆਂ ਨੂੰ ਅਸੀਂ ਨਸ਼ੇ ਤੋਂ ਦੂਰ ਰਹਿਣ ਦੀ ਪਹਿਲਾਂ ਵੱਡੀ ਹੈ ਜਿਹੜੀ ਉਹ ਪ੍ਰੇਰਣਾ ਦਿੰਦੇ ਹਾਂ ਵੀ ਨਸ਼ਾ ਨਹੀਂ ਖਾਣਾ, ਸਰੀਰ ਦੀ ਐਕਸਰਸਾਈਜ਼ ਹੈ ਜਿਹੜੀ ਉਹ ਤੁਸੀਂ ਰੱਖਣੀ ਹੈ, ਅਤੇ ਬਾਕੀ ਜਿਹੜਾ ਦਿਮਾਗ ਹੈ ਪਰਮਾਤਮਾ ਦਾ ਸ਼ੁਕਰਾਨਾ ਕਰਨਾ, ਇਹ ਜ਼ਰੂਰੀ ਹੈ ਸਾਰਿਆਂ ਵਾਸਤੇ।
1: ਸਰਦਾਰ ਪਰਮਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਜੀ ਸਰੋਤਿਓ, ਇਹ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ 'ਤੇ, ਅਤੇ ਤੁਸੀਂ ਬਣੇ ਹੋਏ ਸਾਡੇ ਨਾਲ ਸਾਡੇ ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ। ਅਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਪਿੰਡ ਪੂਲੀ ਦੇ ਵਿੱਚ, ਜਿਹੜਾ ਕਿ ਸੋਹਣੇ ਪਿੰਡ ਦਾ ਅਵਾਰਡ ਜਿੱਤਿਆ ਹੈ। ਸੋ ਜੀ, ਪਿੰਡ ਦੇ ਵਿੱਚ ਹੁਣੇ ਹੁਣੇ ਪਿੰਡ ਦੇ ਜਿਹੜੇ ਚੇਅਰਮੈਨ ਸਾਹਿਬ, ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਬਣੇ ਨੇ, ਅਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ, ਕਿਉਂਕਿ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਹੁਤ ਸਾਰੀਆਂ VIP ਜਿਹੜੀਆਂ ਸ਼ਖਸੀਅਤਾਂ ਉਹ ਜੁੜ ਰਹੀਆਂ ਨੇ। ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ।
2: ਮੈਂ ਆਕਾਸ਼ਵਾਣੀ FM ਬਠਿੰਡਾ ਦੀ ਟੀਮ ਦਾ ਪਿੰਡ ਪੂਲੀ ਪਹੁੰਚਣ 'ਤੇ ਸਵਾਗਤ ਕਰਦਾ ਹਾਂ, ਅਤੇ ਸਟੇਸ਼ਨ ਡਾਇਰੈਕਟਰ ਸ੍ਰੀ ਬਲਜੀਤ ਸ਼ਰਮਾ ਜੀ ਦਾ ਵੀ ਕੋਟ ਆਨ ਕੋਟ ਧੰਨਵਾਦ ਕਰਦਾ ਹਾਂ।
1: ਜੀ ਚੇਅਰਮੈਨ ਸਾਹਿਬ, ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸ ਦਿਓ।
2: ਮੇਰਾ ਨਾਮ ਸਵਰਨ ਸਿੰਘ ਜੀ ਹੈ, ਪਿੰਡ ਮੇਰਾ ਪੂਲੀ ਹੈ ਜੀ, ਮੈਂ ਜ਼ਿਲ੍ਹਾ ਪ੍ਰੀਸ਼ਦ ਵੱਲੋਂ ਚੇਅਰਮੈਨ ਚੁਣਿਆ ਗਿਆ ਹਾਂ।
1: ਚੇਅਰਮੈਨ ਸਾਹਿਬ, ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਹੋਣਾ, ਪੂਰੇ ਜ਼ਿਲ੍ਹੇ ਦੀ ਸੇਵਾ ਕਰਨ ਦਾ ਬਹੁਤ ਵੱਡਾ ਤੁਹਾਨੂੰ ਮੌਕਾ ਮਿਲਿਆ, ਇਸ ਇਤਿਹਾਸਿਕ ਪ੍ਰਾਪਤੀ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ?
2: ਮੈਨੂੰ ਜੀ ਬਹੁਤ ਵਧੀਆ ਮਹਿਸੂਸ ਹੋ ਰਿਹਾ, ਲੋਕਾਂ ਨੇ ਮੈਨੂੰ ਵੱਧ ਵੱਧ ਵੋਟਾਂ ਪਾ ਕੇ ਪਰ ਚੁਣਿਆ ਹੈਗਾ, ਤੇ ਮੈਂ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਤੇ ਖਰਾ ਉਤਰੂੰਗਾ।
1: ਸਾਡਾ ਪਿੰਡ ਪੂਲੀ ਪਹਿਲਾਂ ਹੀ ਸੋਹਣੇ ਪਿੰਡ ਤੇ ਬੈਸਟ ਸਰਪੰਚ ਦੇ ਅਵਾਰਡ ਜਿੱਤ ਚੁੱਕਾ ਹੈ, ਹੁਣ ਜਦੋਂ ਕਮਾਂਡ ਤੁਹਾਡੇ ਹੱਥ ਆਈ ਹੈ ਤਾਂ ਪਿੰਡ ਪੂਲੀ ਸਮੇਤ ਬਾਕੀ ਜ਼ਿਲ੍ਹੇ ਦੇ ਜਿਹੜੇ ਪਿੰਡਾਂ ਦੇ ਵਿੱਚ ਸੜਕਾਂ, ਸਫਾਈ ਤੇ ਲਾਈਟਾਂ ਦੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਕਰਨ ਲਈ ਤੁਹਾਡਾ ਕੀ ਨਜ਼ਰੀਆ, ਤੁਸੀਂ ਕਿਹੜੇ ਕਿਹੜੇ ਕੰਮ ਦੇਖਣਾ ਚਾਹੁੰਦੇ ਹੋ ਜ਼ਿਲ੍ਹੇ ਦੇ ਵਿੱਚ?
2: ਮੇਰੀ ਕੋਸ਼ਿਸ਼ ਹੈ ਜੀ, ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਪਿੰਡ ਨੂੰ, ਜਿਵੇਂ ਪਹਿਲਾਂ ਮੇਰੇ ਪਿੰਡ ਨੂੰ ਰਾਸ਼ਟਰਪਤੀ ਅਵਾਰਡ ਮਿਲ ਚੁੱਕਿਆ, ਅਤੇ ਮੈਂ ਫਿਰ ਤੋਂ ਜੋ ਇਹ ਚਾਹੁੰਦਾ ਕਿ ਮੇਰੇ ਪਿੰਡ ਨੂੰ ਇਹ ਰਾਸ਼ਟਰਪਤੀ ਅਵਾਰਡ ਮੈਂ ਦਵਾਊਂਗਾ, ਬਾਕੀ ਪਿੰਡਾਂ ਦਾ ਵੀ ਜਿੰਨੇ ਵੀ ਕਾਰਜ ਨੇ ਜੋ ਮੇਰੇ ਅਧਿਕਾਰ ਖੇਤਰ ਵਿੱਚ ਆਉਂਦੇ ਆ ਉਹ ਸਾਰੇ ਮੈਂ ਨਿਰਵਿਘਨ ਬੇਝਿਜਕ ਹੋ ਕੇ ਇਹ ਸਾਰੇ ਕਾਰਜ ਸਿਰੇ ਚੜੂੰਗਾ।
1: ਸਰਦਾਰ ਸਵਰਨ ਸਿੰਘ ਜੀ, ਆਖਿਰ ਵਿੱਚ ਰੇਡੀਓ ਸੁਣ ਰਹੇ ਸਾਡੇ ਪੂਰੇ ਜ਼ਿਲ੍ਹੇ ਦੇ ਸਰੋਤਿਆਂ ਅਤੇ ਨੌਜਵਾਨਾਂ ਨੂੰ ਤੁਸੀਂ ਆਪਣੀ ਮਜ਼ਬੂਤ ਸੋਚ ਦੇ ਨਾਲ ਕੀ ਸੁਨੇਹਾ ਦੇਣਾ ਚਾਹੋਗੇ?
2: ਮੈਂ ਨੌਜਵਾਨ ਪੀੜ੍ਹੀ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਹੈਗਾ ਵੀ ਇੱਕ ਤਾਂ ਆਪਣੇ ਜਿਹੜਾ ਆਲੇ ਦੁਆਲੇ ਦੀ ਸਫਾਈ ਜ਼ਰੂਰੀ ਰੱਖਣੀ ਚਾਹੀਦੀ ਹੈ, ਇੱਕ ਨਸ਼ਿਆਂ ਤੋਂ ਜਿਹੜਾ ਆਪਣਾ ਇਹ ਛੁਟਕਾਰਾ ਪਾਉਣਾ ਚਾਹੀਦਾ, ਅਤੇ ਚੰਗੀ ਸੋਚ ਲੈ ਕੇ ਚੱਲਣੀ ਚਾਹੀਦੀ ਹੈ, ਅਤੇ ਚੰਗੇ ਵਿਚਾਰ ਰੱਖਣੇ ਚਾਹੀਦੇ ਆ, ਨਸ਼ਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਜੀ। ਕੋਸ਼ਿਸ਼ ਕਰੋ ਵੀ ਆਪਣੇ ਨਸ਼ੇ ਛੱਡ ਕੇ ਆਪਾਂ ਆਪਣੇ ਗੁਰਬਾਣੀ ਨਾਲ ਜੁੜੀਏ, ਗੁਰਬਾਣੀ ਨਾਲ ਜੁੜ ਕੇ ਆਪਣਾ ਜਿਹੜਾ ਅੰਮ੍ਰਿਤ ਛਕੀਏ। ਸਾਰਿਆਂ ਨੂੰ ਸੁਝਾਉ ਦਿੰਦਾ ਵੀ ਭਾਈ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ, ਗੁਰਬਾਣੀ ਪੜ੍ਹਿਆ ਕਰੀਏ, ਸਿਮਨ ਕਰਿਆ ਕਰੀਏ, ਅਤੇ ਕੋਸ਼ਿਸ਼ ਰੱਖੀਏ ਵੀ ਮੈਂ ਫਿਰ ਤੋਂ ਦੁਬਾਰੇ ਕਹਿਣਾ ਵੀ ਆਲੇ ਤਾਲੇ ਦੀ ਜਿਹੜੀ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ, ਤਾਂ ਜੋ ਭਿਆਨਕ ਬਿਮਾਰੀਆਂ ਤੋਂ ਆਪਾਂ ਬਚ।
1: ਸਰਦਾਰ ਸਵਰਨ ਸਿੰਘ ਜੀ, ਚੇਅਰਮੈਨ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਰੇਡੀਓ

0: ਗੱਲਬਾਤ ਕਰਨ ਲਈ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਡੀ ਰਹਿਨਮਾਈ ਹੇਠ ਸਾਡਾ ਜ਼ਿਲ੍ਹਾ ਅਤੇ ਸਾਡਾ ਪਿੰਡ ਪੂਲੀ ਨਵੀਆਂ ਬੁਲੰਦੀਆਂ ਨੂੰ ਛੂਵੇ।
1: ਜੀ ਸਰੋਤਿਓ, ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪ੍ਰੋਗਰਾਮ ਦਾ ਪਹਿਲਾ ਭਾਗ ਅੱਜ ਇੱਥੇ ਸਮਾਪਤ ਹੁੰਦਾ ਹੈ। ਪ੍ਰੋਗਰਾਮ ਦਾ ਅਗਲਾ ਹਿੱਸਾ ਅਗਲੇ ਐਤਵਾਰ ਸੁਣਨਾ ਨਾ ਭੁੱਲਣਾ। ਤਦ ਤੱਕ ਲਈ ਦਿਓ ਆਗਿਆ, ਨਮਸਕਾਰ।

ਜੀ ਸਰੋਤਿਓ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਸੁਣੀਦਾ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਸੁਣੀਦਾ। ਤੁਸੀਂ ਟਿਊਨ ਕੀਤਾ ਹੈ 101.1 ਮੈਗਾਹਰਟਸ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ 'ਤੇ ਸਮਾਂ 2:59 ਅਤੇ 40 ਸਕਿੰਟ ਦਾ ਹੋ ਰਿਹਾ ਹੈ। ਠੀਕ 3 ਵਜੇ ਸੁਣਾਂਗੇ ਵਿਵਿਧ ਭਾਰਤੀ ਦੇ ਪ੍ਰੋਗਰਾਮ, ਜਿਸ ਦੇ ਵਿੱਚ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਵਿਵਿਧਾ, 3:30 ਵਜੇ ਪ੍ਰੋਗਰਾਮ ਰਹੇਗਾ ਮਨ ਚਾਹੇ ਗੀਤ, ਅਤੇ 4 ਵਜੇ ਪ੍ਰੋਗਰਾਮ ਰਹੇਗਾ ਉਜਾਲੇ ਉਨਕੀ ਯਾਦੋਂ ਕੇ।

0: देखो कभी ना ऐसा करना, देखो कभी ना ऐसा कहना,
1: यही आदत।

0: ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਸੇਵਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਇਸ ਵੇਲੇ ਸ਼ਾਮ ਦੇ 5:22 ਹੋਏ ਨੇ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਮਿੱਟੀ ਵਾਜਾਂ ਮਾਰਦੀ।
1: ਮਿੱਟੀ ਵਾਜ਼ਾ ਮਾਰਦੀ ਮਿੱਟੀ ਵਾਜ਼ਾ ਮਾਰਦੀ।
0: ਪ੍ਰੋਗਰਾਮ ਸੁਣ ਵਾਲੇ ਸਾਰੇ ਦੋਸਤਾਂ ਨੂੰ ਅਸੀਂ ਅੱਜ ਦੇ ਆਪਣੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਆਖਦੇ ਹਾਂ। ਦੋਸਤੋ ਪ੍ਰੋਗਰਾਮ ਦਾ ਜਿਵੇਂ ਤੁਹਾਨੂੰ ਪਤਾ ਹੈਗਾ ਫਾਰਮੈਟ ਹੈ ਜੀ ਕਿਸਾਨ ਆਪਾਂ ਜਿਹੜੇ ਨੇਗੇ ਗੇ ਕਿਸਾਨ ਵੀਰ ਨੇ ਕਿਸਾਨ ਬੀਬੀਆਂ ਨੇ ਉਹਨਾਂ ਨੂੰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਸ਼ਾਮਿਲ ਕਰਨਾ ਹੁੰਦਾ ਹੈ ਜੀ ਅਤੇ ਅਸੀਂ ਇੱਧਰੋਂ ਡਾਇਲ ਆਊਟ ਸਿਸਟਮ ਯਾਨੀ ਕਿ ਇੱਧਰੋਂ ਫੋਨ ਮਿਲਾਵਾਂਗੇ ਕਿਸਾਨ ਦੋਸਤਾਂ ਨੂੰ ਅਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਨਾਲੇ ਉਹਨਾਂ ਦੀ ਫਰਮਾਇਸ਼ ਨੂੰ ਜਾਣਾਂਗੇ ਅਤੇ ਪਰ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੀਤ ਦੇ ਨਾਲ ਅਤੇ ਉਸ ਤੋਂ ਬਾਅਦ ਜਿਹੜੇ ਸਾਡੇ ਕਿਸਾਨ ਦੋਸਤ ਨੇ ਉਹਨਾਂ ਦੇ ਨਾਲ ਆਪਾਂ ਫੋਨ ਮਿਲਾ ਕੇ ਗੱਲਬਾਤ ਕਰਾਂਗੇ ਅਤੇ ਉਹਨਾਂ ਦੀ ਫਰਮਾਇਸ਼ ਨੂੰ ਸੁਣਾਂਗੇ।

0: ਲਓ ਜੀ, ਪ੍ਰੋਗਰਾਮ ਮਿੱਟੀ ਵਾਜਾਂ ਮਾਰਦੀ ਦੇ ਵਿੱਚ ਅਸੀਂ ਇੱਕ ਕਿਸਾਨ ਦੋਸਤ ਨਾਲ ਰਾਬਤਾ ਕਾਇਮ ਕਰ ਲਿਆ ਅਤੇ ਉਹਨਾਂ ਦੀ ਫਰਮਾਇਸ਼ ਨੂੰ ਜਾਣਾਂਗੇ ਔਰ ਪੁੱਛਦੇ ਹਾਂ ਉਹਨਾਂ ਦਾ ਹਾਲ ਚਾਲ ਕੀ ਹੈ ਅਤੇ ਫਰਮਾਇਸ਼ ਨੂੰ ਜਾਣਾਂਗੇ। ਹੈਲੋ ਹਾਂਜੀ
1: ਹਾਂਜੀ ਹਾਂਜੀ,
0: ਕੀ ਹਾਲ ਚਾਲ ਨੇ ਸਰ ਤੁਹਾਡੇ?
1: ਠੀਕ ਹੈ ਜੀ, ਵਧੀਆ।
0: ਨਾਮ ਦੱਸੋ ਸਰ, ਕੀ ਹੈ ਤੁਹਾਡਾ?
1: ਨਾਂ ਜਗਮੀਤ ਸਿੰਘ ਜੀ।
0: ਜਗਮੀਤ ਸਿੰਘ ਜੀ,
1: ਹਾਂਜੀ।
0: ਹੋਰ ਜਗਮੀਤ?

0: 10 साल का कोलैबोरेशन सिंजेंटा का लॉयल्टी प्रोग्राम लेके आया है जोड़ी तमका, जोड़ी पक्की इनाम तगड़ा, 1 करोड़ रुपए तो ज्यादा दे इनाम, 2 थार, 6 बाइक, 12 स्कूटी, 1000 प्लस विनर्स, 2 लीटर एमस्टार टॉप प्लस 1 किलो चेस, यानी 1 लकी ड्रॉ कूपन, आज ही खरीदो।
1: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
2: लो जी, प्रोग्राम तुसी सुन रहे हो आकाशवाणी FM बठिंडा, तो मिट्टी वाजा मारदी डायल आउट सिस्टम है, यानी कि असी इधरों अपने किसान दोस्तों नूं फोन मिला रहे हैं जी, ते असी नंबर डायल कर चुके हैं जी। साडे नाल सांझ पाई है जिन्हां ने, वह अपना परिचय खुद देंगे जी। हैलो।
3: हैलो।
2: हाँ जी, नाम दसो जी।
3: सरदूर सिंह जी।
2: सरदूर सिंह, तुहाडा स्वागत करदे हां प्रोग्राम मिट्टी वाजा मारदी दे विच।
3: थैंक यू सर।
2: आकाशवाणी FM बठिंडा दे प्रोग्राम चल रहे ने जी, तुसी हुण सुन रहे
3: हो
2: जी। जी
3: हां जी।
2: ते सेता कैम ने?
3: हां जी हां जी, वधिया जी, अपने सुनाओ।
2: हां मौजा ने भाई जी। ते गीत केड़ा सिंगर दा सुना दिए तुहानू?
3: हरजीत हरमन दा सुना दिओ।
2: हरजीत हरमन दा ला दिने आ जी। ते किवें फसल फुसल?
3: फसल झोना ही आई।
2: झोना लाया होया?
3: हां जी।
2: चलो, तीजे तुसी किसान असी जोड़े ने अपने इस प्रोग्राम दे विच, ते तिन्ना ने झोना लाया है ना। ਬਾਜਕ ਤੋਂ ਜੁੜੇ ਸੀਗੇ ਜਗਮੀਤ ਸਿੰਘ ਜੀ, ਫਿਰ ਅਬਲੂ ਤੋਂ ਜੁੜੇ ਸੀਗੇ ਜੀ, ਤੇ ਹੁਣ ਸਰਦੂਰ ਸਿੰਘ ਕੋਟਲੀ ਤੋਂ ਜੁੜੇ, ਨਾਲੋ ਨਾਲ ਹੈ ਨਾ ਅਬਲੂ ਕੋਟਲੀ।
3: ਹਾਂਜੀ ਹਾਂਜੀ ਹਾਂਜੀ।
2: ਚਲੋ, ਪਾਣੀ ਪੂਣੀ ਪੂਰਾ ਪੈ ਜਾਂਦਾ ਹੈਗਾ? ਮੀਂਹ ਦਾ ਬਹੁਤ
3: ਟਾਈਮ ਪਾਸ ਹੀ ਹੈ।
2: ਟਾਈਮ ਪਾਸ ਹੈ? ਮੀਂਹ ਐਤਕੀ ਘੱਟ ਪਿਆ ਹਨਾ?
3: ਹਾਂਜੀ, ਮੀਂਹ ਤਾਂ ਬਸ ਪੁੱਛੋ ਹੀ ਨਾ, ਲਖੀਰ ਹੀ ਖਿੱਚੀ ਬੈਠਾ ਸਾਡੇ ਦੋਹਾਂ ਤਿੰਨਾਂ ਪਿੰਡਾਂ ਦੇ ਰੱਬ।
2: ਨਹੀਂ, ਇੱਧਰ ਬਠਿੰਡੇ ਚ ਵੀ ਸਾਡੇ ਸ਼ਹਿਰਾਂ ਚ ਵੀ ਆਈ ਆ ਬਾਈ, ਕੀ ਕਰੀਏ।
3: ਨਹੀਂ, ਬਠਿੰਡੇ ਤਾਂ ਕਈ ਆਈ ਪਾ ਗਿਆ, ਪਤਾ ਨਹੀਂ ਗਲੀਆਂ ਚ ਪਾਣੀ ਹੋ ਜਾਂਦਾ ਕਰਕੇ, ਤਾਂ ਕਰਕੇ ਲੱਗਦਾ
2: ਪਾਣੀ ਹੋ ਜਾਂਦਾ ਬਾਈ। ਇਹ ਨਾ ਬਸ ਐਵੇਂ ਵਹਿਮ ਹੀ ਹੁੰਦਾ ਆਪਾਂ ਨੂੰ, ਦੂਜੇ ਦੀ ਥਾਲੀ ਚ ਲੱਡੂ ਦਿੰਦਾ ਹੁੰਦਾ ਵੱਡਾ, ਕੱਢਣ ਪਾਉਣ ਨੂੰ ਕੁਛ ਨੀ ਹੁੰਦਾ। ਉਹੀ ਗੱਲ ਆ ਵੀ ਮੀਂਹ ਤਾਂ ਐਤਕੀ ਘੱਟ ਹੀ ਪਿਆ, ਉਹਨਾਂ ਨੇ ਐਵਰੇਜ ਅਖਬਾਰਾਂ ਚ ਵੀ ਆ ਰਹੀ ਆ, ਮੀਡੀਆ ਰਿਪੋਰਟ। ਚਲੋ ਕੋਈ ਨਾ, ਜੋ ਦਾਤੇ ਦੀ ਇੱਛਾ ਹੈ ਨਾ, ਉਵੇਂ ਆਪਾਂ ਨੂੰ।
3: ਹਾਂਜੀ ਹਾਂਜੀ, ਇਹਦੀ ਰਜ਼ਾ ਚ ਰਹਿਣਾ ਪੂਰਾ ਜੀ।
2: ਬਹੁਤ ਬਹੁਤ ਸ਼ੁਕਰੀਆ ਤੁਸੀਂ ਟਾਈਮ ਦਿੱਤਾ, ਤੇ ਸੁਣਦੇ ਆਪਾਂ ਹਰਜੀਤ ਹਰਮਨ ਦੀ ਆਵਾਜ਼ ਚ ਗੀਤ। ਧੰਨਵਾਦ।
3: ਥੈਂਕ ਯੂ ਸਰ।

0: ਗੋਟਾ
1: ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ ਸੁਖਜੀਤ ਕੌਰ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਣਾ, ਮਿਤੀ 31 ਅਗਸਤ ਦਿਨ ਸੋਮਵਾਰ ਨੂੰ ਸਵੇਰੇ 7 ਵਜੇ ਪ੍ਰੋਗਰਾਮ ਸਜਰੀ ਸਵੇਰ ਦੌਰਾਨ, ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ।
2: ਲਓ ਜੀ, ਪ੍ਰੋਗਰਾਮ ਮਿੱਟੀ ਵਾਜਾਂ ਮਾਰਦੀ ਦੇ ਵਿੱਚ ਹੁਣ ਆਪਾਂ ਆਖਰੀ ਦੋਸਤ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਰਾਬਤਾ ਕਾਇਮ ਕੀਤਾ ਹੈ ਅਤੇ ਉਹਨਾਂ ਦਾ ਨਾਮ ਜਾਣਾਂਗੇ ਔਰ ਫਰਮਾਇਸ਼ ਵੀ ਪੁੱਛਾਂਗੇ। ਹੈਲੋ। ਹਾਂਜੀ ਹਾਂਜੀ, ਨਾਮ ਦੱਸੋ ਜੀ। ਦੁਬਾਰਾ ਬੋਲੋ ਜੀ।
3: ਹਰਜਿੰਦਰ ਸਿੰਘ ਨੀਟਾ, ਸਾਬਕਾ ਸਰਪੰਚ, ਪਿੰਡ ਬਾਜਕ ਜੀ।
2: ਜੀ ਜੀ ਜੀ, ਨੀਟਾ ਸਾਹਿਬ ਕੀ ਹਾਲ ਚਾਲ ਨੇ ਤੁਹਾਡੇ?
3: ਹਾਂਜੀ ਬਹੁਤ ਵਧੀਆ ਸਰ, ਠੀਕ ਠਾਕ। ਤੁਸੀਂ ਦੱਸੋ, ਹੋਰ ਠੀਕ ਹੋ ਸਾਰੇ?
2: ਹਾਂਜੀ ਹਾਂਜੀ ਹਾਂਜੀ ਹਾਂਜੀ,
3: ਚਲੋ। ਹਾਂਜੀ,
2: ਤੇ ਨੀਟਾ ਸਾਹਿਬ ਤੁਸੀਂ ਰਜੇਵੇ ਚ ਹੋਵੋਗੇ ਹਨਾ ਅੱਜ ਕੱਲ ਤਾਂ ਪੂਰੇ?
3: ਹਾਂਜੀ ਹਾਂਜੀ।
2: ਕੀ ਲਾਇਆ ਹੋਇਆ?
3: ਝੋਨਾ ਲਗਾਇਆ ਜੀ।
2: ਤੇ ਕੀ ਰੁਝੇਵੇਂ ਨੇ ਜੀ ਹੁਣ?
3: ਬਸ ਰੁਝੇਵੇਂ ਹੈ ਵੀ ਇਸ ਵਾਰ ਬਾਰਿਸ਼ਾਂ ਘੱਟ ਹੋਣ ਕਾਰਨ ਪਾਣੀ ਦੀ ਪੂਰਤੀ ਕਰੀ ਜਾਂਦੇ ਜੀ।
2: ਅੱਛਾ, ਪਾਣੀ ਦੀ ਪੂਰਤੀ ਚੱਲ ਰਹੀ ਹੈ ਜੀ?
3: ਹਾਂਜੀ ਹਾਂਜੀ।
2: ਪਤਾ ਕੀ ਹੈ ਜੀ, ਇਹ ਕੁਦਰਤ ਦੇ ਸਭ ਰਾਜਾ ਚ ਆਪਾਂ ਨੂੰ ਰਹਿਣਾ ਪੈਂਦਾ।

0: ਨਾਲ ਇਸ ਤੋਂ ਪਹਿਲਾਂ ਤੁਹਾਡੇ ਤੋਂ ਪਹਿਲਾਂ ਸਰਦੂਰ ਸਿੰਘ ਜੁੜੇ ਸੀ ਕੋਟਲੀ ਪਿੰਡ ਤੋਂ, ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਜੀ ਵੀ ਪਾਣੀ ਦੀ ਤਾਂ ਕਮੀ ਹੈਗੀ ਆ।
1: ਹਾਂਜੀ ਹਾਂਜੀ
0: ਤੇ ਫਿਰ ਕੀ ਕਰ ਰਹੇ ਹੋ ਜੀ ਪਾਣੀ ਦੀ ਕਮੀ ਨੂੰ ਪੂਰਾ ਕਰਨ ਵਾਸਤੇ?
1: ਬਸ ਧਰਤੀ ਹੇਠਲਾ ਪਾਣੀ ਮੁਕਾ ਰਹੇ ਹਾਂ ਜੀ।
0: ਬੜੇ ਸਾਫ ਤੇ ਸਪਸ਼ਟ ਬੰਦੇ ਹੋ ਤੁਸੀਂ ਜੀ।
1: ਹੋਰ
0: ਜਮਾ ਕੋਕਾ ਜੜਤਾ ਹੈਗਾ ਵੀ ਪਾਣੀ ਮੁਕਾਈ ਜਾਂਦੇ ਹੋ ਹੈ ਫਿਰ?
1: ਹਾਂਜੀ ਹਾਂਜੀ ਹੈ ਤਾਂ ਹੁਣ ਇਸ ਤਰ੍ਹਾਂ ਹੀ ਹੈ ਜੀ ਸਰ। ਚਲੋ ਅਜੇ ਤੱਕ ਆਪਣੇ ਏਰੀਏ ਚ ਤਾਂ ਚਲੋ ਗਰਾਊਂਡ ਵਾਟਰ ਦਾ ਲੈਵਲ ਠੀਕ ਹੈ।
0: ਹਾਂਜੀ
1: ਹਾਂਜੀ ਹਾਂਜੀ ਅਜੇ ਤੱਕ ਆਪਣੇ ਏਰੀਏ ਦਾ ਤਾਂ ਜਿਹੜਾ ਗਰਾਊਂਡ ਵਾਟਰ ਲੈਵਲ ਹੈ ਅਜੇ ਠੀਕ ਹੈ। ਹੋਰ ਬਰਨਾਲਾ ਸੰਗਰੂਰ ਉਧਰਲੀਆਂ ਸਾਈਡਾਂ ਤੇ ਬਹੁਤ ਹੀ ਡੇਂਜਰਸ ਹੋਈਆਂ ਪਈਆਂ।
0: ਪਰ ਜਿਹੜਾ ਰੁਝਾਨ ਚੱਲ ਰਿਹਾ ਨੀ ਕੋਈ ਗੱਲ ਨੀ ਜੀ, ਉਹ ਸਮਾਂ ਦੂਰ ਨੀ ਗਾ ਜਦੋਂ ਆਪਾਂ ਵੀ ਉਹਨਾਂ ਵਾਲੇ ਆਪਾਂ ਕਹਿੰਦੇ ਨਕਸ਼ੇ ਕਦਮਾਂ ਤੇ ਚੱਲੇ ਹੋਏ ਆ ਤੇ ਉੱਥੇ ਪਹੁੰਚ ਜਾਂਗੇ ਜੀ।
1: ਹਾਂਜੀ ਹਾਂਜੀ
0: ਚਲੋ ਇਹ ਤਾਂ ਸਰਕਾਰਾਂ ਨੇ ਦੇਖਣਾ ਜਾਂ ਜਿਹੜੇ ਲਾਉਂਦੇ ਆ ਉਹਨਾਂ ਨੇ ਦੇਖਣਾ। ਆਪਾਂ ਇਸ ਟੌਪਿਕ ਤੋਂ ਹਟ ਕੇ ਹੁਣ ਗੱਲ ਕਰਾਂਗੇ ਤੇ ਗੀਤ ਦੱਸੋ ਕਿਹੜਾ ਸੁਣਨਾ ਜੀ?
1: ਗਰੀਬ ਸੁਣਨਾ ਜੀ ਹਰਭਜਨ ਮਾਨ ਜੀ ਦਾ ਤਿੰਨ ਰੰਗ ਨਹੀਂ ਉਹ ਲੱਭਣੇ,
0: ਹੁਸਨ ਜਵਾਨੀ ਤੇ ਮਾਪੇ।
1: ਮਾਪੇ ਹਾਂਜੀ
0: ਬਹੁਤ ਖੂਬਸੂਰਤ ਤੁਹਾਡੀ ਚਵਾਇਸ ਤੇ ਸੁਣਦੇ ਆ ਜੀ ਤੁਹਾਡੀ ਫਰਮਾਇਸ਼ ਦੇ ਉੱਤੇ ਹਰਭਜਨ ਮਾਨ ਤੇ ਸਾਥੀਆਂ ਦੀ ਆਵਾਜ਼ਾਂ ਚ ਕੀਤਾ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ।
1: ਥੈਂਕ ਯੂ ਜੀ ਥੈਂਕ ਯੂ।

ਚੱਕਰ ਵਿਜੇਤਾ ਕੈਪਟਨ ਗੁਰਬਚਨ ਸਿੰਘ ਸਲਾਰੀਆ ਦੀ ਜੀਵਨ ਗਾਥਾ ਬਾਰੇ ਵਾਚਕ ਹੋਣਗੇ ਕੁਲਜੀਤ ਸਿੰਘ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਿੱਟੀ ਵਾਜ਼ਾ ਮਾਰਦੀ। ਪ੍ਰੋਗਰਾਮ ਪੇਸ਼ ਕਰ ਰਹੇ ਸਨ ਦੀਪਕ ਗਰਗ ਜੀ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ ਜੀ 5:29 ਅਤੇ ਲਗਭਗ 50 ਸਕਿੰਟ ਦਾ। ਅਗਲਾ ਸਾਡਾ ਪ੍ਰੋਗਰਾਮ ਪੇਸ਼ ਹੈ ਜੀ ਗੱਲਾਂ 'ਚੋਂ ਗੱਲ, ਜਿਸ ਦਾ ਸਿਲਸਿਲਾ ਰਹੇਗਾ ਰਾਖੇ ਸਰਹੱਦਾਂ ਦੇ। ਪ੍ਰੋਗਰਾਮ ਦੇ ਵਿੱਚ ਭਾਰਤ ਦੇ 6ਵੇਂ ਪਰਮਵੀਰ

ਜਿੱਥੇ ਫਰਜ਼ ਅੱਗੇ ਹੋਵੇ ਉੱਥੇ ਆਪਣੀ ਜਾਨ ਪਿੱਛੇ ਰਹਿ ਜਾਂਦੀ ਏ। ਹਫ਼ਤਾਵਾਰੀ ਸਿਲਸਿਲਾ ਰਾਖੇ ਸਰਹੱਦਾਂ ਦੇ ਜੋ ਕਿ ਆਧਾਰਿਤ ਹੈ 6ਵੇਂ ਪਰਮਵੀਰ ਚੱਕਰ ਵਿਜੇਤਾ ਕੈਪਟਨ ਗੁਰਬਚਨ ਸਿੰਘ ਸਲਾਰੀਆ ਦੀ ਜੀਵਨ ਉੱਪਰ। ਤੇ ਅੱਜ ਦੀ ਪੇਸ਼ਕਸ਼ ਸਿਰਫ ਕਹਾਣੀ ਨਹੀਂ, ਇੱਕ ਐਸੀ ਜ਼ਿੰਦਗੀ ਦੀ ਗੱਲ ਹੈ ਜਿਹੜੀ ਸਿਰਫ 26 ਸਾਲ ਦੀ ਉਮਰ ਵਿੱਚ ਖਤਮ ਹੋ ਗਈ, ਪਰ ਜਿਸ ਦੀ ਬਹਾਦਰੀ ਦੀ ਗੂੰਜ ਅੱਜ ਵੀ ਸਰਹੱਦਾਂ ਤੋਂ ਪਾਰ ਸੁਣਾਈ ਦਿੰਦੀ ਹੈ।

ਅੱਜ ਅਸੀਂ ਗੱਲ ਕਰ ਰਹੇ ਹਾਂ ਉਸ ਭਾਰਤੀ ਫੌਜੀ ਅਫਸਰ ਦੀ ਜਿਸ ਦਾ ਜਨਮ ਪੰਜਾਬ ਦੀ ਧਰਤੀ ਤੇ ਹੋਇਆ, ਜਿਸ ਨੇ ਬਚਪਨ ਵਿੱਚ ਆਪਣੇ ਪਿਤਾ ਕੋਲੋਂ ਫੌਜੀ ਬਹਾਦਰੀ ਦੀਆਂ ਕਹਾਣੀਆਂ ਸੁਣੀਆਂ।

0: ਜਿਸ ਨੇ ਪੜ੍ਹਾਈ ਨਾਲੋਂ ਕਬੱਡੀ ਨੂੰ ਵਧੇਰੇ ਪਸੰਦ ਕੀਤਾ, ਜਿਸ ਨੂੰ ਫੌਜੀ ਕਾਲਜ ਵਿੱਚ ਦਾਖਲੇ ਲਈ ਪਹਿਲੀ ਵਾਰ ਮੈਡੀਕਲ ਜਾਂਚ ਵਿੱਚ ਅਸਫਲ ਕਰ ਦਿੱਤਾ ਗਿਆ, ਪਰ ਜਿਸ ਨੇ ਹਾਰ ਨਹੀਂ ਮੰਨੀ, ਕਸਰਤ ਕੀਤੀ, ਦੁਬਾਰਾ ਗਿਆ ਅਤੇ ਫਿਰ ਭਾਰਤ ਦੀ ਫੌਜੀ ਸਿਖਲਾਈ ਦੇ ਸਭ ਤੋਂ ਉੱਚੇ ਮੰਚਾਂ ਤੱਕ ਪਹੁੰਚਿਆ ਤੇ ਅਖੀਰ ਅਫਰੀਕਾ ਦੀ ਧਰਤੀ ਤੇ ਸੈਂਕੜੇ ਮੀਲ ਦੂਰ ਆਪਣੇ ਦੇਸ਼ ਤੋਂ ਉਸਨੇ ਗਿਣਤੀ ਵਿੱਚ ਕਈ ਗੁਣਾ ਵੱਧ ਦੁਸ਼ਮਣ ਦੇ ਸਾਹਮਣੇ ਆਪਣੇ ਸਾਥੀਆਂ ਦੀ ਅਗਵਾਈ ਕਰਦਿਆਂ ਉਹ ਕਾਰਨਾਮਾ ਕੀਤਾ ਜਿਸ ਲਈ ਭਾਰਤ ਨੇ ਉਸਨੂੰ ਮਰਨ ਉਪਰਾਂਤ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ।
1: ਬੱਲੀ ਕਿੱਥੇ ਹੈ?

ਨਾਮ ਸੀ ਕੈਪਟਨ ਗੁਰਬਚਨ ਸਿੰਘ ਸਲਾਰੀਆ। ਸਰੋਤਿਓ, ਕਹਾਣੀ ਸ਼ੁਰੂ ਹੁੰਦੀ ਹੈ 29 ਨਵੰਬਰ 1935 ਤੋਂ। ਗੁਰਬਚਨ ਸਿੰਘ ਸਲਾਰੀਆ ਦਾ ਜਨਮ ਜਮਵਾਲ ਨਾਂ ਦੇ ਪਿੰਡ ਵਿੱਚ ਹੋਇਆ। ਇਹ ਪਿੰਡ ਸ਼ਕਰਗੜ੍ਹ ਦੇ ਨੇੜੇ ਪੰਜਾਬ ਵਿੱਚ ਸੀ। ਉਸ ਵੇਲੇ ਇਲਾਕਾ ਬ੍ਰਿਟਿਸ਼ ਇੰਡੀਆ ਦਾ ਹਿੱਸਾ ਸੀ ਅਤੇ ਅੱਜ ਇਹ ਪਾਕਿਸਤਾਨ ਵਿੱਚ ਹੈ। ਉਹਨਾਂ ਦੇ ਪਿਤਾ ਦਾ ਨਾਮ ਸੀ ਮੁਨਸ਼ੀ ਰਾਮ, ਮਾਤਾ ਧਨ ਦੇਵੀ। ਗੁਰਬਚਨ ਸਿੰਘ ਆਪਣੇ ਮਾਪਿਆਂ ਦੀਆਂ 5 ਔਲਾਦਾਂ ਵਿੱਚੋਂ ਦੂਜੇ ਸਨ। ਪਰਿਵਾਰ ਦਾ ਫੌਜ ਨਾਲ ਨਾਤਾ ਪਹਿਲਾਂ ਤੋਂ ਹੀ ਸੀ। ਉਹਨਾਂ ਦੇ ਪਿਤਾ ਮੁਨਸ਼ੀ ਰਾਮ ਪਹਿਲਾਂ ਬ੍ਰਿਟਿਸ਼ ਇੰਡੀਆ ਦੀ ਫੌਜ ਦੀ ਹੌਡਸਨਸ ਹਾਰਸ ਰੈਜੀਮੈਂਟ ਦੇ ਡੋਗਰਾ ਸਕੁਆਡਰਨ ਵਿੱਚ ਭਰਤੀ ਹੋਏ ਸਨ। ਬੱਚਾ ਗੁਰਬਚਨ ਆਪਣੇ ਪਿਤਾ ਕੋਲੋਂ ਫੌਜ ਦੀਆਂ, ਸਿਪਾਹੀਆਂ ਦੀਆਂ, ਰੈਜੀਮੈਂਟ ਦੀਆਂ, ਬਹਾਦਰੀ ਦੀਆਂ ਕਹਾਣੀਆਂ ਸੁਣਦਾ ਸੀ ਅਤੇ ਸ਼ਾਇਦ ਉਹਨਾਂ ਕਹਾਣੀਆਂ ਨੇ ਉਸਦੇ ਅੰਦਰ ਬਹੁਤ ਛੋਟੀ ਉਮਰ ਵਿੱਚ ਹੀ ਇੱਕ ਸੁਪਨਾ ਜਗਾ ਦਿੱਤਾ ਸੀ, ਫੌਜ ਵਿੱਚ ਜਾਣ ਦਾ ਸੁਪਨਾ। 1947 ਭਾਰਤ ਦੀ ਵੰਡ ਹੋਈ। ਇਹ ਵੰਡ ਸਿਰਫ ਨਕਸ਼ੇ ਦੀਆਂ ਲਕੀਰਾਂ ਨਹੀਂ ਬਦਲ ਰਹੀ ਸੀ ਇਹ ਲੱਖਾਂ ਪਰਿਵਾਰਾਂ ਦੀ ਜ਼ਿੰਦਗੀ ਬਦਲ ਰਹੀ ਸੀ। ਸਲਾਰੀਆ ਪਰਿਵਾਰ ਵੀ ਆਪਣਾ ਪੁਰਾਣਾ ਘਰ ਛੱਡ ਕੇ ਭਾਰਤ ਵਾਲੇ ਪੰਜਾਬ ਆ ਗਿਆ। ਪਰਿਵਾਰ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਜੰਗਲ ਪਿੰਡ ਵਿੱਚ ਆ ਕੇ ਵਸੇਬਾ ਕੀਤਾ। ਗੁਰਬਚਨ ਸਿੰਘ ਨੇ ਪਿੰਡ ਦੇ ਸਥਾਨਕ ਸਕੂਲ ਵਿੱਚ ਪੜ੍ਹਾਈ ਸ਼ੁਰੂ ਕੀਤੀ, ਪਰ ਇੱਕ ਗੱਲ ਦਿਲਚਸਪ ਹੈ, ਉਹ ਪੜ੍ਹਾਈ ਵਿੱਚ ਬਹੁਤ ਧਿਆਨ ਨਹੀਂ ਦਿੰਦੇ ਸਨ। ਉਹਨਾਂ ਨੂੰ ਪੜ੍ਹਾਈ ਨਾਲੋਂ ਕਬੱਡੀ ਖੇਡਣਾ ਵਧੇਰੇ ਪਸੰਦ ਸੀ। ਸੋਚਿਓ ਸਰੋਤਿਓ, ਜਿਸ ਨੌਜਵਾਨ ਦੇ ਨਾਮ ਨਾਲ ਅੱਗੇ ਜਾ ਕੇ ਪਰਮਵੀਰ ਚੱਕਰ ਜੁੜਨਾ ਸੀ, ਉਹ ਬਚਪਨ ਵਿੱਚ ਕਲਾਸ ਨਾਲੋਂ ਮੈਦਾਨ ਵਿੱਚ ਜ਼ਿਆਦਾ ਨਜ਼ਰ ਆਉਂਦਾ ਸੀ। ਪਰ ਮੈਦਾਨ ਸਰੀਰ ਬਣਾਉਂਦਾ ਹੈ, ਖੇਡ ਹੌਸਲਾ ਬਣਾਉਂਦੀ ਹੈ ਅਤੇ ਸ਼ਾਇਦ ਇਹੀ ਹੌਸਲਾ ਅੱਗੇ ਜਾ ਕੇ ਉਸਦੀ ਫੌਜੀ ਜ਼ਿੰਦਗੀ ਦਾ ਹਿੱਸਾ ਬਣਿਆ।

ਹੁਣ ਆਉਂਦਾ ਹੈ ਸਾਲ 1946 ਜੁਲਾਈ ਮਹੀਨਾ। ਗੁਰਬਚਨ ਸਿੰਘ ਨੇ ਬੈਂਗਲੌਰ ਦੇ ਕਿੰਗ ਜਾਰਜ ਰਾਇਲ ਇੰਡੀਅਨ ਮਿਲਟਰੀ ਕਾਲਜ ਵਿੱਚ ਦਾਖਲੇ ਲਈ ਅਰਜ਼ੀ ਕੀਤੀ। ਉਸਨੇ ਦਾਖਲਾ ਪ੍ਰੀਖਿਆ ਪਾਸ ਕਰ ਲਈ ਪਰ ਮੈਡੀਕਲ ਟੈਸਟ ਵਿੱਚ ਫੇਲ ਹੋ ਗਿਆ। ਕਾਰਨ, ਉਸਦੀ ਛਾਤੀ ਦਾ ਘੇਰਾ ਲੋੜੀਂਦੇ ਮਾਪਦੰਡ ਅਨੁਸਾਰ ਘੱਟ ਸੀ। ਹੁਣ ਬਹੁਤ ਸਾਰੇ ਲੋਕ ਇੱਥੇ ਰੁਕ ਜਾਂਦੇ, ਕਹਿੰਦੇ ਸ਼ਾਇਦ ਮੇਰੇ ਵੱਸ ਦੀ ਗੱਲ ਨਹੀਂ। ਪਰ ਗੁਰਬਚਨ ਸਿੰਘ ਨੇ ਇਹ ਨਹੀਂ ਕਿਹਾ। ਉਸਨੇ ਅਗਲੇ ਕੁਝ ਹਫ਼ਤੇ ਕਸਰਤ ਕੀਤੀ, ਆਪਣੇ ਸਰੀਰ ਨੂੰ ਤਿਆਰ ਕੀਤਾ ਅਤੇ ਅਗਸਤ ਵਿੱਚ ਦੁਬਾਰਾ ਮੈਡੀਕਲ ਜਾਂਚ ਲਈ ਗਿਆ। ਇਸ ਵਾਰ ਉਹ ਲੋੜੀਂਦੇ ਮਾਪਦੰਡ ਪੂਰੇ ਕਰ ਗਿਆ ਤੇ ਉਸਨੂੰ ਕਾਲਜ ਵਿੱਚ ਦਾਖਲਾ ਮਿਲ ਗਿਆ। ਇਹ ਛੋਟੀ ਜਿਹੀ ਘਟਨਾ ਅਸਲ ਵਿੱਚ ਉਸਦੀ ਪੂਰੀ

ਆਪਰੇਸ਼ਨਸ ਇਨ ਕੋਂਗੋ ONUC ਦੀ ਸਥਾਪਨਾ ਕੀਤੀ। ਇਹ ਇੱਕ ਬਹੁਰਾਸ਼ਟਰੀ ਸ਼ਾਂਤੀ ਸੈਨਾ ਤੇ ਸਹਾਇਤਾ ਮਿਸ਼ਨ ਸੀ। ਭਾਰਤ ਨੇ ਵੀ ਇਸ ਮਿਸ਼ਨ ਵਿੱਚ ਵੱਡਾ ਯੋਗਦਾਨ ਪਾਇਆ। ਮਾਰਚ ਤੋਂ 1961 ਦੇ ਵਿਚਕਾਰ ਬ੍ਰਿਗੇਡੀਅਰ KAS ਰਾਜਾ ਦੀ ਕਮਾਂਡ ਹੇਠ ਭਾਰਤ ਨੇ ਲਗਭਗ 3000 ਜਵਾਨਾਂ ਵਾਲੀ 99 ਇਨਫੈਂਟਰੀ ਬ੍ਰਿਗੇਡ ਸੰਯੁਕਤ ਰਾਸ਼ਟਰ ਦੀ ਫੌਜ ਵਿੱਚ ਭੇਜੀ। ਇਨ੍ਹਾਂ ਹੀ ਭਾਰਤੀ ਜਵਾਨਾਂ ਵਿੱਚ ਇੱਕ ਨਾਮ ਸੀ, ਕੈਪਟਨ ਗੁਰਬਚਨ ਸਿੰਘ ਸਲਾਰੀਆ। ਕੋਂਗੋ ਦੀ ਸਰਕਾਰ ਅਤੇ ਕਟਾਂਗਾ ਵਿਚਕਾਰ ਸਮਝੌਤੇ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ। 24 ਨਵੰਬਰ 1961 ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਰੈਜ਼ੋਲਿਊਸ਼ਨ 169 ਮਨਜ਼ੂਰ ਕੀਤਾ। ਇਸ ਮਤੇ ਨੇ ਕਟਾਂਗਾ ਦੀ ਅਲੱਗ ਹੋਣ ਦੀ ਕੋਸ਼ਿਸ਼ ਦੀ ਨਿੰਦਾ ਕੀਤੀ ਅਤੇ ਸੰਕਟ ਨੂੰ ਖਤਮ ਕਰਨ ਤੇ ਖੇਤਰ ਵਿੱਚ ਅਮਨ ਕਾਇਮ ਕਰਨ ਲਈ ਤਾਕਤ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ। ਇਸ ਤੋਂ ਬਾਅਦ ਕਟਾਂਗਾ ਦੇ ਜੰਡਾਰਮਾ ਨੇ 2 ਸੀਨੀਅਰ ਸੰਯੁਕਤ ਰਾਸ਼ਟਰ ਅਧਿਕਾਰੀਆਂ ਨੂੰ ਬੰਧਕ ਬਣਾ ਲਿਆ। ਉਹ ਬਾਅਦ ਵਿੱਚ ਛੱਡੇ ਗਏ, ਪਰ ਇੱਕ ਗੋਰਖਾ ਰਾਈਫਲਸ ਦੇ ਮੇਜਰ ਅਜੀਤ ਸਿੰਘ ਨੂੰ ਵੀ ਕੈਦ ਕਰ ਲਿਆ ਗਿਆ। ਬਾਅਦ ਵਿੱਚ ਮੇਜਰ ਅਜੀਤ ਸਿੰਘ ਅਤੇ ਉਹਨਾਂ ਦੇ ਡਰਾਈਵਰ ਦੀ ਹੱਤਿਆ ਕਰ ਦਿੱਤੀ ਗਈ। ਕਟਾਂਗਾ ਦੇ ਜੰਡਾਰਮਾ ਨੇ ਰਸਤੇ ਬੰਦ ਕਰਨ ਲਈ ਕਈ ਰੋਡ ਬਲਾਕ ਬਣਾਉਣੇ ਸ਼ੁਰੂ ਕਰ ਦਿੱਤੇ। ਉਦੇਸ਼ ਸੀ ਸੰਯੁਕਤ ਰਾਸ਼ਟਰ ਦੀਆਂ ਵੱਖ ਵੱਖ ਟੁਕੜੀਆਂ ਵਿਚਕਾਰ ਸੰਚਾਰ ਤੋੜਨਾ, ਉਹਨਾਂ ਨੂੰ ਇੱਕ ਦੂਜੇ ਤੋਂ ਅਲੱਗ ਕਰਨਾ ਅਤੇ ਫਿਰ ਇੱਕ ਇੱਕ ਕਰਕੇ ਉਹਨਾਂ ਤੇ ਹਮਲਾ ਕਰਨਾ।

4 ਦਸੰਬਰ ਨੂੰ ਐਲੀਜ਼ਾ ਬੇਥਵਿਲ ਅਤੇ ਨੇੜਲੇ ਹਵਾਈ ਅੱਡੇ ਦੇ ਵਿਚਕਾਰ ਰਸਤੇ ਤੇ ਵੀ ਰੋਡ ਬਲਾਕ ਬਣਾਇਆ ਗਿਆ। ਹੁਣ ਕਾਰਵਾਈ ਲਾਜ਼ਮੀ ਸੀ ਅਤੇ ਇਸੇ ਲਈ ਸ਼ੁਰੂ ਹੋਇਆ ਆਪਰੇਸ਼ਨ ਯੂਨੋ ਕੈਟ। ਤਾਰੀਖ ਯਾਦ ਰੱਖਿਓ ਦੋਸਤੋ, 5 ਦਸੰਬਰ 1961। ਥਾਂ ਐਲੀਜ਼ਾ ਬੇਥਵਿਲ, ਕਟਾਂਗਾ।

ਤਿੰਨ ਇੱਕ ਗੋਰਖਾ ਰਾਈਫਲਸ ਨੂੰ ਰੋਡ ਬਲਾਕ ਹਟਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ। ਰੋਡ ਬਲਾਕ ਤੇ ਲਗਭਗ 150 ਜੈਂਡਾਰਮ ਅਤੇ 2 ਬਖਤਰਬੰਦ ਗੱਡੀਆਂ ਸਨ। ਯੋਜਨਾ ਇਹ ਸੀ ਕਿ ਚਾਰਲੀ ਕੰਪਨੀ ਮੇਜਰ ਗੋਬਿੰਦ ਸ਼ਰਮਾ ਦੀ ਅਗਵਾਈ ਹੇਠ ਸਿੱਧਾ ਹਮਲਾ ਕਰੇਗੀ। ਦੂਜੇ ਪਾਸੇ ਕੈਪਟਨ ਗੁਰਬਚਨ ਸਿੰਘ ਸਲਾਰੀਆ ਅਲਫਾ ਕੰਪਨੀ ਦੀ ਇੱਕ ਪਲਟੂਨ ਨਾਲ ਹਵਾਈ ਅੱਡੇ ਵਾਲੇ ਰਸਤੇ ਦੇ ਨੇੜੇ ਤੈਨਾਤ ਹੋਣਗੇ। ਉਹਨਾਂ ਦਾ ਕੰਮ ਸੀ ਦੁਸ਼ਮਣ ਦੇ ਪਿੱਛੇ ਹਟਣ ਦਾ ਰਸਤਾ ਰੋਕਣਾ ਅਤੇ ਜੇ ਲੋੜ ਪਵੇ ਤਾਂ ਹਮਲਾ ਕਰਨਾ। ਅਲਫਾ ਕੰਪਨੀ ਦਾ ਬਾਕੀ ਹਿੱਸਾ ਰਿਜ਼ਰਵ ਵਿੱਚ ਰੱਖਿਆ ਗਿਆ। ਕਾਰਵਾਈ ਦੁਪਹਿਰ ਵੇਲੇ ਸ਼ੁਰੂ ਹੋਣੀ ਸੀ। ਕੈਪਟਨ ਸਲਾਰੀਆ ਅਤੇ ਉਹਨਾਂ ਦੇ ਜਵਾਨ ਆਪਣੀ ਨਿਰਧਾਰਤ ਥਾਂ ਤੇ ਪਹੁੰਚੇ। ਉਹਨਾਂ ਕੋਲ ਬਖਤਰਬੰਦ ਗੱਡੀਆਂ ਸਨ। ਉਹ ਰੋਡ ਬਲਾਕ ਤੋਂ ਲਗਭਗ 1500 ਗਜ਼ ਯਾਨੀ ਕਿ ਕਰੀਬ ਕਰੀਬ 1400 ਮੀਟਰ ਦੀ ਦੂਰੀ ਤੇ ਸਨ ਤੇ ਫਿਰ ਅਚਾਨਕ ਹਾਲਾਤ ਬਦਲ ਗਏ। ਦੁਸ਼ਮਣ ਦੀਆਂ ਬਖਤਰਬੰਦ ਗੱਡੀਆਂ ਵੱਲ ਉਹਨਾਂ ਦੀ ਰਾਕਟ ਲਾਂਚਰ ਟੀਮ ਅੱਗੇ ਵਧੀ। ਰਾਕਟ ਹਮਲੇ ਨਾਲ ਦੋਵੇਂ ਬਖਤਰਬੰਦ ਗੱਡੀਆਂ ਤਬਾਹ ਕਰ ਦਿੱਤੀਆਂ ਗਈਆਂ। ਇੱਕ ਟਾਂਗਾ ਦੇ ਜੰਡਾਰਮਾ ਲਈ ਅਚਾਨਕ ਝਟਕਾ ਸੀ। ਉਹਨਾਂ ਦੀ ਯੋਜਨਾ ਵਿੱਚ ਹਲਚਲ ਪੈ ਗਈ। ਉਹ ਕੁਝ ਪਲਾਂ ਲਈ ਭੰਬਲ ਭੂਸੇ ਅਤੇ ਅਵਿਵਸਥਾ ਵਿੱਚ ਚਲੇ ਗਏ ਅਤੇ ਇੱਥੇ ਕੈਪਟਨ ਸਲਾਰੀਆ ਨੇ ਇੱਕ ਫੈਸਲਾ ਕੀਤਾ। ਯੋਜਨਾ ਮੁਤਾਬਕ ਪਹਿਲਾ ਹਮਲਾ ਚਾਰਲੀ ਕੰਪਨੀ ਨੇ ਕਰਨਾ ਸੀ, ਪਰ ਸਲਾਰੀਆ ਨੇ ਸੋਚਿਆ ਜੇ ਹੁਣ ਦੁਸ਼ਮਣ ਨੂੰ ਮੁੜ ਇਕੱਠੇ ਹੋਣ ਦਾ ਮੌਕਾ ਦੇ ਦਿੱਤਾ ਤਾਂ ਉਹ ਆਪਣੀ ਤਾਕਤ ਦੁਬਾਰਾ ਜੋੜ ਲੈਣਗੇ, ਇਸ ਲਈ ਹਮਲਾ ਹੁਣੇ ਕਰਨਾ ਹੈ। ਸਰੋਤਿਓ, ਇੱਕ ਪਾਸੇ ਗਿਣਤੀ ਵਿੱਚ ਵੱਧ ਦੁਸ਼ਮਣ, ਦੂਜੇ ਪਾਸੇ ਛੋਟੀ ਜਿਹੀ ਗੋਰਖਾ ਟੁਕੜੀ, ਪਰ ਜੰਗ ਦੇ ਮੈਦਾਨ ਵਿੱਚ ਕਈ ਵਾਰ ਗਿਣਤੀ ਨਹੀਂ ਹੌਸਲਾ ਫੈਸਲਾ ਕਰਦਾ ਹੈ। ਕੈਪਟਨ ਗੁਰਬਚਨ ਸਿੰਘ ਸਲਾਰੀਆ ਨੇ ਆਪਣੇ ਜਵਾਨਾਂ ਦੀ ਅਗਵਾਈ ਕਰਦਿਆਂ ਹਮਲਾ ਕਰ ਦਿੱਤਾ। ਗੋਰਖਾ ਜਵਾਨ ਹੱਥਾਂ ਵਿੱਚ ਖੁਕਰੀਆਂ ਲੈ ਕੇ ਦੁਸ਼ਮਣ ਵੱਲ ਵਧੇ।

ਤੇ ਉਹਨਾਂ ਦੇ ਮੂੰਹੋਂ ਜੰਗੀ ਨਾਰਾ ਗੂੰਜਿਆ, ਆਇਓ ਗੋਰ ਖਾਲੀ, ਅਰਥ ਗੋਰਖੇ ਆ ਗਏ ਹਨ। ਹੁਣ ਦੂਰੀ ਖਤਮ ਹੋ ਚੁੱਕੀ ਸੀ। ਇਹ ਦੂਰੋਂ ਗੋਲੀਆਂ ਚਲਾਉਣ ਦੀ ਲੜਾਈ ਨਹੀਂ ਰਹੀ ਸੀ, ਇਹ ਨਜ਼ਦੀਕੀ ਮੁਕਾਬਲਾ ਸੀ। ਖੁਕਰੀਆਂ ਹੱਥੋਂ ਹੱਥ ਲੜਾਈ ਅਤੇ ਮੌਤ ਦੇ ਸਾਹਮਣੇ ਖੜੇ ਜਵਾਨ। ਇਸ ਮੁਕਾਬਲੇ ਵਿੱਚ ਕੈਪਟਨ ਸਲਾਰੀਆ ਅਤੇ ਉਹਨਾਂ ਦੇ ਜਵਾਨਾਂ ਨੇ 40 ਜੰਡਾਰਮਾਂ ਨੂੰ ਮਾਰ ਦਿੱਤਾ। ਦੁਸ਼ਮਣ ਦੇ ਦੋ ਬਖਤਰਬੰਦ ਵਾਹਨ ਪਹਿਲਾਂ ਹੀ ਤਬਾਹ ਹੋ ਚੁੱਕੇ ਸਨ ਅਤੇ ਹੁਣ ਉਹਨਾਂ ਦੀ ਜ਼ਮੀਨੀ ਤਾਕਤ ਵੀ ਟੁੱਟਣ ਲੱਗੀ। ਪਰ ਇਸ ਦੌਰਾਨ ਕੈਪਟਨ ਸਲਾਰੀਆ ਨੂੰ ਗਰਦਨ ਵਿੱਚ ਆਟੋਮੈਟਿਕ ਹਥਿਆਰਾਂ ਦੀ ਗੋਲੀ ਲੱਗੀ। ਇੱਕ ਵਾਰ ਨਹੀਂ, ਦੋ ਵਾਰ ਗਰਦਨ ਵਿੱਚ ਗੋਲੀਆਂ ਲੱਗਣ ਦੇ ਬਾਵਜੂਦ ਉਹ ਲੜਦੇ ਰਹੇ। ਸੋਚੋ, ਇੱਕ ਇਨਸਾਨ ਜਿਸਦੇ ਸਰੀਰ ਵਿੱਚੋਂ ਖੂਨ ਵਹਿ ਰਿਹਾ ਹੈ ਪਰ ਉਸਦਾ ਧਿਆਨ ਆਪਣੀ ਜਾਨ ਤੇ ਨਹੀਂ, ਆਪਣੇ ਮਿਸ਼ਨ ਤੇ ਹੈ। ਅਖੀਰ ਬਹੁਤ ਜ਼ਿਆਦਾ ਖੂਨ ਵਹਿਣ ਨਾਲ ਕੈਪਟਨ ਸਲਾਰੀਆ ਆਖਰੀ ਖਾਈ ਦੇ ਨੇੜੇ ਡਿੱਗ ਪਏ। ਉਹਨਾਂ ਦੇ ਸੈਕਿੰਡ ਇਨ ਕਮਾਂਡ ਨੂੰ ਹੁਕਮ ਦਿੱਤਾ ਗਿਆ ਕਿ ਉਹਨਾਂ ਨੂੰ ਜਿੰਨੀ ਜਲਦੀ ਹੋ ਸਕੇ ਬਖਤਰਬੰਦ ਵਾਹਨ ਰਾਹੀਂ ਹਵਾਈ ਅੱਡੇ ਦੇ ਹਸਪਤਾਲ ਲਿਜਾਇਆ ਜਾਵੇ, ਪਰ ਉਹ ਆਪਣੀਆਂ ਸੱਟਾਂ ਤੋਂ ਬਚ ਨਾ ਸਕੇ। 5 ਦਸੰਬਰ 1961, ਸਿਰਫ 26 ਸਾਲ ਦੀ ਉਮਰ, ਕੈਪਟਨ ਗੁਰਬਚਨ ਸਿੰਘ ਸਲਾਰੀਆ ਦੇਸ਼ ਲਈ ਆਪਣੀ ਜਾਨ ਨਿਛਾਵਰ ਕਰ ਗਏ। ਸਰੋਤਿਓ, ਉਹਨਾਂ ਦੀ ਸ਼ਹਾਦਤ ਦਾ ਅਸਰ ਸਿਰਫ ਇੱਕ ਛੋਟੀ ਜਿਹੀ ਟੁਕੜੀ ਤੱਕ ਸੀਮਤ ਨਹੀਂ ਰਿਹਾ। ਸਲਾਰੀਆ ਦੀ ਅਚਾਨਕ ਅਤੇ ਬਹਾਦਰਾਨਾ ਕਾਰਵਾਈ ਨੇ ਦੁਸ਼ਮਣ ਨੂੰ ਬੁਰੀ ਤਰ੍ਹਾਂ ਹਿਲਾ ਦਿੱਤਾ। ਜੰਡਾਰਮਾ ਨੇ ਭਾਰੀ ਗਿਣਤੀ ਹੋਣ ਦੇ ਬਾਵਜੂਦ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ। ਉਹ ਆਪਣੇ ਮਰੇ ਹੋਏ ਅਤੇ ਜ਼ਖਮੀ ਸਾਥੀਆਂ ਨੂੰ ਪਿੱਛੇ ਛੱਡ ਕੇ ਭੱਜ ਗਏ। ਇਸ ਨਾਲ ਮੁੱਖ ਭਾਰਤੀ ਬਟਾਲੀਅਨ ਲਈ ਰੋਡ ਬਲਾਕ ਨੂੰ ਪਾਰ ਕਰਨਾ ਆਸਾਨ ਹੋ ਗਿਆ, ਰਸਤਾ ਸਾਫ਼ ਹੋ ਗਿਆ ਅਤੇ ਸਭ ਤੋਂ ਮਹੱਤਵਪੂਰਨ, ਦੁਸ਼ਮਣ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਨੂੰ ਅਲੀਜ਼ਾਬੇਥਵਿਲ ਵਿੱਚ ਘੇਰਨ ਤੋਂ ਰੋਕਿਆ ਗਿਆ।

ਇਹੀ ਕਾਰਨ ਸੀ ਕੈਪਟਨ ਸਲਾਰੀਆ ਦੀ ਬਹਾਦਰੀ ਨੂੰ ਸਿਰਫ ਇੱਕ ਨਿੱਜੀ ਬਹਾਦਰੀ ਨਹੀਂ ਮੰਨਿਆ ਗਿਆ, ਇਸ ਨੂੰ ਪੂਰੇ ਮਿਸ਼ਨ ਦੀ ਸਫਲਤਾ ਵਿੱਚ ਮਹੱਤਵਪੂਰਨ ਯੋਗਦਾਨ ਮੰਨਿਆ ਗਿਆ ਅਤੇ ਫਿਰ ਭਾਰਤ ਨੇ ਉਸ ਬਹਾਦਰੀ ਨੂੰ ਸਲਾਮ ਕੀਤਾ।

ਕੈਪਟਨ ਗੁਰਬਚਨ ਸਿੰਘ ਸਲਾਰੀਆ ਨੂੰ ਮਰਨੋ ਉਪਰਾਂਤ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਪਰਮਵੀਰ ਚੱਕਰ ਭਾਰਤ ਦਾ ਸਭ ਤੋਂ ਉੱਚਾ ਜੰਗੀ ਬਹਾਦਰੀ ਪੁਰਸਕਾਰ ਹੈ। ਉਹਨਾਂ ਦੇ ਪ੍ਰਸ਼ੰਸਾ ਪੱਤਰ ਵਿੱਚ ਦਰਜ ਹੈ ਕਿ ਉਹਨਾਂ ਨੇ ਦੁਸ਼ਮਣ ਦੇ ਰੋਡ ਬਲਾਕ ਨੂੰ ਹਟਾਉਣ ਦੀ ਕਾਰਵਾਈ ਦੌਰਾਨ ਆਪਣੀ ਛੋਟੀ ਟੁਕੜੀ ਨਾਲ ਬਖਤਰਬੰਦ ਵਾਹਨਾਂ ਨੂੰ ਤਬਾਹ ਕੀਤਾ, ਬਿਓਨੈਟਾਂ, ਖੁਕਰੀਆਂ ਅਤੇ ਗ੍ਰਨੇਡਾਂ ਨਾਲ ਹਮਲਾ ਕੀਤਾ, 40 ਦੁਸ਼ਮਣ ਮਾਰੇ ਅਤੇ ਗਰਦਨ ਵਿੱਚ ਗੰਭੀਰ ਜ਼ਖਮ ਹੋਣ ਦੇ ਬਾਵਜੂਦ ਖੂਨ ਵਹਿਣ ਨਾਲ ਡਿੱਗਣ ਤੱਕ ਲੜਦੇ ਰਹੇ। ਉਸੇ ਪ੍ਰਸ਼ੰਸਾ ਪੱਤਰ ਵਿੱਚ ਇਹ ਵੀ ਦਰਜ ਹੈ ਕਿ ਉਹਨਾਂ ਦੀ ਕਾਰਵਾਈ ਨੇ ਦੁਸ਼ਮਣ ਨੂੰ ਮੁੱਖ ਜੰਗੀ ਮੋਰਚੇ ਵੱਲ ਵਧਣ ਤੋਂ ਰੋਕਿਆ ਅਤੇ ਅਲੇਜ਼ਾਬੇਥਵਿਲ ਵਿੱਚ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਨੂੰ ਘੇਰੇ ਜਾਣ ਤੋਂ ਬਚਾਉਣ ਵਿੱਚ ਵੱਡਾ ਯੋਗਦਾਨ ਪਾਇਆ। ਇੱਥੇ ਇੱਕ ਮਹੱਤਵਪੂਰਨ ਗੱਲ, ਕੈਪਟਨ ਗੁਰਬਚਨ ਸਿੰਘ ਸਲਾਰੀਆ ਪਰਮਵੀਰ ਚੱਕਰ ਜਿੱਤਣ ਵਾਲੇ ਪਹਿਲੇ NDA ਗ੍ਰੈਜੂਏਟ ਸਨ ਅਤੇ 2017 ਤੱਕ ਉਪਲਬਧ ਰਿਕਾਰਡ ਅਨੁਸਾਰ ਉਹ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨ ਵਿੱਚ ਸੇਵਾ ਕਰਦੇ ਹੋਏ ਪਰਮਵੀਰ ਚੱਕਰ ਪ੍ਰਾਪਤ ਕਰਨ ਵਾਲੇ ਇਕਲੌਤੇ UN ਪੀਸ ਕੀਪਰ ਸਨ। ਪੀਸ ਕੀਪਰ ਉਹ ਹੁੰਦੇ ਨੇ ਸਰੋਤਿਓ ਜਿਨ੍ਹਾਂ ਦੇ ਸਿਰ ਤੇ ਬਲੂ ਹੈਲਮੈਟ ਹੁੰਦਾ। ਬਲੂ ਹੈਲਮੈਟ

ਜਾਣੀ ਕਿ ਉਹ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨ ਵਿੱਚ ਸੇਵਾ ਕਰਦੇ ਹੋਏ ਪਰਮਵੀਰ ਚੱਕਰ ਪ੍ਰਾਪਤ ਕਰਨ ਵਾਲੇ ਇਕਲੌਤੇ UN ਪੀਸ ਕੀਪਰ ਸਨ। ਇਹ ਗੱਲ ਆਪਣੇ ਆਪ ਵਿੱਚ ਉਹਨਾਂ ਦੀ ਕਹਾਣੀ ਨੂੰ ਭਾਰਤੀ ਫੌਜ ਦੇ ਇਤਿਹਾਸ ਵਿੱਚ ਵਿਲੱਖਣ ਬਣਾਉਂਦੀ ਹੈ। ਉਹਨਾਂ ਨੂੰ ਪਰਮਵੀਰ ਚੱਕਰ ਦੇ ਨਾਲ ਨਾਲ ਵਿਦੇਸ਼ ਸੇਵਾ ਮੈਡਲ ਅਤੇ ONUC ਨਾਲ ਸੰਬੰਧਿਤ ਸਨਮਾਨ ਵੀ ਦਰਜ ਕੀਤੇ ਗਏ ਹਨ। ਪਰ ਸਨਮਾਨ ਸਿਰਫ ਤਮਗਿਆਂ ਤੱਕ ਨਹੀਂ ਰੁਕੇ। 1980 ਦੇ ਦਹਾਕੇ ਵਿੱਚ ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡੀਆ ਨੇ ਪਰਮਵੀਰ ਚੱਕਰ ਪ੍ਰਾਪਤ ਕਰਨ ਵਾਲੇ ਸੈਨਿਕਾਂ ਦੇ ਸਨਮਾਨ ਵਿੱਚ ਆਪਣੇ ਕੁਝ ਕੱਚੇ ਤੇਲ ਦੇ ਟੈਂਕਰਾਂ ਦੇ ਨਾਮ ਵੀ ਉਹਨਾਂ ਦੇ ਨਾਮ ਤੇ ਰੱਖੇ। ਇਹਨਾਂ ਵਿੱਚੋਂ ਇੱਕ ਸੀ MT ਕੈਪਟਨ ਗੁਰਬਚਨ ਸਿੰਘ ਸਲਾਰੀਆ PVC। ਇਹ ਟੈਂਕਰ 26 ਅਕਤੂਬਰ 1984 ਨੂੰ ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡੀਆ ਨੂੰ ਸੌਂਪਿਆ ਗਿਆ। ਇਸ ਨੇ ਲਗਭਗ 25 ਸਾਲ ਸੇਵਾ ਕੀਤੀ ਅਤੇ ਬਾਅਦ ਵਿੱਚ ਇਹਨਾਂ ਇਸ ਨੂੰ ਸੇਵਾ ਤੋਂ ਹਟਾ ਦਿੱਤਾ ਗਿਆ। ਅਕਤੂਬਰ 2017 ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਆਪਣੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਵਿੱਚ ਭਾਰਤ ਦੇ ਅੰਤਰਰਾਸ਼ਟਰੀ ਸ਼ਾਂਤੀ ਮਿਸ਼ਨਾਂ ਵਿੱਚ ਯੋਗਦਾਨ ਦੀ ਗੱਲ ਕਰਦਿਆਂ ਕੈਪਟਨ ਗੁਰਬਚਨ ਸਿੰਘ ਸਲਾਰੀਆ ਦੀ ਸ਼ਹਾਦਤ ਨੂੰ ਯਾਦ ਕੀਤਾ। ਉਹਨਾਂ ਨੇ ਕਿਹਾ ਕਿ ਕਾਂਗੋ ਵਿੱਚ ਲੜਦਿਆਂ ਆਪਣੀ ਜਾਨ ਦੇਣ ਵਾਲੇ ਕੈਪਟਨ ਸਲਾਰੀਆ ਦੀ ਕੁਰਬਾਨੀ ਨੂੰ ਕੌਣ ਭੁੱਲ ਸਕਦਾ ਹੈ ਤੇ ਉਹਨਾਂ ਨੂੰ ਯਾਦ ਕਰਦਿਆਂ ਹਰ ਭਾਰਤੀ ਮਾਣ ਮਹਿਸੂਸ ਕਰਦਾ ਹੈ।

ਸਤੰਬਰ 2019 ਵਿਚ ਉਸ ਵੇਲੇ ਦੇ ਭਾਰਤੀ ਫੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਕੈਪਟਨ ਸਲਾਰੀਆ ਦੇ ਪਰਿਵਾਰ ਨੂੰ ਮਿਲੇ। ਇਹ ਮੁਲਾਕਾਤ ਉਹਨਾਂ ਦੀ ਸੇਵਾ ਅਤੇ ਦੇਸ਼ ਲਈ ਕੀਤੀ ਕੁਰਬਾਨੀ ਲਈ ਫੌਜ ਅਤੇ ਦੇਸ਼ ਵੱਲੋਂ ਧੰਨਵਾਦ ਪ੍ਰਗਟ ਕਰਨ ਦਾ ਇੱਕ ਮੌਕਾ ਸੀ। ਅਤੇ ਸਰੋਤਿਓ, ਜਦੋਂ ਕਿਸੇ ਸੈਨਿਕ ਦੀ ਯਾਦ ਵਿੱਚ ਸੜਕ ਦਾ ਨਾਮ ਰੱਖਿਆ ਜਾਵੇ ਤਾਂ ਇਹ ਸਿਰਫ ਇੱਕ ਨਾਮ ਨਹੀਂ ਹੁੰਦਾ, ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਕਹਾਣੀ ਸੁਣਾਉਂਦਾ ਹੈ। ਸੁਬਾਥੂ ਸੋਲਨ ਹਿਮਾਚਲ ਪ੍ਰਦੇਸ਼ ਵਿੱਚ 14 ਗੋਰਖਾ ਟ੍ਰੇਨਿੰਗ ਸੈਂਟਰ ਵੱਲ ਜਾਂਦੀ ਇੱਕ ਸੜਕ ਦਾ ਨਾਮ ਪਰਮਵੀਰ ਮਾਰਗ ਰੱਖਿਆ ਗਿਆ। ਇਸ ਦਾ ਉਦਘਾਟਨ ਰਿਟਾਇਰਡ ਨਾਇਕ ਗੋਪਾਲ ਸਿੰਘ ਥਾਪਾ ਨੇ ਕੀਤਾ, ਜੋ 3-1 ਗੋਰਖਾ ਰਾਈਫਲਸ ਨਾਲ ਸੰਬੰਧਿਤ ਉਸ ਬਹਾਦਰ ਟੁਕੜੀ ਦਾ ਹਿੱਸਾ ਕਰ ਰਹੇ ਸਨ ਜਿਸ ਦੀ ਅਗਵਾਈ ਕੈਪਟਨ ਸਲਾਰੀਆ ਨੇ ਕੀਤੀ ਸੀ। ਅੱਜ ਨਵੀਂ ਦਿੱਲੀ ਦੇ ਨੈਸ਼ਨਲ ਵਾਰ ਮੈਮੋਰੀਅਲ ਦੇ ਪਰਮ ਯੋਧਾ ਸਥਲ ਤੇ ਕੈਪਟਨ ਗੁਰਬਚਨ ਸਿੰਘ ਸਲਾਰੀਆ ਦੀ ਮੂਰਤੀ ਵੀ ਸਥਾਪਿਤ ਹੈ। ਇੱਕ ਨੌਜਵਾਨ ਜਿਸਨੇ 26 ਸਾਲ ਦੀ ਉਮਰ ਵਿੱਚ ਆਪਣੀ ਜ਼ਿੰਦਗੀ ਦੇ ਦਿੱਤੀ, ਅੱਜ ਦੇਸ਼ ਦੀ ਯਾਦ ਵਿੱਚ ਅਮਰ ਹੈ। ਹੁਣ ਜੇ ਅਸੀਂ ਕੈਪਟਨ ਸਲਾਰੀਆ ਦੀ ਜ਼ਿੰਦਗੀ ਨੂੰ ਸਿਰਫ ਇੱਕ ਜੰਗੀ ਕਹਾਣੀ ਸਮਝ ਕੇ ਛੱਡ ਦਈਏ ਤਾਂ ਸ਼ਾਇਦ ਅਸੀਂ ਇਸ ਦੀ ਸਭ ਤੋਂ ਵੱਡੀ ਸਿੱਖਿਆ ਗੁਆ ਬੈਠਾਂਗੇ। ਉਹਨਾਂ ਦੀ ਜ਼ਿੰਦਗੀ ਵਿੱਚ ਪਹਿਲਾਂ ਇੱਕ ਸੁਪਨਾ ਸੀ, ਫਿਰ ਇੱਕ ਨਾਕਾਮੀ ਆਈ, ਮੈਡੀਕਲ ਵਿੱਚ ਫੇਲ ਹੋਏ ਪਰ ਰੁਕੇ ਨਹੀਂ, ਕਸਰਤ ਕੀਤੀ, ਦੁਬਾਰਾ ਕੋਸ਼ਿਸ਼ ਕੀਤੀ, ਸਫਲ ਹੋਏ, ਫਿਰ ਸਿਖਲਾਈ, ਫਿਰ ਅਨੁਸ਼ਾਸਨ, ਫਿਰ ਫੌਜ, ਫਿਰ ਜ਼ਿੰਮੇਵਾਰੀ ਤੇ ਅਖੀਰ ਫਰਜ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਹੌਸਲਾ ਉਹ ਨਹੀਂ ਕਿ ਡਰ ਨਾ ਲੱਗੇ, ਹੌਸਲਾ ਇਹ ਹੈ ਕਿ ਡਰ ਦੇ ਬਾਵਜੂਦ ਤੁਸੀਂ ਆਪਣਾ ਫਰਜ਼ ਨਿਭਾਓ।

ਹੁਣ ਇੱਕ ਪਲ ਲਈ ਅੱਖਾਂ ਬੰਦ ਕਰਕੇ ਸੋਚੋ। 5 ਦਸੰਬਰ 1961 ਕੋਂਗੋ ਦੀ ਧਰਤੀ, ਦੁਪਹਿਰ ਦਾ ਸਮਾਂ, ਅੱਤ ਦੀ ਗਰਮੀ, ਸਾਹਮਣੇ ਦੁਸ਼ਮਣ ਗਿਣਤੀ ਵਿੱਚ ਕਈ ਗੁਣਾ ਵੱਧ, 2 ਬਖਤਰਬੰਦ ਗੱਡੀਆਂ, ਹਥਿਆਰਬੰਦ ਜੰਡਾਰਮ ਅਤੇ ਦੂਜੇ ਪਾਸੇ ਕੈਪਟਨ ਗੁਰਬਚਨ ਸਿੰਘ ਸਲਾਰੀਆ ਆਪਣੇ ਗੋਰਖਾ ਜਵਾਨਾਂ ਦੇ ਨਾਲ 2 ਬਖਤਰਬੰਦ ਗੱਡੀਆਂ ਤਬਾਹ ਹੁੰਦੀਆਂ ਹਨ। ਦੁਸ਼ਮਣ ਵਿੱਚ ਭੰਬਲ ਭੂਸਾ ਪੈਦਾ ਹੁੰਦਾ ਹੈ। ਸਲਾਰੀਆ ਇੰਤਜ਼ਾਰ ਨਹੀਂ ਕਰਦੇ, ਉਹ ਹਮਲਾ ਕਰਦੇ ਹਨ। ਆਇਓ ਗੋਰਖਾਲੀ, ਖੁਕਰੀਆਂ ਚਮਕਦੀਆਂ ਹਨ, ਮੁਕਾਬਲਾ ਹੁੰਦਾ ਹੈ, 40 ਦੁਸ਼ਮਣ ਮਾਰੇ ਜਾਂਦੇ ਹਨ ਤੇ ਫਿਰ 2 ਗੋਲੀਆਂ ਗਰਦਨ ਵਿੱਚ। ਖੂਨ ਵਹਿੰਦਾ ਹੈ ਪਰ ਸੈਨਿਕ ਪਿੱਛੇ ਨਹੀਂ ਹਟਦਾ, ਉਹ ਲੜਦਾ ਰਹਿੰਦਾ ਹੈ ਜਦੋਂ ਤੱਕ ਸਰੀਰ ਸਾਥ ਦੇਣਾ ਬੰਦ ਨਹੀਂ ਕਰ ਦਿੰਦਾ ਤੇ ਫਿਰ ਇੱਕ 26 ਸਾਲ ਦਾ ਨੌਜਵਾਨ ਇਤਿਹਾਸ ਬਣ ਜਾਂਦਾ ਹੈ।

ਸਰੋਤਿਓ ਅੱਜ ਅਸੀਂ ਕੈਪਟਨ ਗੁਰਬਚਨ ਸਿੰਘ ਸਲਾਰੀਆ ਨੂੰ ਯਾਦ ਕਰ ਰਹੇ ਹਾਂ ਪਰ ਅਸਲ ਵਿੱਚ ਅਸੀਂ ਉਸ ਸੋਚ ਨੂੰ ਯਾਦ ਕਰ ਰਹੇ ਹਾਂ ਜਿਸ ਵਿੱਚ ਆਪਣੀ ਜਾਨ ਨਾਲੋਂ ਫਰਜ਼ ਵੱਡਾ ਹੁੰਦਾ ਹੈ। ਅਸੀਂ ਉਸ ਨੌਜਵਾਨ ਨੂੰ ਯਾਦ ਕਰ ਰਹੇ ਹਾਂ ਜਿਸ ਨੇ ਬਚਪਨ ਵਿੱਚ ਆਪਣੇ ਪਿਤਾ ਦੀਆਂ ਫੌਜੀ ਕਹਾਣੀਆਂ ਸੁਣੀਆਂ, ਕਬੱਡੀ ਖੇਡੀ, ਮੈਡੀਕਲ ਵਿੱਚ ਪਹਿਲੀ ਵਾਰ ਅਸਫਲ ਹੋਇਆ ਪਰ ਹਾਰ ਨਹੀਂ ਮੰਨੀ

ਐਨਡੀਏ ਤੱਕ ਪਹੁੰਚਿਆ, ਭਾਰਤੀ ਫੌਜ ਦਾ ਅਫਸਰ ਬਣਿਆ, ਗੋਰਖਾ ਰਾਈਫਲਸ ਦਾ ਹਿੱਸਾ ਬਣਿਆ ਅਤੇ ਹਜ਼ਾਰਾਂ ਕਿਲੋਮੀਟਰ ਦੂਰ ਕੋਂਗੋ ਦੀ ਧਰਤੀ ਤੇ ਭਾਰਤ ਦੀ ਇੱਜ਼ਤ ਦੀ ਰਾਖੀ ਕਰਦਿਆਂ ਆਪਣੀ ਜ਼ਿੰਦਗੀ ਵਾਰ ਗਿਆ। ਉਸਦੀ ਉਮਰ ਸੀ ਸਿਰਫ 26 ਸਾਲ, ਪਰ ਉਮਰ ਛੋਟੀ ਸੀ, ਕਿਰਦਾਰ ਵਿਸ਼ਾਲ ਸੀ, ਜ਼ਿੰਦਗੀ ਛੋਟੀ ਸੀ, ਕੁਰਬਾਨੀ ਅਮਰ ਸੀ ਅਤੇ ਨਾਮ ਗੁਰਬਚਨ ਸਿੰਘ ਸਲਾਰੀਆ। ਪਰਮਵੀਰ ਚੱਕਰ ਭਾਰਤੀ ਫੌਜ, ਗੋਰਖਾ ਰਾਈਫਲਸ ਅਤੇ ਸੰਯੁਕਤ ਰਾਸ਼ਟਰ ਦੀ ਸ਼ਾਂਤੀ ਸੈਨਾ ਦੇ ਇਤਿਹਾਸ ਵਿੱਚ ਉਹਨਾਂ ਦਾ ਨਾਮ ਹਮੇਸ਼ਾ ਹਮੇਸ਼ਾ ਹਮੇਸ਼ਾ ਲਈ ਬਹਾਦਰੀ ਦੀ ਇੱਕ ਮਿਸਾਲ ਵਜੋਂ ਲਿਆ ਜਾਂਦਾ ਰਹੇਗਾ। ਆਓ ਇਸ ਮਹਾਨ ਯੋਧੇ ਨੂੰ ਦਿਲੋਂ ਨਮਨ ਕਰੀਏ। ਕੈਪਟਨ ਗੁਰਬਚਨ ਸਿੰਘ ਸਲਾਰੀਆ, ਅਮਰ ਰਹੇ ਭਾਰਤ ਮਾਤਾ ਦੀ ਜੈ।

ਮੈਂ ਤੁਹਾਡਾ ਮੇਜ਼ਬਾਨ ਕੁਲਜੀਤ ਚਹਿਲ ਅੱਜ ਇਸ ਯਾਦਗਾਰ ਕਹਾਣੀ ਨਾਲ ਇਜਾਜ਼ਤ ਲੈਂਦਾ ਹਾਂ, ਪਰ ਇੱਕ ਗੱਲ ਆਪਣੇ ਨਾਲ ਲੈ ਕੇ ਜਾਇਓ, ਜੀਵਨ ਦੀ ਲੰਬਾਈ ਨਹੀਂ, ਜੀਵਨ ਦਾ ਮਕਸਦ ਉਸ ਨੂੰ ਮਹਾਨ ਬਣਾਉਂਦਾ ਹੈ। ਸੋ ਇਹ ਕਹਾਣੀ ਆਧਾਰਿਤ ਸੀ 6ਵੇਂ ਪਰਮਵੀਰ ਚੱਕਰ ਵਿਜੇਤਾ ਕੈਪਟਨ ਗੁਰਬਚਨ ਸਿੰਘ ਸਲਾਰੀਆ ਦੀ ਸ਼ਹਾਦਤ ਉੱਪਰ। ਇਸ ਦੇ ਨਾਲ ਹੀ ਮੈਨੂੰ ਕੁਲਜੀਤ ਚਹਿਲ ਨੂੰ ਇਸ ਪ੍ਰੋਗਰਾਮ ਨੂੰ ਇੱਥੇ ਸੰਪੂਰਨ ਕਰਨ ਦੀ ਦਿਓ ਆਗਿਆ। ਨਮਸਕਾਰ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਤੇ ਤਕਨੀਕੀ ਸਹਿਯੋਗ ਸਮੂਹ ਤਕਨੀਕੀ ਟੀਮ ਦਾ ਜੈ।

0: ਸਥਿਤੀ ਦਸਤਾਵੇਜ਼ਾਂ ਦਾ ਸਨਅਤ ਤੇ ਵਪਾਰ ਵਿਭਾਗ ਦੇ ਡਾਇਰੈਕਟਰ ਸ੍ਰੀ ਜਸਪ੍ਰੀਤ ਸਿੰਘ ਅਤੇ ਐਨਟੀਐਸਏ ਡਾਇਰੈਕਟਰ ਜਨਰਲ ਡਾਕਟਰ ਅਲੋਕ ਕੁਮਾਰ ਸ਼੍ਰੀਵਾਸਤਵਾ ਦਰਮਿਆਨ ਵਟਾਂਦਰਾ ਕੀਤਾ ਗਿਆ। ਇਸ ਭਾਈਵਾਲੀ ਦਾ ਸਵਾਗਤ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਐਮਐਸਐਮਈ ਅਤੇ ਬਰਾਮਦਕਾਰ ਗੁਣਵੱਤਾ ਰਾਹੀਂ ਵਿਸ਼ਵ ਪੱਧਰੀ ਬਾਜ਼ਾਰਾਂ ਤੱਕ ਪਹੁੰਚ ਬਣਾ ਸਕਦੇ ਨੇ। ਇਸ ਸਮਝੌਤੇ ਦੇ ਹਿੱਸੇ ਵਜੋਂ ਨਾਰਦਰਨ ਇੰਡੀਅਨ ਇੰਸਟੀਚਿਊਟ ਆਫ ਫੈਸ਼ਨ ਟੈਕਨੋਲੋਜੀ ਜਲੰਧਰ ਵਿਖੇ ਇੱਕ ਅਤਿ ਆਧੁਨਿਕ ਐਨਟੀਐਚ ਲੈਬ ਸਥਾਪਤ ਕੀਤੀ ਜਾਏਗੀ ਜੋ ਕਿ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਦੇ ਸਨਅਤੀ ਕੇਂਦਰਾਂ ਨੂੰ ਸੇਵਾਵਾਂ ਪ੍ਰਦਾਨ ਕਰੇਗੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNEWS ਜਲੰਧਰ। ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਆਸ਼ਰਿਤ ਅਤੇ ਅਨਾਥ ਬੱਚਿਆਂ ਨੂੰ ਸੁਰੱਖਿਅਤ ਬਚਪਨ, ਬਿਹਤਰ ਸਿੱਖਿਆ ਅਤੇ ਸਨਮਾਨਿਤ ਜੀਵਨ ਯਕੀਨੀ ਬਣਾਉਣ ਲਈ ਮਾਲੀ ਸਾਲ 2026-27 ਦੌਰਾਨ ਸੂਬਾ ਸਰਕਾਰ ਵੱਲੋਂ 432 ਕਰੋੜ ਰੁਪਏ ਤੋਂ ਵੱਧ ਦਾ ਬਜਟ ਪ੍ਰਬੰਧ ਕੀਤਾ ਗਿਆ। ਇਸ ਵਿਚੋਂ ਹੁਣ ਤੱਕ 181 ਕਰੋੜ 23 ਲੱਖ ਰੁਪਏ ਜਾਰੀ ਕੀਤੇ ਜਾ ਚੁੱਕੇ ਨੇ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਸੂਬੇ ਦੇ ਅਜਿਹੇ ਕਰੀਬ 2,45,000 ਬੱਚਿਆਂ ਨੂੰ ਨਿਯਮਿਤ ਮਾਲੀ ਸਹਾਇਤਾ ਦਿੱਤੀ ਜਾ ਰਹੀ ਹੈ। ਇਹ ਸਹਾਇਤਾ ਉਨ੍ਹਾਂ ਦੀ ਪੜ੍ਹਾਈ, ਰੋਜ਼ਾਨਾ ਦੀਆਂ ਲੋੜਾਂ ਅਤੇ ਬਿਹਤਰ ਭਵਿੱਖ ਲਈ ਮਜ਼ਬੂਤ ਆਧਾਰ ਬਣਾ ਰਹੀ ਏ। ਭਾਰਤ ਦੀਆਂ ਸਭ ਤੋਂ ਮਹਾਨ ਖੇਡ ਸ਼ਖਸੀਅਤਾਂ ਵਿੱਚੋਂ ਇੱਕ ਤੇ ਹਾਕੀ ਦੇ ਜਾਦੂਗਰ ਦੇ ਨਾਂ ਨਾਲ ਜਾਣੇ ਜਾਂਦੇ ਮੇਜਰ ਧਿਆਨ ਚੰਦ ਜੀ ਦੇ ਜਨਮ ਦਿਨ ਮੌਕੇ 29 ਅਗਸਤ ਨੂੰ ਦੇਸ਼ ਭਰ ਵਿੱਚ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਪੰਜਾਬ ਭਰ ਵਿੱਚ ਵੱਖ ਵੱਖ ਗਤੀਵਿਧੀਆਂ ਕਰਾਈਆਂ ਗਈਆਂ। ਇਸੇ ਸਬੰਧ ਵਿੱਚ ਮੁਲਾਜ਼ਮਾਂ ਦੇ ਪ੍ਰੋਵੀਡੈਂਟ ਫੰਡ ਬਾਰੇ ਸੰਗਠਨ ਖੇਤਰੀ ਦਫ਼ਤਰ ਲੁਧਿਆਣਾ ਨੇ ਅੱਜ ਇੱਕ ਸਾਈਕਲ ਰੈਲੀ ਕਰਾਈ। ਸ੍ਰੀ ਸੌਰਭ ਸਵਾਮੀ, ਖੇਤਰੀ ਪ੍ਰੋਵੀਡੈਂਟ ਕਮਿਸ਼ਨਰ ਇੱਕ ਦੀ ਅਗਵਾਈ ਹੇਠ ਰੈਲੀ SVS ਨਗਰ ਲੁਧਿਆਣਾ ਦੇ ਭਵਿੱਖ ਨਿਧੀ ਐਨਕਲੇਵ ਤੋਂ ਸ਼ੁਰੂ ਹੋਈ ਅਤੇ ਲੁਧਿਆਣਾ ਦੇ ਭਵਿੱਖ ਨਿਧੀ ਐਨਕਲੇਵ ਦੇ ਪਾਰਕ ਵਿੱਚ ਸਮਾਪਤ ਹੋਈ। ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ ਪਟਿਆਲਾ ਵਿਖੇ ਵੀ ਰਾਸ਼ਟਰੀ ਖੇਡ ਦਿਵਸ ਦਾ ਆਯੋਜਨ ਹੋਇਆ। ਉਧਰ ਖੇਡ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 28 ਤੋਂ 30 ਅਗਸਤ 2026 ਤੱਕ 3 ਦਿਨਾਂ ਦੇ ਰਾਸ਼ਟਰੀ ਖੇਡ ਦਿਵਸ ਸਮਾਰੋਹ ਦੀ ਅੱਜ ਸੰਡੇਜ਼ ਔਨ ਸਾਈਕਲਿੰਗ ਪ੍ਰੋਗਰਾਮ ਨਾਲ ਸਮਾਪਤੀ ਹੋਈ। ਕਪੂਰਥਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਨ ਫਾਰ ਇਕੁਐਲਿਟੀ ਮੈਰਾਥਨ ਕੱਲ੍ਹ ਸਵੇਰੇ ਕਰਾਈ ਜਾ ਰਹੀ ਏ। ਇਸ ਮੈਰਾਥਨ ਦੀਆਂ ਤਿਆਰੀਆਂ ਦਾ ਅੱਜ ਵਧੀਕ ਡਿਪਟੀ ਕਮਿਸ਼ਨਰ ਵਰਿੰਦਰਪਾਲ ਸਿੰਘ ਬਾਜਵਾ ਨੇ ਜਾਇਜ਼ਾ ਲਿਆ। ਇਹ ਮੈਰਾਥਨ ਸਵੇਰੇ 6 ਵਜੇ ਗੁਰੂ ਨਾਨਕ ਸਟੇਡੀਅਮ ਤੋਂ ਸ਼ੁਰੂ ਹੋਏਗੀ, ਰਮਾਡਾ ਹੋਟਲ ਵੱਲ ਜਾਏਗੀ ਤੇ ਵਾਪਸ ਗੁਰੂ ਨਾਨਕ ਸਟੇਡੀਅਮ ਆ ਕੇ ਸਮਾਪਤ ਹੋਏਗੀ। ਕੱਲ ਜਲੰਧਰ ਵਿੱਚ ਸ਼ਾਨਦਾਰ ਨਾਟਕੀ ਅਤੇ ਸੰਗੀਤਕ ਪੇਸ਼ਕਾਰੀ ਹਮਾਰੇ ਰਾਮ ਦਾ ਮੰਚਨ ਕੀਤਾ ਗਿਆ, ਜਿਸ ਨੂੰ ਦਰਸ਼ਕਾਂ ਦਾ ਭਰਵਾ ਹੁੰਗਾਰਾ ਮਿਲਿਆ। CTC ਗਰੁੱਪ ਆਫ ਇੰਸਟੀਟਿਊਸ਼ਨ ਸ਼ਾਹਪੁਰ ਕੈਂਪਸ ਵਿਖੇ ਇਸ ਪੇਸ਼ਕਾਰੀ ਨੂੰ ਦੇਖਣ ਲਈ ਵੱਡੀ ਗਿਣਤੀ ਚ ਲੋਕਾਂ ਨੇ ਸ਼ਮੂਲੀਅਤ ਕੀਤੀ। ਪੰਜਾਬ ਦੇ ਮੁੱਖ ਸਕੱਤਰ KP ਸਿਨਹਾ ਨੇ ਜਲੰਧਰ ਵਿਖੇ ਕਰਵਾਈ ਜਾ ਰਹੀ ਹਮਾਰੇ ਰਾਮ ਨਾਟਕ ਦੀ ਪੇਸ਼ਕਾਰੀ ਦੇ ਦੂਜੇ ਦਿਨ ਦਰਸ਼ਕਾਂ ਵਿੱਚ ਸ਼ਾਮਿਲ ਹੋ ਕੇ ਸ਼ੋਅ ਦਾ ਆਨੰਦ ਮਾਣਿਆ। ਔਰਤਾਂ ਦੇ ਕ੍ਰਿਕਟ ਵਿੱਚ ਭਾਰਤ ਅੱਜ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਥਾਈਲੈਂਡ ਖਿਲਾਫ਼ ਆਪਣੀ 2020 ਏਸ਼ੀਆ ਕੱਪ ਮੁਹਿੰਮ ਦੀ ਸ਼ੁਰੂਆਤ ਕਰੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8:30 ਵਜੇ ਸ਼ੁਰੂ ਹੋਏਗਾ। ਆਖਿਰ ਚ ਖਾਸ ਖ਼ਬਰਾਂ। ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨੇ ਨਸ਼ਾ ਮੁਕਤ ਭਾਰਤ ਤੇ ਜ਼ੋਰ ਦਿੱਤਾ। ਉਨ੍ਹਾਂ ਨੌਜਵਾਨ ਸੰਗੀਤਕਾਰਾਂ ਨੂੰ ਨਸ਼ਾ ਮੁਕਤ ਜੀਵਨ ਦਾ ਸੰਦੇਸ਼ ਦੇਣ ਵਾਲੇ ਗੀਤ ਲਿਖਣ ਦੀ ਅਪੀਲ ਕੀਤੀ। ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਹਰ ਵਰਗ ਨੂੰ ਨਸ਼ਾ ਮੁਕਤ ਭਾਰਤ ਮੁਹਿੰਮ ਦਾ ਹਿੱਸਾ ਬਣਾ ਕੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਦਾ ਸੱਦਾ ਦਿੱਤਾ। ਪੰਜਾਬ ਸਰਕਾਰ ਵੱਲੋਂ ਵਿਸ਼ਵ ਪੱਧਰੀ ਟੈਸਟਿੰਗ ਤੇ ਸਰਟੀਫਿਕੇਸ਼ਨ ਸਹੂਲਤਾਂ ਸੂਬੇ ਦੇ ਸਨਅਤੀ ਕੇਂਦਰਾਂ ਨੂੰ ਉਨ੍ਹਾਂ ਦੇ ਨਜ਼ਦੀਕ ਪ੍ਰਦਾਨ ਕਰਨ ਵਾਸਤੇ ਨੈਸ਼ਨਲ ਟੈਸਟ ਹਾਊਸ ਨਾਲ ਭਾਈਵਾਲੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਇਹ ਕਹਾਣੀ ਹੈ ਇੱਕ ਹਾਊਸਵਾਈਫ ਤੇ ਉਹਦੀ ਅੰਤਰਾਤਮਾ ਦੀ।
2: ਬਿਜਲੀ ਦਾ ਬਿੱਲ, ਕਰਿਆਨਾ, ਸਕੂਲ ਦੀ ਫੀਸ, ਸਭ ਹੋ ਗਿਆ।
1: ਬਣ ਗਿਆ ਬਜਟ?
2: ਹਾਂ,
1: 5,000 ਬਚ ਗਏ
2: ਤਾਂ ਨਵੀਂ ਸਾੜੀ ਲੈ ਲਵਾਂ?
1: ਨਾ, ਪਿਛਲੇ ਮਹੀਨੇ ਹੀ ਤਾਂ ਲਈ ਸੀ।
2: ਇੱਕ ਹੋਰ
1: ਨਹੀਂ, ਪਹਿਲਾਂ ਬਜਟ ਬਣਾਓ, ਫਿਰ ਛੋਟੀਆਂ ਛੋਟੀਆਂ ਬਚਤਾਂ ਨੂੰ ਬੈਂਕ ਚ ਬਚਾ ਕੇ ਰੱਖੋ ਤੇ ਪੈਸਿਆਂ ਨੂੰ ਵੱਧਦੇ ਵੇਖੋ।
2: ਵੱਡੀ ਆਈ
1: ਹੁਣ ਜਾ ਭੈਣੇ।
3: RBI ਕਹਿੰਦਾ ਹੈ,
1: ਵਿੱਤੀ ਸਮਝਦਾਰੀ ਖੁਸ਼ਹਾਲ ਨਾਰੀ।
4: ਹੁਣੇ ਤੁਸੀਂ ਸੁਣ ਰਹੇ ਸੀ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 6:30 ਤੇ 52 ਸਕਿੰਟ ਹੋਏ ਨੇ। ਹੁਣ ਪੇਸ਼ ਹੈ ਜੀ ਯੁਵਾ ਸਾਥੀਆਂ ਲਈ ਪ੍ਰੋਗਰਾਮ ਯੁਵਾਨੀ।

ਯੁਵਾ ਸਾਥੀਓ, ਪਿਆਰ ਭਰੀ ਨਮਸਕਾਰ, ਅਤੇ ਤੁਹਾਨੂੰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ GI ਨੂੰ ਆਖਦੇ ਹਾਂ। ਅੱਜ ਹੈ ਦਿਨ ਐਤਵਾਰ, ਅਤੇ ਐਤਵਾਰ ਨੂੰ ਪ੍ਰੋਗਰਾਮ ਦੇ ਤਹਿਤ ਅਸੀਂ ਤੁਹਾਡੇ ਲਈ ਪੇਸ਼ ਕਰਦੇ ਹਾਂ ਜੀ ਸਿਲਸਿਲਾ ਰੋਜ਼ਗਾਰ ਸਮਾਚਾਰ। ਸੋ ਚੋਣਵੇਂ ਰੋਜ਼ਗਾਰ ਸਮਾਚਾਰ ਅੱਜ ਦੇ ਇਸ ਪ੍ਰੋਗਰਾਮ ਦਾ ਹਿੱਸਾ ਹੋਣਗੇ, ਅਤੇ ਨਾਲੇ ਗੀਤ ਸੰਗੀਤ ਵੀ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਪੇਸ਼ ਕਰਾਂਗੇ। ਅਤੇ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਰੋਜ਼ਗਾਰ ਸਮਾਚਾਰ ਦੇ ਨਾਲ। ਪਹਿਲਾ ਰੋਜ਼ਗਾਰ ਸਮਾਚਾਰ ਯੁਵਾ ਸਾਥੀਓ ਤੁਹਾਡੇ ਲਈ ਅਸੀਂ ਪੇਸ਼ ਕਰ ਰਹੇ ਹਾਂ ਜੀ, ਸਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਪੰਜਾਬ ਫੰਡ ਭਵਨ ਸੈਕਟਰ 68 SAS ਨਗਰ ਵੱਲੋਂ। ਸਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਪੰਜਾਬ ਯਾਨੀ ਕਿ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਕਲਰਕ ਦੀਆਂ ਕੁੱਲ 531 ਅਸਾਮੀਆਂ ਨੂੰ ਪੁਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਕਲਰਕ ਦੀਆਂ ਇਹ 531 ਅਸਾਮੀਆਂ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਖ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਨਿਸ਼ਚਿਤ ਕੀਤੀ ਗਈ ਹੈ ਉਹ ਹੈ ਜੀ 7/9/2026 ਯਾਨੀ ਕਿ 7 ਸਤੰਬਰ 2026। ਅਤੇ ਇਹਨਾਂ ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਨੂੰ ਵਿਸਤਾਰ 'ਚ ਵੇਖਣ ਦੇ ਲਈ ਯੁਵਾ ਸਾਥੀ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੀ ਵੈਬਸਾਈਟ ਨੋਟ ਕਰ ਲੈਣ। ਵੈਬਸਾਈਟ ਹੈ ਜੀ www.ssb.punjab.gov.in। ਇਸ ਵੈਬਸਾਈਟ 'ਤੇ ਜਾ ਕੇ ਯੁਵਾ ਸਾਥੀ ਇਹਨਾਂ ਅਸਾਮੀਆਂ ਸੰਬੰਧੀ ਯਾਨੀ ਕਿ ਕਲਰਕ ਦੀਆਂ ਜਿਹੜੀਆਂ 531 ਅਸਾਮੀਆਂ ਪ੍ਰਕਾਸ਼ਿਤ ਹੋਈਆਂ ਨੇ ਉਹਨਾਂ ਸੰਬੰਧੀ ਸਾਰੀ ਜਾਣਕਾਰੀ ਜਿਵੇਂ ਕਿ ਯੋਗਤਾ, ਉਮਰਾਂ, ਤਨਖਾਹ ਸਕੇਲ, ਸਿਲੈਕਸ਼ਨ ਪ੍ਰੋਸੀਜਰ ਅਤੇ ਅਸਾਮੀਆਂ ਦੇ ਵਰਗੀਕਰਨ ਸੰਬੰਧੀ ਜਾਣਕਾਰੀ ਲੈ ਸਕਦੇ ਨੇ। ਅਤੇ ਯੁਵਾ ਸਾਥੀਆਂ ਨੂੰ ਇਹ ਵੀ ਦੱਸ ਦਈਏ, ਇਹਨਾਂ ਅਸਾਮੀਆਂ ਦਾ ਪ੍ਰਕਾਸ਼ਨ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਯਾਨੀ ਕਿ ਸਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਪੰਜਾਬ ਵੱਲੋਂ ਐਡਵਰਟਾਈਜ਼ਮੈਂਟ ਨੰਬਰ 2/2026 ਦੇ ਅਧੀਨ ਇਹਨਾਂ ਅਸਾਮੀਆਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਅਤੇ ਆਖਰੀ ਤਾਰੀਖ ਯੁਵਾ ਸਾਥੀਆਂ ਨੂੰ ਇੱਕ ਵਾਰੀ ਫਿਰ ਨੋਟ ਕਰਨ ਦੀ ਗੁਜ਼ਾਰਿਸ਼ ਕਰਾਂਗੇ, ਆਖਰੀ ਤਾਰੀਖ ਇਹਨਾਂ ਅਸਾਮੀਆਂ ਸੰਬੰਧੀ ਅਪਲਾਈ ਕਰਨ ਦੀ ਹੈ ਜੀ 7/9/2026। ਅਗਲਾ ਰੋਜ਼ਗਾਰ ਸਮਾਚਾਰ ਯੁਵਾ ਸਾਥੀਓ ਤੁਹਾਡੇ ਲਈ ਅਸੀਂ ਲਿਆਇਆ ਜੀ ਰਾਜਸਥਾਨ ਕਰਮਚਾਰੀ ਚੈਨ ਬੋਰਡ ਜੈਪੁਰ ਵੱਲੋਂ। ਰਾਜਸਥਾਨ ਕਰਮਚਾਰੀ ਚੈਨ ਬੋਰਡ ਜੈਪੁਰ ਵੱਲੋਂ ਯੂਨੀਅਰ ਇੰਜੀਨੀਅਰਿੰਗ ਦੀਆਂ ਕੁੱਲ 894 ਅਸਾਮੀਆਂ ਨੂੰ ਪੁਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਯੂਨੀਅਰ ਇੰਜੀਨੀਅਰ ਯਾਨੀ ਕਿ ਜੇਈ ਦੀਆਂ ਇਹ 874 ਅਸਾਮੀਆਂ ਸਿਵਲ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ ਅਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਸ਼ਿਆਂ ਦੇ ਨਾਲ ਸੰਬੰਧਿਤ ਨੇ। ਇਹਨਾਂ ਅਸਾਮੀਆਂ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਖ ਰਾਜਸਥਾਨ ਕਰਮਚਾਰੀ ਚੈਨ ਬੋਰਡ ਜੈਪੁਰ ਵੱਲੋਂ ਨਿਸ਼ਚਿਤ ਕੀਤੀ ਗਈ ਹੈ ਯੁਵਾ ਸਾਥੀ ਉਹ ਹੈ ਜੀ 14/9/2026। ਅਤੇ ਇਹਨਾਂ ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਨੂੰ ਵਿਸਤਾਰ 'ਚ ਦੇਖਣ ਦੇ ਲਈ ਤੁਸੀਂ ਯੁਵਾ ਸਾਥੀਓ ਰਾਜਸਥਾਨ ਕਰਮਚਾਰੀ ਚੈਨ ਬੋਰਡ ਜੈਪੁਰ ਦੀ ਵੈਬਸਾਈਟ ਨੋਟ ਕਰ ਲਓ। ਵੈਬਸਾਈਟ ਹੈ ਜੀ www.rssb.rajasthan.gov.in। ਅਤੇ ਇਹ ਵੀ ਯੁਵਾ ਸਾਥੀਆਂ ਨੂੰ ਦੱਸਦੀ ਹੈ ਇਹਨਾਂ ਅਸਾਮੀਆਂ ਦਾ ਪ੍ਰਕਾਸ਼ਨ ਐਡਵਰਟਾਈਜ਼ਮੈਂਟ ਨੰਬਰ 10/2026 ਦੇ ਅਧੀਨ ਰਾਜਸਥਾਨ ਕਰਮਚਾਰੀ ਚੈਨ ਬੋਰਡ ਜੈਪੁਰ ਰਾਜਸਥਾਨ ਵੱਲੋਂ ਕੀਤਾ ਗਿਆ ਹੈ। ਅਗਲਾ ਰੋਜ਼ਗਾਰ ਸਮਾਚਾਰ ਯੁਵਾ ਸਾਥੀਓ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ, ਹਿਮਾਚਲ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਸ਼ਿਮਲਾ ਵੱਲੋਂ। ਹਿਮਾਚਲ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਸ਼ਿਮਲਾ ਹਿਮਾਚਲ ਪ੍ਰਦੇਸ਼ ਵੱਲੋਂ ਪੁਲਿਸ ਕਾਂਸਟੇਬਲ ਮੇਲ ਦੀਆਂ ਕੁੱਲ 471 ਅਸਾਮੀਆਂ ਨੂੰ ਪੁਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਪੁਲਿਸ ਕਾਂਸਟੇਬਲ ਮੇਲ ਦੀਆਂ ਇਹਨਾਂ 471 ਅਸਾਮੀਆਂ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਖ ਹਿਮਾਚਲ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਨਿਸ਼ਚਿਤ ਕੀਤੀ ਗਈ ਹੈ ਉਹ ਹੈ ਜੀ 5/9/2026। ਅਤੇ ਇਹਨਾਂ ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਨੂੰ ਡਿਟੇਲ 'ਚ ਤੁਸੀਂ ਜੇ ਦੇਖਣਾ ਚਾਹੁੰਦੇ ਹੋ ਤਾਂ ਯੁਵਾ ਸਾਥੀਓ ਹਿਮਾਚਲ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਸ਼ਿਮਲਾ ਦੀ ਵੈਬਸਾਈਟ ਤੁਸੀਂ ਨੋਟ ਕਰ ਲਓ। ਵੈਬਸਾਈਟ ਹੈ ਜੀ www.hppsc.hp.gov.in। ਅਤੇ ਜਿਹੜਾ ਐਡਵਰਟਾਈਜ਼ਮੈਂਟ ਨੰਬਰ ਇਹਨਾਂ ਸਮੇਂ

ਦੀ ਹੈ ਜੀ, ਉਹ ਵੀ ਤੁਸੀਂ ਨੋਟ ਕਰੋ, ਉਹ ਹੈ ਜੀ 57/7/2026। ਅਤੇ ਯੁਵਾ ਸਾਥੀਓ, ਆਪਾਂ ਅਗਲਾ ਜਿਹੜਾ ਰੋਜ਼ਗਾਰ ਸਮਾਚਾਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ, ਉਹ ਅਸੀਂ ਲਿੱਤਾ ਹੈ ਜੀ ਬੈਂਕ ਆਫ ਬੜੌਦਾ ਵੱਲੋਂ। ਬੈਂਕ ਆਫ ਬੜੌਦਾ ਵੱਲੋਂ ਲੋਕਲ ਬੈਂਕ ਆਫਿਸਰ ਦੀਆਂ ਕੁੱਲ 2482 ਅਸਾਮੀਆਂ ਨੂੰ ਪੂਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ।

ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ 2482 ਅਸਾਮੀਆਂ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਖ ਬੈਂਕ ਆਫ ਬੜੌਦਾ ਵੱਲੋਂ ਯੁਵਾ ਸਾਥੀਓਂ ਨਿਰਧਾਰਿਤ ਕੀਤੀ ਗਈ ਹੈ ਉਹ ਹੈ ਜੀ 7/9/2026, ਯਾਨੀ ਕਿ 7 ਸਤੰਬਰ 2026। ਤੈਨਾ ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਨੂੰ ਵਿਸਤਾਰ 'ਚ ਜਾਣਨ ਦੇ ਲਈ ਯੁਵਾ ਸਾਥੀ ਬੈਂਕ ਆਫ ਬੜੌਦਾ ਦੀ ਵੈਬਸਾਈਟ ਨੋਟ ਕਰ ਲੈਣ। ਵੈਬਸਾਈਟ ਹੈ ਜੀ www.bankofbaroda.bank.in। ਅਤੇ ਐਡਵਰਟਾਈਜ਼ਮੈਂਟ ਵੀ ਤੁਸੀਂ ਯੁਵਾ ਸਾਥੀਓ ਨੋਟ ਕਰ ਲਓ, ਇਹਨਾਂ 2482 ਅਸਾਮੀਆਂ ਜਿਹੜੀਆਂ ਕਿ ਲੋਕਲ ਬੈਂਕ ਆਫਿਸਰ ਦੀਆਂ ਨੇ ਬੈਂਕ ਆਫ ਬੜੌਦਾ ਵੱਲੋਂ ਕੱਢੀਆਂ ਗਈਆਂ ਨੇ। ਐਡਵਰਟਾਈਜ਼ਮੈਂਟ ਨੰਬਰ ਹੈ ਜੀ BOB/HRM/REC/Advertisement/2026/16। ਯੁਵਾ ਸਾਥੀਓ ਤੁਹਾਡੇ ਲਈ ਹੁਣ ਆਪਾਂ ਪੇਸ਼ ਕਰ ਰਹੇ ਹਾਂ ਜੀ ਇੱਕ ਗੀਤ, ਅਤੇ ਗੀਤ ਤੋਂ ਬਾਅਦ ਹੋਰ ਰੁਜ਼ਗਾਰ ਸਮਾਚਾਰ ਆਪਾਂ ਤੁਹਾਡੀ ਨਜ਼ਰ ਕਰਾਂਗੇ।

0: एयर कुशनिंग है या नहीं, या तो स्लीपवेल ग्लो टेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
1: 10 साल का कोलैबोरेशन सिंजेंटा का लॉयल्टी प्रोग्राम लेके आया है जोड़ी तमका। जोड़ी पक्की इनाम तगड़ा, 1 करोड़ रुपए तो ज्यादा दे इनाम, 2 थार 6 बाइक 12 स्कूटी 1,000+ winners, 2 लीटर एमिस्टार टॉप प्लस 1 किलो चेस, यानी 1 लकी ड्रॉ कूपन। आज ही खरीदो।
0: कैसे पता चलता है कि आपके सोफा में असली स्लीपवेल फर्नीचर कुशनिंग है या नहीं, या तो स्लीपवेल ग्लो टेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
2: जी दोस्तों, प्रोग्राम तुसी सुन रहे हो यूफानी आकाशवाणी FM बठिंडा तो आज इस प्रोग्राम के तहत सुन रहे हो जी सिलसिला रोजगार समाचार। 94 रोजगार समाचार ਤੁਹਾਡੇ ਲਈ ਅਸੀਂ ਪੇਸ਼ ਕਰ ਰਹੇ ਹਾਂ ਜੀ, ਅਤੇ ਅਗਲਾ ਰੋਜ਼ਗਾਰ ਸਮਾਚਾਰ ਯੁਵਾ ਸਾਥੀ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ, ਉਹ ਅਸੀਂ ਲਿਆ ਜੀ ਹਾਈਕੋਰਟ ਆਫ ਪੰਜਾਬ ਐਂਡ ਹਰਿਆਣਾ ਚੰਡੀਗੜ੍ਹ ਵੱਲੋਂ। ਹਾਈਕੋਰਟ ਆਫ ਪੰਜਾਬ ਐਂਡ ਹਰਿਆਣਾ ਚੰਡੀਗੜ੍ਹ ਵੱਲੋਂ ਫਰਾਸ਼ ਦੀਆਂ ਕੁੱਲ ਅਸਾਮੀਆਂ 31 ਨੂੰ ਪੁਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ 31 ਅਸਾਮੀਆਂ ਫਰਾਸ਼ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਖ ਹਾਈਕੋਰਟ ਆਫ ਪੰਜਾਬ ਐਂਡ ਹਰਿਆਣਾ ਚੰਡੀਗੜ੍ਹ ਵੱਲੋਂ ਨਿਸ਼ਚਿਤ ਕੀਤੀ ਗਈ ਹੈ ਯੁਵਾ ਸਾਥੀ, ਉਹ ਹੈ ਜੀ 18/9/2026। ਇਹਨਾਂ ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਨੂੰ ਵਿਸਤਾਰ ਚ ਵੇਖਣ ਦੇ ਲਈ ਯੁਵਾ ਸਾਥੀ ਜਿਹੜਾ ਹਾਈਕੋਰਟ ਆਫ ਪੰਜਾਬ ਐਂਡ ਹਰਿਆਣਾ ਚੰਡੀਗੜ੍ਹ ਦੀ ਵੈਬਸਾਈਟ ਨੋਟ ਕਰ ਲੈਣ। ਵੈਬਸਾਈਟ ਹੈ ਜੀ www.highcourtchd.gov.in। ਅਤੇ ਯੁਵਾ ਸਾਥੀਆਂ ਨੂੰ ਇਹਨਾਂ ਅਸਾਮੀਆਂ ਸੰਬੰਧੀ ਜਿਹੜਾ ਇੰਪਲਾਇਮੈਂਟ ਨੋਟਿਸ ਨੰਬਰ ਹੈ ਉਹ ਵੀ ਦੱਸ ਦਈਏ, ਉਹ ਹੈ ਜੀ 05/HC/2026। ਯੁਵਾ ਸਾਥੀਓ, ਇਹਨਾਂ ਅਸਾਮੀਆਂ ਸੰਬੰਧੀ ਇਸ਼ਤਿਹਾਰ ਦੈਨਿਕ ਭਾਸਕਰ ਅਖਬਾਰ ਦੇ ਵਿੱਚ 29/8/2026 ਨੂੰ ਆਇਆ ਸੀ। ਅਗਲਾ ਰੋਜ਼ਗਾਰ ਸਮਾਚਾਰ ਯੁਵਾ ਸਾਥੀਓ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ, ਗੌਰਮੈਂਟ ਆਫ ਇੰਡੀਆ, ਮਿਨਿਸਟਰੀ ਆਫ ਰੇਲਵੇ, ਰੇਲਵੇ ਰਿਕਰੂਟਮੈਂਟ ਬੋਰਡ ਵੱਲੋਂ ਜੂਨੀਅਰ ਇੰਜੀਨੀਅਰ ਦੀਆਂ ਕੁੱਲ 4029 ਅਸਾਮੀਆਂ ਨੂੰ ਪੁਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ 4029 ਅਸਾਮੀਆਂ ਦੇ ਲਈ ਜਿਹੜੀਆਂ ਆਨਲਾਈਨ ਅਰਜ਼ੀ ਭੇਜਣ ਦੀ ਆਖਰੀ ਤਾਰੀਖ ਰੇਲਵੇ ਰਿਕਰੂਟਮੈਂਟ ਬੋਰਡ ਵੱਲੋਂ ਨਿਰਧਾਰਿਤ ਕੀਤੀ ਗਈ ਹੈ, ਉਹ ਹੈ ਜੀ 13/9/2026, ਯਾਨੀ ਕਿ 13 ਸਤੰਬਰ 2026। ਅਤੇ ਇਹਨਾਂ ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਨੂੰ ਵਿਸਤਾਰ 'ਚ ਵੇਖਣ ਦੇ ਲਈ, ਯਾਨੀ ਕਿ ਜੂਨੀਅਰ ਇੰਜੀਨੀਅਰ ਦੀਆਂ ਜਿਹੜੀਆਂ 4029 ਅਸਾਮੀਆਂ ਪ੍ਰਕਾਸ਼ਿਤ ਹੋਈਆਂ ਨੇ ਉਹਨਾਂ ਸੰਬੰਧੀ ਸਾਰੀਆਂ ਸ਼ਰਤਾਂ ਨੂੰ ਪੂਰੀ ਤਰ੍ਹਾਂ ਵਿਸਤਾਰ 'ਚ ਵੇਖਣ ਦੇ ਲਈ ਯੁਵਾ ਸਾਥੀ ਰੇਲਵੇ ਰਿਕਰੂਟਮੈਂਟ ਬੋਰਡ ਦੀ ਆਫਿਸ਼ੀਅਲੀ ਵੈਬਸਾਈਟ ਨੋਟ ਕਰ ਲੈਣ। ਵੈਬਸਾਈਟ ਹੈ ਜੀ www.indianrailway.gov.in। ਅਤੇ ਇਹ ਵੀ ਦੱਸ ਦਈਏ ਇਹਨਾਂ ਅਸਾਮੀਆਂ ਸੰਬੰਧੀ ਜਿਹੜਾ ਐਡਵਰਟਾਈਜ਼ਮੈਂਟ ਨੰਬਰ ਹੈ, ਯਾਨੀ ਕਿ ਸੈਂਟਰਲਾਈਜ਼ਡ ਇੰਪਲਾਇਮੈਂਟ ਨੋਟਿਸ ਨੰਬਰ ਹੈ ਜੀ 4/2026। ਅਗਲਾ ਰੋਜ਼ਗਾਰ ਸਮਾਚਾਰ ਯੁਵਾ ਸਾਥੀਓ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ, ਹਿਮਾਚਲ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਸ਼ਿਮਲਾ ਹਿਮਾਚਲ ਪ੍ਰਦੇਸ਼ ਵੱਲੋਂ ਪੁਲਿਸ ਕਾਂਸਟੇਬਲ ਫੀਮੇਲ ਦੀਆਂ ਕੁੱਲ 243 ਅਸਾਮੀਆਂ ਨੂੰ ਪੁਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ 243 ਅਸਾਮੀਆਂ ਪੁਲਿਸ ਕਾਂਸਟੇਬਲ ਫੀਮੇਲ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਖ ਹਿਮਾਚਲ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਨਿਸ਼ਚਿਤ ਕੀਤੀ ਗਈ ਹੈ, ਉਹ ਹੈ ਜੀ 5/9/2026, ਯਾਨੀ ਕਿ 5 ਸਤੰਬਰ 2026। ਅਤੇ ਇਹਨਾਂ ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਨੂੰ ਵਿਸਤਾਰ 'ਚ ਵੇਖਣ ਦੇ ਲਈ ਯੁਵਾ ਸਾਥੀ ਹਿਮਾਚਲ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਹਿਮਾਚਲ ਪ੍ਰਦੇਸ਼ ਦੀ ਵੈਬਸਾਈਟ ਨੋਟ ਕਰ ਲੈਣ। ਵੈਬਸਾਈਟ ਹੈ ਜੀ www.hppsc.hp.gov.in। ਅਤੇ ਇਹਨਾਂ ਅਸਾਮੀਆਂ ਸੰਬੰਧੀ ਜਿਹੜਾ ਐਡਵਰਟਾਈਜ਼ਮੈਂਟ ਨੰਬਰ ਹੈ ਯੁਵਾ ਸਾਥੀ, ਉਹ ਹੈ ਜੀ 58/7/2026। ਅਗਲਾ ਰੋਜ਼ਗਾਰ ਸਮਾਚਾਰ ਯੁਵਾ ਸਾਥੀਓ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ। ਗੌਰਮੈਂਟ ਆਫ ਜੰਮੂ ਐਂਡ ਕਸ਼ਮੀਰ ਸਰਵਿਸ ਸਿਲੈਕਸ਼ਨ ਬੋਰਡ ਜੰਮੂ ਐਂਡ ਕਸ਼ਮੀਰ ਵੱਲੋਂ ਡਰਾਫਟਮੈਨ ਸਿਵਲ ਦੀਆਂ ਕੁੱਲ 357 ਅਸਾਮੀਆਂ ਨੂੰ ਪੁਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ 357 ਅਸਾਮੀਆਂ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਕ ਜੰਮੂ ਐਂਡ ਕਸ਼ਮੀਰ ਸਰਵਿਸ ਸਿਲੈਕਸ਼ਨ ਬੋਰਡ ਵੱਲੋਂ ਨਿਸ਼ਚਿਤ ਕੀਤੀ ਗਈ ਹੈ ਉਹ ਹੈ ਜੀ 24/9/2026, ਯਾਨੀ ਕਿ 24 ਸਤੰਬਰ 2026। ਅਤੇ ਇਹਨਾਂ ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਨੂੰ ਵਿਸਥਾਰ 'ਚ ਵੇਖਣ ਦੇ ਲਈ ਯੁਵਾ ਸਾਥੀ ਜੰਮੂ ਐਂਡ ਕਸ਼ਮੀਰ ਸਰਵਿਸ ਸਿਲੈਕਸ਼ਨ ਬੋਰਡ ਦੀ ਵੈਬਸਾਈਟ ਨੋਟ ਕਰ ਲੈਣ। ਵੈਬਸਾਈਟ ਹੈ ਜੀ www.jksb.nic.in। ਅਤੇ ਇਹਨਾਂ ਅਸਾਮੀਆਂ ਸੰਬੰਧੀ ਜਿਹੜਾ ਐਡਵਰਟਾਈਜ਼ਮੈਂਟ ਨੰਬਰ ਹੈ ਯੁਵਾ ਸਾਥੀਓ ਉਹ ਵੀ ਤੁਸੀਂ ਨੋਟ ਕਰ ਲਓ। ਐਡਵਰਟਾਈਜ਼ਮੈਂਟ ਨੰਬਰ ਹੈ ਜੀ 6/2026। ਯੁਵਾ ਸਾਥੀਓ ਪ੍ਰੋਗਰਾਮ ਦੇ ਤਹਿਤ ਆਪਾਂ ਹੋਰ ਵੀ ਰੋਜ਼ਗਾਰ ਸਮਾਚਾਰ ਤੁਹਾਡੀ ਨਜ਼ਰ ਕਰਾਂਗੇ। ਹੁਣ ਸੁਣਾਂਗੇ ਜੀ ਆਪਾਂ ਕੁਝ ਸੰਦੇਸ਼, ਅਤੇ ਸੰਦੇਸ਼ ਤੋਂ ਬਾਅਦ ਤੁਹਾਡੀ ਨਜ਼ਰ ਕਰਾਂਗੇ ਆਪਾਂ ਗੀਤ।
0: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग
1: 10 साल का कोलैबोरेशन सिंजेंटा का लॉयल्टी प्रोग्राम लेके आया है जोड़ी तमका। जोड़ी पक्की इनाम तगड़ा, 1 करोड़ रुपए तो ज्यादा दे इनाम, 2 थार, 6 बाइक, 12 स्कूटी, 1000 प्लस विनर्स, 2 लीटर एमस्टार टॉप प्लस 1 किलो चेस, यानी एक लकी ड्रॉ कूपन। आज ही खरीदो।
0: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।

ਕਰ ਰਹੇ ਹਾਂ ਜੀ। ਹਾਈਕੋਰਟ ਆਫ ਹਿਮਾਚਲ ਪ੍ਰਦੇਸ਼ ਸ਼ਿਮਲਾ ਵੱਲੋਂ ਇਹਨਾਂ ਅਸਾਮੀਆਂ ਨੂੰ ਪੁਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਕੋਰਟ ਮੈਨੇਜਰ ਦੀਆਂ 5 ਅਸਾਮੀਆਂ, ਕਲਰਕ ਦੀਆਂ 141 ਅਸਾਮੀਆਂ, ਸਟੈਨੋਗ੍ਰਾਫਰ ਗ੍ਰੇਡ 3 ਦੀਆਂ 79 ਅਸਾਮੀਆਂ ਯਾਨੀ ਕਿ 79 ਅਸਾਮੀਆਂ, ਡਰਾਈਵਰ ਦੀਆਂ 9 ਅਸਾਮੀਆਂ, ਪ੍ਰੋਸੈਸ ਸਰਵਰ ਦੀਆਂ 65 ਅਸਾਮੀਆਂ, ਪੀਐਨ ਚੌਂਕੀਦਾਰ ਅਤੇ ਸਫਾਈ ਕਰਮਚਾਰੀ ਦੀਆਂ ਕੁੱਲ 89 ਯਾਨੀ ਕਿ 99 ਅਸਾਮੀਆਂ ਨੂੰ ਪੁਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ ਅਸਾਮੀਆਂ ਦੇ ਲਈ ਜਿਹੜੀ ਆਖਰੀ ਤਾਰੀਖ ਹਾਈਕੋਰਟ ਆਫ ਹਿਮਾਚਲ ਪ੍ਰਦੇਸ਼ ਸ਼ਿਮਲਾ ਵੱਲੋਂ ਨਿਸ਼ਚਿਤ ਕੀਤੀ ਗਈ ਹੈ ਯੁਵਾ ਸਾਥੀਓ, ਉਹ ਹੈ ਜੀ 10/9/2026। ਅਤੇ ਇਹਨਾਂ ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਨੂੰ ਵਿਸਤਾਰ 'ਚ ਵੇਖਣ ਦੇ ਲਈ ਯੁਵਾ ਸਾਥੀ ਹਾਈਕੋਰਟ ਆਫ ਹਿਮਾਚਲ ਪ੍ਰਦੇਸ਼ ਸ਼ਿਮਲਾ ਦੀ ਵੈਬਸਾਈਟ ਨੋਟ ਕਰ ਲੈਣ। ਵੈਬਸਾਈਟ ਹੈ ਜੀ www.highcourt.hp.gov.in। ਅਤੇ ਜਿਹੜਾ ਐਡਵਰਟਾਈਜ਼ਮੈਂਟ ਨੰਬਰ ਹੈ ਯੁਵਾ ਸਾਥੀਓ ਇਹਨਾਂ ਸੰਬੰਧੀ, ਉਹ ਹੈ ਜੀ DJ Advertisement/2026/1। ਯੁਵਾ ਸਾਥੀਓ, ਇਹ ਸੀ ਸਾਡੇ ਅੱਜ ਦੇ ਪ੍ਰੋਗਰਾਮ ਯੁਵਾਨੀ ਤਹਿਤ 94 ਰੋਜ਼ਗਾਰ ਸਮਾਚਾਰ। ਅਤੇ ਹੁਣ ਆਪਣੇ ਰੇਡੀਓ ਦੋਸਤ ਦੀਪਕ ਨੂੰ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਦਿਓ ਆਗਿਆ। ਪ੍ਰੋਗਰਾਮ ਦੇ ਵਿੱਚ ਤਕਨੀਕੀ ਸਹਿਯੋਗ ਰਿਹਾ ਸਮੁੱਚੀ ਆਕਾਸ਼ਵਾਣੀ FM ਬਠਿੰਡਾ ਦੀ ਤਕਨੀਕੀ ਟੀਮ ਦਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਮਨਦੀਪ ਰਜੌਰਾ।

0: ਹੁਣੇ ਤੁਸੀਂ ਸੁਣ ਰਹੇ ਸੀ ਯੁਵਾ ਸਾਥੀਆਂ ਲਈ ਪ੍ਰੋਗਰਾਮ ਯੁਵਾਨੀ, ਜਿਸ ਦੇ ਤਹਿਤ ਸੁਣ ਰਹੇ ਸੀ ਸਿਲਸਿਲਾ ਰੋਜ਼ਗਾਰ ਸਮਾਚਾਰ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ EIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੇ ਮੁਤਾਬਿਕ 7:21 ਹੋਏ ਨੇ। ਹੁਣ ਪੇਸ਼ ਹੈ ਜੀ ਫਰਮਾਇਸ਼ੀ ਗੀਤਾਂ ਦਾ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ।
1: प्रोग्राम शाम सुहानी।

0: जी दोस्तों प्रोग्राम शाम सानी ਦੇ ਵਿੱਚ 0164-22-40-331 ਨੰਬਰ ਮਿਲਾ ਕੇ ਪਹਿਲੇ ਕਾਲਰ ਨਾਲ ਜੁੜ ਚੁੱਕੇ ਨੇ। ਲਓ ਜੀ ਆਵਾਜ਼ 'ਚ ਕੜਕੜ ਹੋਣ ਲੱਗ ਗਈ ਜੀ। ਹੈਲੋ,
1: ਹਾਂਜੀ,
0: ਤੁਸੀਂ ਰੇਡੀਓ ਸੈੱਟ ਤੋਂ ਪਹਿਲਾਂ ਦੂਰ ਹੋ ਜਾਓ ਜੀ, ਬਹੁਤ ਜ਼ਿਆਦਾ ਦੂਰ ਹੋ ਜਾਓ ਜੀ, ਜਿੰਨਾ ਹੋ ਸਕਦਾ।
1: ਹਾਂਜੀ, ਦੂਰ ਹੋ ਗਏ ਆ ਜੀ,
0: ਤੇ ਫਿਰ ਆਵਾਜ਼ ਵੀ ਹੋਗੀ ਸਹੀ ਦੇਖੋ।
1: ਹਾਂਜੀ ਹਾਂਜੀ, ਆ ਗਈ ਜੀ, ਆ ਗਈ।
0: ਹਾਂ ਹਾਂ, ਪਹਿਲਾਂ ਤਾਂ ਜਾਣ ਪਹਿਚਾਣ ਕਰਾ ਦਿਓ ਤੇ ਫਿਰ ਫਰਮਾਇਸ਼ ਕੀ ਦੱਸ ਦਿਓ।
1: ਹਾਂ, ਬਲਵੰਤ ਸਿੰਘ ਆ ਜੀ, ਪਿੰਡ ਢੁੱਡੀ, ਜ਼ਿਲ੍ਹਾ ਫਰੀਦਕੋਟ।
0: ਜ਼ਿਲ੍ਹਾ ਫਰੀਦਕੋਟ ਤੋਂ, ਠੀਕ ਹੈ ਜੀ।
1: ਬਲਵੰਤ ਸਿੰਘ ਮੰਡ, ਪਿੰਡ ਢੁੱਡੀ, ਜ਼ਿਲ੍ਹਾ ਫਰੀਦਕੋਟ।
0: ਜੀ ਜੀ ਬਲਵੰਤ ਸਿੰਘ ਜੀ, ਸਵਾਗਤ ਕਰਦੇ ਹਾਂ ਪ੍ਰੋਗਰਾਮ ਸ਼ਾਮ ਸੁਹਾਣੀ ਚ, ਤੇ ਗੀਤ ਦੱਸੋ ਕਿਹੜਾ ਸੁਣਨਾ?
1: ਮੁਹੰਮਦ ਸ਼ਰੀਫ ਰਣਜੀਤ ਕੌਰ ਦਾ ਲਾ ਦੋ ਜੀ, ਸੁਰਮਾ ਪੰਜ ਰੱਤੀਆਂ ਲਾ ਦੋ।
0: ਸੁਰਮਾ ਪੰਜ ਰੱਤੀਆਂ, ਠੀਕ ਹੈ। ਤੇ ਨਜ਼ਾਰੇ ਲਈ ਜਾਂਦੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ?
1: ਹਾਂਜੀ ਹਾਂਜੀ, ਬਹੁਤ ਸੁਣੀਦਾ ਜੀ, ਫੋਨ ਹੀ ਬਹੁਤ ਚਿਰਾਂ ਪਿੱਛੋਂ ਮਿਲਿਆ, ਲਾਉਂਦੇ ਵੀ ਰਹੇ ਆ।
0: ਕਿੰਨੇ ਚਿਰ ਬਾਅਦ, ਕਿੰਨੇ ਚਿਰ ਬਾਅਦ
1: ਸਾਰੇ ਪ੍ਰੋਗਰਾਮਾਂ 'ਚ ਲਾਈਦਾ ਤੇ ਅੱਜ ਮਿਲ ਗਿਆ।
0: ਤੇ ਕਿੰਨੇ ਚਿਰਾਂ ਬਾਅਦ ਮਿਲਿਆ ਅੱਜ ਕਾਲ?
1: ਅੱਜ ਜੀ ਊਂ ਤਾਂ ਮਤਲਬ ਇਸੇ ਤਾਂ 2 ਸਾਲ ਹੀ ਹੋ ਗਏ, 2-2.5 ਤੇ ਇਹਨਾਂ ਵੀ ਇੱਕ ਦਿਨ ਅਜੇ ਚ ਜਿਹੜਾ ਆਪਣਾ ਚੱਲਦਾ ਜਿਹਦੇ ਵਿੱਚ ਆਪਾਂ ਪ੍ਰੋਗਰਾਮ ਦੱਸਦੇ ਆ ਵੀ ਆਹਾ ਚੰਗਾ, ਉਹਦੇ ਚ ਵੀ ਲੱਗਿਆ ਸੀ ਇੱਕ ਦਿਨ।
0: ਚਲੋ ਅੱਜ ਫਿਰ ਲੱਗ ਗਿਆ, ਬੱਲੇ ਬੱਲੇ ਹੋ ਗਈ ਬਲਵੰਤ ਸਿੰਘ ਤੇ ਪਰਿਵਾਰ ਦੇ।
1: ਹਾਂਜੀ ਹਾਂਜੀ, ਬੱਲੇ ਬੱਲੇ ਹੋ ਗਈ ਜੀ, ਵਧੀਆ ਹੋ ਗਈ।
0: ਸ਼ੁਕਰੀਆ ਜੀ ਕਾਲ ਕਰਨ ਲਈ।
1: ਠੀਕ ਆ ਜੀ, ਸ਼ੁਕਰੀਆ ਜੀ ਤੁਹਾਡਾ ਵੀ।

0: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
1: लो जी, प्रोग्राम शाम सोनी दे विच साडे स्टूडियो दा नंबर 0164240331 मिला के अगले कॉलर साडे नाल जुड़ चुके ने। नाम पुछांगे, फरमाइश नूं उहनां दी नूं आपां जाणांगे। हैलो,
2: ਸਤਿ ਸ਼੍ਰੀ ਅਕਾਲ ਜੀ।
1: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ। ਸਤਿ ਸ਼੍ਰੀ ਅਕਾਲ ਬਾਈ ਜੀ, ਨਾਮ ਦੱਸ ਦੋ ਤੇ ਫਰਮਾਇਸ਼ ਕੀ ਦੱਸ ਦੋ।
2: ਕਰਮਜੀਤ ਬੋਲਦਾ ਜੀ, ਟੰਡ ਮੱਤੇ ਤੋਂ, ਜ਼ਿਲ੍ਹਾ ਫਰੀਦਕੋਟ ਜੀ।
1: ਜ਼ਿਲ੍ਹਾ ਫਰੀਦਕੋਟ ਤੋਂ, ਠੀਕ ਹੈ ਜੀ। ਫਰੀਦਕੋਟ ਵਾਲਿਆਂ ਦੀ ਅੱਜ ਤਾਂ ਝੰਡੀ ਆ, ਦੂਜੀ ਕਾਲ ਲੱਗ ਗਈ ਹੈ ਨਾ।
2: ਹਾਂਜੀ,
1: ਚਲੋ ਕੀ ਦੱਸੋ, ਕਿਹੜਾ ਸੁਣਨਾ?
2: ਸਰਦੂ ਸਿਕੰਦਰ ਦਾ ਸੁਣਾ ਦੇ ਜੀ।
1: ਸਰਦੂ ਸਿਕੰਦਰ ਦਾ ਗੀਤ ਲਾ ਦਿੰਦੇ ਹਾਂ ਜੀ। ਕਿਹੜਾ ਲਾ ਦਈਏ?
2: ਡੀ ਟੀ ਰੋਡ ਦੇ ਉੱਤੇ।
1: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ।

0: ਸਮਰੱਥ ਬਣਾਉਣ ਵਾਸਤੇ ਰਾਸ਼ਟਰੀ QR UZQR ਨੂੰ ਸਕੈਨ ਕਰਨ ਦੇ ਯੋਗ ਬਣਾਉਣ ਲਈ ਇੱਕ ਅਹਿਮ ਵਪਾਰਕ ਸਮਝੌਤਾ ਕੀਤਾ। ਸਾਂਝੇ ਬਿਆਨ ਦਾ ਐਲਾਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੋਵੇਂ ਦੇਸ਼ ਦਹਿਸ਼ਤਗਰਦੀ, ਅੱਤਵਾਦ ਅਤੇ ਵੱਖਵਾਦ ਵਿਰੁੱਧ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਰੱਖਦਾ ਹੈ।
1: ਦੋਨੋਂ ਦੇਸ਼ੋਂ ਦੇ ਵਿੱਚ ਕਰੀਬੀ ਰੱਖਿਆ ਔਰ ਸੁਰੱਖਿਆ ਸਹਿਯੋਗ ਹਮਾਰੇ ਗਹਿਰੇ ਆਪਸੀ ਵਿਸ਼ਵਾਸ ਕੋ ਦਰਸਾਤਾ ਹੈ। ਆਨੇ ਵਾਲੇ ਸਮੇਂ ਮੇਂ ਹਮ ਦੋਨੋਂ ਦੇਸ਼ੋਂ ਕੀ ਡਿਫੈਂਸ ਇੰਡਸਟਰੀਜ ਕੇ ਬੀਚ ਡਾਇਰੈਕਟ ਲਿੰਕੇਜ ਕੋ ਪ੍ਰੋਡਕਸ਼ਨ ਔਰ ਕੋ ਡਿਵਲਪਮੈਂਟ ਕੋ ਬੜਾਵਾ ਦੇਂਗੇ। ਹਮਾਰਾ ਮਾਨਨਾ ਹੈ ਕਿ ਟੈਰਰਿਜ਼ਮ, ਐਕਸਟ੍ਰੀਮਿਜ਼ਮ ਔਰ ਸੈਪਰੇਟਿਜ਼ਮ ਪੂਰੇ ਖੇਤਰ ਕੇ ਲੀਏ ਗੰਭੀਰ ਚੁਣੌਤੀ ਹੈ। ਇਨਕੇ ਵਿਰੁੱਧ ਜ਼ੀਰੋ ਟੋਲਰੈਂਸ ਹਮਾਰਾ ਸਾਂਝਾ ਸੰਕਲਪ ਰਹਾ ਹੈ ਔਰ ਆਗੇ ਵੀ ਰਹੇਗਾ।
0: ਉਨ੍ਹਾਂ ਕਿਹਾ ਕਿ ਸਹਿਯੋਗ ਰਾਜਧਾਨੀਆਂ ਤੱਕ ਸੀਮਿਤ ਨਹੀਂ ਰਹੇਗਾ, ਸਗੋਂ ਸ਼ਹਿਰ ਅਤੇ ਰਾਜ ਪੱਧਰੀ ਭਾਈਵਾਲੀ ਤੱਕ ਵਧੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਦੇਸ਼ ਖੇਡਾਂ ਦੇ ਖੇਤਰ ਵਿੱਚ ਸਹਿਯੋਗ ਅਤੇ ਹਿੰਦੀ ਦੇ ਪ੍ਰਚਾਰ ਲਈ ਕੰਮ ਕਰਨਗੇ।
1: ਦੋਨੋਂ ਦੇਸ਼ੋਂ ਕੇ ਯੁਵਾਓਂ, ਵਿਸ਼ੇਸ਼ ਕਰ ਸਟੂਡੈਂਟਸ ਔਰ ਪ੍ਰੋਫੈਸ਼ਨਲਸ ਕੇ ਬੀਚ ਐਕਸਚੇਂਜ ਕੋ ਬੜਾਵਾ ਦੇਣਾ ਹਮਾਰੀ ਉੱਚ ਪ੍ਰਾਥਮਿਕਤਾ ਹੈ। ਦੋਨੋਂ ਦੇਸ਼ੋਂ ਕੇ ਬੀਚ ਟੂਰਿਜ਼ਮ ਬੜਾਨੇ ਕੇ ਲੀਏ ਆਜ ਪ੍ਰੋਗਰਾਮ ਆਫ ਕੋਆਪਰੇਸ਼ਨ ਪਰ ਸਹਿਮਤੀ ਬਨੀ ਹੈ। ਮੁਝੇ ਖੁਸ਼ੀ ਹੈ ਕਿ ਉਜ਼ਬੇਕਿਸਤਾਨ ਮੇਂ ਹਿੰਦੀ ਭਾਸ਼ਾ ਕੋ ਪ੍ਰਮੋਟ ਕਰਨੇ ਕੇ ਲੀਏ ਆਜ ਹਮ ਸਕਾਲਰਸ਼ਿਪ ਕੀ ਘੋਸ਼ਣਾ ਕਰਨੇ ਜਾ ਰਹੇ ਹੈਂ।
0: ਉਜ਼ਬੇਕਿਸਤਾਨ ਵਿਚ ਫਯਾਜ਼ ਟੇਪਾ ਤੇ ਕਾਰਾ ਟੇਪਾ ਬੋਧੀਸਥਾਨਾਂ ਦੀ ਬਹਾਲੀ ਤੇ ਸੰਭਾਲ ਲਈ ਇਰਾਦਾ ਪੱਤਰ ਤੇ ਵੀ ਸਹਿਮਤੀ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਤਾਸ਼ਕੰਦ ਵਿਚ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਫਕਤ ਮਿਰਜ਼ੀਯੋਯੇਵ ਨੇ ਦੇਸ਼ ਦੇ ਸਭ ਤੋਂ ਉੱਚੇ ਸਰਕਾਰੀ ਸਨਮਾਨ ਆਰਡਰ ਆਫ ਅਲੀ ਦਰਜਾਲੀ ਦੋਸਤਲਿਕ ਨਾਲ ਸਨਮਾਨਿਤ ਕੀਤਾ। ਪ੍ਰਧਾਨ ਮੰਤਰੀ ਨੇ ਇਹ ਸਨਮਾਨ ਭਾਰਤ ਅਤੇ ਉਜ਼ਬੇਕਿਸਤਾਨ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਹੇ ਮਜ਼ਬੂਤ ਸਬੰਧਾਂ ਨੂੰ ਸਮਰਪਿਤ ਕੀਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਅਤੇ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਸਮੇਤ ਕਈ ਕੇਂਦਰੀ ਮੰਤਰੀਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਜ਼ਬੇਕਿਸਤਾਨ ਦੇ ਸਰਬਉੱਚ ਸਰਕਾਰੀ ਸਨਮਾਨ ਨਾਲ ਸਨਮਾਨਿਤ ਕੀਤੇ ਜਾਣ ਤੇ ਵਧਾਈ ਦਿੱਤੀ ਏ। ਨੇਪਾਲ ਵਿਚ ਅਚਾਨਕ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 768 ਹੋ ਗਈ ਏ। ਹੋਰ ਲਾਸ਼ਾਂ ਬਰਾਮਦ ਕੀਤੀਆਂ ਜਾ ਰਹੀਆਂ ਨੇ, ਜਿਸ ਨਾਲ ਮੌਤਾਂ ਦੀ ਗਿਣਤੀ ਵੱਧ ਸਕਦੀ ਏ। ਆਫ਼ਤ ਤੋਂ ਬਾਅਦ 2,500 ਤੋਂ ਵੱਧ ਲੋਕ ਅਜੇ ਵੀ ਲਾਪਤਾ ਨੇ। 8.5 ਪ੍ਰਭਾਵਿਤ ਜ਼ਿਲ੍ਹਿਆਂ ਤੋਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਤੇ ਬਚਾਅ ਵਰਕਰ ਆਫ਼ਤ ਤੋਂ ਬਾਅਦ 5ਵੇਂ ਦਿਨ ਲਾਪਤਾ ਲੋਕਾਂ ਦੀ ਭਾਲ ਕਰਨ ਤੇ ਫਸੇ ਲੋਕਾਂ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਨੇ। ਨੇਪਾਲ ਦੀ ਆਫ਼ਤ ਜੋਖਮ ਘਟਾਉਣ ਅਤੇ ਪ੍ਰਬੰਧਨ ਬਾਰੇ ਰਾਸ਼ਟਰੀ ਅਥਾਰਟੀ ਨੇ ਕਿਹਾ ਕਿ ਬਚਾਅ ਵਰਕਰਾਂ ਨੇ ਹੁਣ ਤੱਕ ਪ੍ਰਭਾਵਿਤ ਜ਼ਿਲ੍ਹਿਆਂ ਤੋਂ 8,186 ਲੋਕਾਂ ਨੂੰ ਬਾਹਰ ਕੱਢਿਆ, ਜਿਨ੍ਹਾਂ ਵਿਚ 227 ਵਿਦੇਸ਼ੀ ਵੀ ਸ਼ਾਮਲ ਨੇ। ਨੇਪਾਲ ਸਰਕਾਰ ਨੇ ਪੋਟੇਕੋਸ਼ੀ ਦਰਿਆ ਵਿਚ ਹੜ੍ਹ ਲਈ ਤਾਜ਼ਾ ਚੇਤਾਵਨੀ ਜਾਰੀ ਕੀਤੀ ਏ ਅਤੇ ਦਰਿਆ ਦੇ ਨਾਲ ਰਹਿਣ ਵਾਲਿਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਏ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਕਿਹਾ ਕਿ ਅਚਾਨਕ ਹੜ੍ਹ ਦੀ ਤ੍ਰਾਸਦੀ ਤੋਂ ਬਾਅਦ ਨੇਪਾਲ ਵਿਚ ਹੁਣ ਤੱਕ 149 ਭਾਰਤੀ ਨਾਗਰਿਕਾਂ ਨੂੰ ਬਚਾਇਆ ਗਿਆ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਜੈਸਵਾਲ ਨੇ ਕਿਹਾ ਕਿ ਕਰੀਬ 50 ਭਾਰਤੀ ਨਾਗਰਿਕਾਂ ਨਾਲ ਸੰਪਰਕ ਹੋ ਗਿਆ ਜੋ ਪਹਿਲਾਂ ਲਾਪਤਾ ਸਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਖ਼ਬਰ ਮੁਤਾਬਿਕ 275 ਭਾਰਤੀ ਨਾਗਰਿਕ ਲਾਪਤਾ ਨੇ ਤੇ ਭਾਰਤੀ ਮੂਲ ਦੇ ਕਰੀਬ 128 ਲੋਕ, ਜਿਨ੍ਹਾਂ ਵਿਚ ਹੋਰ ਰਾਸ਼ਟਰੀਯਤਾਵਾਂ ਵੀ ਸ਼ਾਮਲ ਨੇ, ਵੀ ਲਾਪਤਾ ਨੇ। ਸਥਾਨਕ ਸਰਕਾਰੀ ਹਲਕਿਆਂ ਮੁਤਾਬਿਕ ਪਿਛਲੇ 2 ਦਿਨਾਂ ਵਿਚ 598 ਭਾਰਤੀ ਨਾਗਰਿਕ ਚੀਨ ਤੋਂ ਨੇਪਾਲ ਵਿਚ ਦਾਖਲ ਹੋਏ ਨੇ। ਇਸ ਦੌਰਾਨ 900 ਭਾਰਤੀ ਨਾਗਰਿਕ ਜੋ ਅਜੇ ਚੀਨ ਤੋਂ ਨਹੀਂ ਗਏ ਨੇ, ਸੁਰੱਖਿਅਤ ਨੇ ਅਤੇ ਪੇਚਿੰਗ ਵਿਚ ਭਾਰਤੀ ਦੂਤਘਰ ਉਨ੍ਹਾਂ ਨਾਲ ਸਿੱਧੇ ਜਾਂ ਸਥਾਨਕ ਸਰਕਾਰ ਰਾਹੀਂ ਸੰਪਰਕ ਵਿਚ ਏ। ਮੰਤਰਾਲੇ ਨੇ ਵੀ ਕਿਹਾ ਕਿ ਭਾਰਤ ਸਰਕਾਰ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੇ ਬਚਾਅ ਤੇ ਰਾਹਤ ਯਤਨਾਂ ਲਈ ਨੇਪਾਲੀ ਅਤੇ ਚੀਨੀ ਅਧਿਕਾਰੀਆਂ ਨਾਲ ਨੇੜਿਓਂ ਤਾਲਮੇਲ ਨਾਲ ਕੰਮ ਕਰ ਰਹੀ ਏ। ਭਾਰਤ ਹੜ੍ਹ ਪ੍ਰਭਾਵਿਤ ਨੇਪਾਲ ਵਿਚ ਰਾਹਤ ਤੇ ਬਚਾਅ ਕਾਰਜਾਂ ਚ ਲਗਾਤਾਰ ਮਦਦ ਕਰ ਰਿਹਾ। 11 ਟਨ ਰਾਹਤ ਸਹਾਇਤਾ ਵਾਲੀ ਚੌਥੀ ਉਡਾਣ ਕਠਮੰਡੂ ਪਹੁੰਚ ਗਈ ਏ ਅਤੇ ਰਾਹਤ ਸਮੱਗਰੀ ਨੇਪਾਲ ਸਰਕਾਰ ਨੂੰ ਸੌਂਪ ਦਿੱਤੀ ਗਈ ਏ। ਇਸ ਦੌਰਾਨ ਨੇਪਾਲ ਸਰਹੱਦ ਦੇ ਨੇੜੇ ਤਿੱਬਤ ਵਿਚ ਅਚਾਨਕ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਏ, ਜਦੋਂ ਕਿ ਕਈ ਭਾਰਤੀਆਂ ਸਮੇਤ 546 ਲੋਕ ਅਜੇ ਵੀ ਲਾਪਤਾ ਨੇ। ਇਸ ਮਹੀਨੇ ਦੀ 26 ਤਰੀਕ ਨੂੰ ਗਾਇਰੋਂਗ ਨੇਪਾਲ ਸਰਹੱਦ ਤੇ ਇਮੀਗ੍ਰੇਸ਼ਨ ਬੰਦਰਗਾਹ, ਜਿੱਥੇ ਸੈਂਕੜੇ ਲੋਕ ਤਿੱਬਤ ਵਿਚ ਦਾਖਲ ਹੋਣ ਜਾਂ ਬਾਹਰ ਨਿਕਲਣ ਲਈ ਦੋਵਾਂ ਪਾਸਿਆਂ ਤੋਂ ਉਡੀਕ ਕਰ ਰਹੇ ਸਨ ਤੇ ਅਚਾਨਕ ਭਾਰੀ ਹੜ੍ਹ ਆ ਗਏ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRUN ਜਲੰਧਰ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਬਦਲਦੇ ਸਮੇਂ ਦੇ ਨਾਲ ਭਾਰਤ ਰੱਖਿਆ ਖੇਤਰ ਵਿਚ ਆਤਮ ਨਿਰਭਰਤਾ ਪ੍ਰਾਪਤ ਕਰਨ ਵੱਲ ਤੇਜ਼ੀ ਨਾਲ ਵਧ ਰਿਹਾ ਤੇ ਆਪਣੇ ਰੱਖਿਆ ਸਨਅਤੀ ਸਿਲਸਿਲੇ ਵਿਚ ਇਕ ਬੁਨਿਆਦੀ ਤਬਦੀਲੀ ਦੇਖ ਰਿਹਾ ਹੈ। ਅੱਜ ਲਖਨਊ ਵਿਚ

0: ਸਾਹਤ ਕਰ ਰਹੀ ਹੈ, ਘਰੇਲੂ ਨਿਰਮਾਣ ਨੂੰ ਮਜ਼ਬੂਤ ਕਰ ਰਹੀ ਹੈ ਅਤੇ ਰੱਖਿਆ ਖੇਤਰ ਵਿੱਚ ਨਿੱਜੀ ਖੇਤਰ ਅਤੇ MSME ਦੀ ਹਿੱਸੇਦਾਰੀ ਵਧਾ ਰਹੀ ਹੈ। ਸ਼੍ਰੀ ਸਿੰਘ ਨੇ ਕਿਹਾ ਕਿ PM ਸੇਤੂ ਭਾਰਤ ਦੀ ਨੌਜਵਾਨ ਆਬਾਦੀ ਦੀ ਸ਼ਕਤੀ ਨੂੰ ਨੌਜਵਾਨ ਆਬਾਦੀ ਦੇ ਲਾਭ ਵਿੱਚ ਬਦਲਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਭਲਕੇ ਨਵੀਂ ਦਿੱਲੀ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨੋਲੋਜੀ ਦੇ ਕਨਵੋਕੇਸ਼ਨ ਵਿੱਚ ਹਿੱਸਾ ਲੈਣਗੇ। ਦੇਸ਼ ਭਰ ਦੇ 18 ਕੈਂਪਸਾਂ ਦੇ ਗ੍ਰੈਜੂਏਟ ਵਿਦਿਆਰਥੀ ਇਸ ਵਿੱਚ ਸ਼ਾਮਿਲ ਹੋਣਗੇ। ਕੇਂਦਰੀ ਕੱਪੜਾ ਮੰਤਰੀ ਗਿਰਿਰਾਜ ਸਿੰਘ ਵੀ ਇਸ ਮੌਕੇ ਮੌਜੂਦ ਰਹਿਣਗੇ। ਖਪਤਕਾਰ ਮਾਮਲੇ ਦੇ ਵਿਭਾਗ ਨੇ ਕਾਨੂੰਨੀ ਮਾਪ ਭਾਰਤੀ ਮਿਆਰਾਂ ਸਮਾਂ ਨੇਮ 2026 ਨੂੰ ਨੋਟੀਫਾਈ ਕਰ ਦਿੱਤਾ ਹੈ। ਇਨ੍ਹਾਂ ਨੇਮਾਂ ਮੁਤਾਬਕ ਭਾਰਤੀ ਮਿਆਰੀ ਸਮਾਂ ਦੇਸ਼ ਭਰ ਵਿੱਚ ਕਾਨੂੰਨੀ, ਪ੍ਰਸ਼ਾਸਕੀ, ਵਪਾਰਕ ਅਤੇ ਹੋਰ ਅਧਿਕਾਰਤ ਕਾਰਜਾਂ ਲਈ ਇੱਕ ਸਮਾਨ ਸਮਾਂ ਸੰਦਰਭ ਵਜੋਂ ਵਰਤਿਆ ਜਾਏਗਾ। ਇਹ ਸਮਾਨ ਸਮਾਂ ਬੈਂਕਿੰਗ ਅਤੇ ਡਿਜੀਟਲ ਭੁਗਤਾਨ, ਲੈਣ ਦੇਣ, ਰੇਲਵੇ, ਹਵਾਈ ਅੱਡਿਆਂ ਅਤੇ ਹੋਰ ਆਵਾਜਾਈ ਪ੍ਰਣਾਲੀਆਂ ਦੇ ਤਾਲਮੇਲ ਦੇ ਨਾਲ ਨਾਲ ਹੰਗਾਮੀਆਂ ਅਤੇ ਹੋਰ ਸਮਾਂ ਸੰਵੇਦਨਸ਼ੀਲ ਸੇਵਾਵਾਂ ਦੇ ਤਾਲਮੇਲ ਵਿੱਚ ਸਹੀ ਸਮੇਂ ਦੀ ਨਿਸ਼ਾਨਦੇਹੀ ਕਰਨ ਦੀ ਸਹੂਲਤ ਦੇਵੇਗਾ। ਸਰਕਾਰ ਨੇ ਇੱਕ ਵਾਇਰਲ ਆਨਲਾਈਨ ਕਰਜ਼ਾ ਪ੍ਰਵਾਨਗੀ ਪੱਤਰ ਦਾ ਖੰਡਨ ਕੀਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਬੇਹੱਦ ਘੱਟ ਵਿਆਜ ਦਰਾਂ ਤੇ ਕਰਜ਼ੇ ਮਨਜ਼ੂਰ ਕੀਤੇ ਗਏ ਨੇ। ਪ੍ਰੈਸ ਸੂਚਨਾ ਬਿਊਰੋ ਦੀ ਫੈਕਟ ਚੈੱਕ ਯੂਨਿਟ ਨੇ ਕਿਹਾ ਹੈ ਕਿ ਇਹ ਪੱਤਰ ਜਾਅਲੀ ਏ। ਅਮਲੇ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਅੱਜ ਹਥਿਆਰਬੰਦ ਫੌਜਾਂ ਸਦਰ ਮੁਕਾਮ ਐਸੋਸੀਏਸ਼ਨ ਦੇ ਇੱਕ ਵਫਦ ਨਾਲ ਮੁਲਾਕਾਤ ਕੀਤੀ। ਮੁਲਾਜ਼ਮਾਂ ਦੀਆਂ ਵੱਖ ਵੱਖ ਮੰਗਾਂ ਅਤੇ ਸੇਵਾ ਸਬੰਧਿਤ ਮੁੱਦਿਆਂ ਤੇ ਚਰਚਾ ਕੀਤੀ ਗਈ। FIH ਮਰਦਾਂ ਦੇ ਹਾਕੀ ਵਿਸ਼ਵ ਕੱਪ 2026 ਦੇ ਫਾਈਨਲ ਵਿੱਚ ਪਿਛਲੇ ਚੈਂਪੀਅਨ ਜਰਮਨੀ ਦਾ ਅਸ਼ਾਮ ਬੈਲਜੀਅਮ ਵਿੱਚ ਸਪੇਨ ਨਾਲ ਮੁਕਾਬਲਾ ਹੋਏਗਾ। ਇਹ ਮੈਚ ਭਾਰਤੀ ਸਮੇਂ ਮੁਤਾਬਿਕ ਰਾਤ 8 ਵਜੇ ਸ਼ੁਰੂ ਹੋਏਗਾ। ਔਰਤਾਂ ਦੀ ਕ੍ਰਿਕਟ ਵਿੱਚ ਭਾਰਤ ਅੱਜ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਥਾਈਲੈਂਡ ਖਿਲਾਫ਼ ਆਪਣੀ 2020 ਏਸ਼ੀਆ ਕੱਪ ਮੁਹਿੰਮ ਦੀ ਸ਼ੁਰੂਆਤ ਕਰੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8:30 ਵਜੇ ਸ਼ੁਰੂ ਹੋਏਗਾ। ਆਖਰ ਚ ਖਾਸ ਖ਼ਬਰਾਂ ਇੱਕ ਵਾਰ ਫੇਰ। ਭਾਰਤ ਤੇ ਉਜ਼ਬੇਕਿਸਤਾਨ ਨੇ ਆਪਣੀ ਆਪਸੀ ਰਣਨੀਤਿਕ ਭਾਈਵਾਲੀ ਨੂੰ ਵਧਾ ਕੇ ਵਿਆਪਕ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਉਠਾਉਣ ਦਾ ਐਲਾਨ ਕੀਤਾ। ਦੋਵਾਂ ਦੇਸ਼ਾਂ ਨੇ ਵੱਖ ਵੱਖ ਖੇਤਰਾਂ ਵਿੱਚ 11 ਸਮਝੌਤਿਆਂ ਤੇ ਦਸਤਖਤ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਜ਼ਬੇਕਿਸਤਾਨ ਦੇ ਸਰਵਉੱਚ ਸਰਕਾਰੀ ਸਨਮਾਨ ਆਰਡਰ ਆਫ ਔਲੀਏ ਦਰਜਾ ਵਾਲੀ ਦੋਸਤਲੀਕ ਨਾਲ ਸਨਮਾਨਿਤ ਕੀਤਾ ਗਿਆ। ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 768 ਹੋਈ। ਲਾਪਤਾ ਕਰੀਬ 50 ਭਾਰਤੀਆਂ ਨਾਲ ਸੰਪਰਕ ਹੋਇਆ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਇਸ ਵੇਲੇ ਸ਼ਾਮ ਦੇ 7:40 ਤੇ 24 ਸਕਿੰਟ ਹੋਏ ਨੇ। ਹੁਣ ਤੁਸੀਂ ਸੁਣੋਗੇ ਮਹਿਲਾ ਏਸ਼ੀਆ ਕੱਪ T20 2026 ਤਹਿਤ ਭਾਰਤ ਅਤੇ ਥਾਈਲੈਂਡ ਮਹਿਲਾ ਕ੍ਰਿਕਟ ਟੀਮਾਂ ਵਿਚਕਾਰ ਖੇਡੇ ਜਾ ਰਹੇ ਮੈਚ ਦਾ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੁਬਈ ਤੋਂ ਅਖੀਰਲੇ ਮੈਚ ਦਾ ਸਿੱਧਾ ਪ੍ਰਸਾਰਣ।
2: कोच के हिसाब से मैं बात करूं और आई होप मैनेजमेंट कोचिज सब इस चीज़ को देख रहे हैं कि यहां से आगे का सफ़र आप किस तरीके से तय कर सकते हैं। भारतीय टीम में बहुत ऐसे प्लेयर्स की खोज हुई है पिछले कुछ टाइम से और उन सभी को हम जानते भी हैं, बहुत अच्छा वो परफॉर्म भी कर रहे हैं। तो मैं ये कहूँगी कि ये एशिया कप एक ऐसा प्लेटफॉर्म है कुछ प्लेयर्स के लिए कि यहाँ से वो अपनी जर्नी को और लंबा कर सकते हैं भारतीय टीम में।
3: देखिए, सबसे बड़ी बात है अगर स्ट्रक्चर की बात करें, खासकर वर्ल्ड कप के बाद जो है और स्टेट में अगर हम देखें तो फिर बहुत ज़्यादा इजाफा हुआ है कि विमेन

0: ਹਿਸਟਰੀ ਦੇ ਕਿਸੇ ਵੀ ਤਿੰਨ ਲੋਕਾਂ ਨਾਲ ਗੱਲਬਾਤ ਦਾ ਮੌਕਾ ਮਿਲੇ ਤਾਂ ਤੁਸੀਂ ਕਿਹਨਾਂ ਨਾਲ ਗੱਲ ਕਰਨਾ ਚਾਹੋਗੇ ਤੇ ਕਿਉਂ?
1: ਹਾਂ ਸਰ, ਤਾਂ ਮੈਂ ਪਹਿਲਾਂ ਗੱਲ ਕਰਾਂਗਾ ਰਾਜਾ ਰਾਜਾ ਚੋਲਾ ਜਾਂ ਰਾਜਿੰਦਰ ਚੋਲਾ। ਸਰ, ਜੋ ਚੋਲਾ ਸਾਮਰਾਜ ਦੇ ਸਭ ਤੋਂ ਵੱਧ ਤਾਕਤਵਰ ਜਾਂ ਸਾਰਿਆਂ ਤੋਂ ਮਹੱਤਵਪੂਰਨ ਰਾਜਿਆਂ ਵਿੱਚੋਂ ਸਨ, ਤਾਂ ਮੈਂ ਉਹਨਾਂ ਤੋਂ ਇਹ ਜਾਣਨਾ ਚਾਹਾਂਗਾ ਉਹਨਾਂ ਨੂੰ ਇਹ ਵਿਚਾਰ ਕਿਵੇਂ ਆਇਆ ਜਿਵੇਂ ਉਹਨਾਂ ਨੇ ਬ੍ਰਿਹਦੇਸ਼ਵਰ ਮੰਦਿਰ ਜਾਂ ਗੰਗੀਕੋਂਡਾ ਚੋਲਪੁਰਮ, ਜੋ ਵੱਡੇ ਵੱਡੇ ਮੰਦਿਰ ਹਨ, ਸ਼ਿਵ ਜੀ ਦੇ ਮੰਦਿਰ ਹਨ, ਤਾਂ ਉਹਨਾਂ ਨੂੰ ਬਣਾਉਣ ਦਾ ਵਿਚਾਰ ਉਹਨਾਂ ਨੂੰ ਕਿਵੇਂ ਆਇਆ, ਪਲੈਨਿੰਗ ਕਿਵੇਂ ਕੀਤੀ, ਉਹਨਾਂ ਨੇ ਇਹ ਵਿਚਾਰ ਕਿਵੇਂ ਆਇਆ ਕਿ ਅਸੀਂ ਅਜਿਹਾ ਕੁਝ ਬਣਾ ਜਾਈਏ ਜੋ ਅਗਲੇ 1000 ਜਾਂ 2000 ਸਾਲਾਂ ਤੱਕ ਦੂਸਰੇ ਲੋਕਾਂ ਨੂੰ ਪ੍ਰੇਰਿਤ ਕਰ ਸਕਣ, ਤਾਂ ਉਹ ਮੈਂ ਉਹਨਾਂ ਕੋਲੋਂ ਜਾਣਨਾ ਹੈ। ਅਤੇ ਦੂਸਰੀ ਜੋ ਸ਼ਖਸੀਅਤ ਹੈ, ਉਹ ਅਸਲ ਵਿੱਚ ਮੇਰੇ ਹਿਸਾਬ ਨਾਲ ਭਾਰਤੀ ਇਤਿਹਾਸ ਵਿੱਚ ਇੱਕ ਅਜਿਹੀ ਸ਼ਖਸੀਅਤ ਹੈ ਜਿਨ੍ਹਾਂ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਸਰ, ਉਹਨਾਂ ਦਾ ਨਾਮ ਹੈ ਹੇਮੂ। ਤਾਂ ਅਸੀਂ ਉਹਨਾਂ ਦੇ ਬਾਰੇ ਜ਼ਿਆਦਾ ਤੋਂ ਜ਼ਿਆਦਾ ਭਾਰਤੀ ਇਤਿਹਾਸ ਵਿੱਚ 2 ਜਾਂ 3 ਲਾਈਨਾਂ ਹੀ ਪੜ੍ਹਦੇ ਹਾਂ। ਸਾਨੂੰ ਇਹ ਵੀ ਨਹੀਂ ਪਤਾ ਉਹ ਜੋ ਹੇਮੂ ਸਨ ਉਹ ਇੱਕ ਸਧਾਰਨ ਆਦਮੀ ਸਨ, ਇੱਕ ਸਧਾਰਨ ਇਨਸਾਨ ਸਨ, ਉਹ ਇੱਕ ਵਪਾਰੀ ਸਨ। ਉੱਧਰ ਉਹਨਾਂ ਨੇ ਇੱਕ ਸਾਮਰਾਜ ਖੜਾ ਕੀਤਾ, ਅਤੇ ਉਹ ਨਾ ਸਿਰਫ ਇੱਕ ਸਾਮਰਾਜ ਨਿਰਮਾਤਾ ਸਨ, ਉਹ ਇੱਕ ਮਿਲਟਰੀ ਥਿੰਕਰ ਵੀ ਸਨ, ਮਿਲਟਰੀ ਜੀਨੀਅਸ ਸਨ, ਜਿਨ੍ਹਾਂ ਨੇ ਆਪਣੇ ਸਮੇਂ 'ਚ 23 ਲੜਾਈਆਂ ਲੜੀਆਂ ਅਤੇ ਉਹਨਾਂ ਵਿੱਚੋਂ 22 ਲੜਾਈਆਂ ਜਿੱਤੀਆਂ। ਉਹਨਾਂ ਦਾ ਥਾਟ ਪ੍ਰੋਸੈਸ ਕਿਵੇਂ ਸੀ, ਉਹ ਕਿਵੇਂ ਇੱਕ ਆਦਮੀ ਤੋਂ ਇੰਨੇ ਵੱਡੇ ਰਾਜੇ ਬਣੇ, ਉਹਨਾਂ ਦੀ ਯਾਤਰਾ ਬਾਰੇ ਜਾਣਨ ਦੀ ਮੈਨੂੰ ਬਹੁਤ ਦਿਲਚਸਪੀ ਹੈ ਸਰ। ਅਤੇ ਤੀਸਰੀ ਜੋ ਹੈ, ਇਹ ਬਹੁਤ ਹੀ ਦਿਲਚਸਪ ਸ਼ਖਸੀਅਤ ਹੈ, ਉਹ ਹੈ ਇੱਕ ਔਰਤ ਸਰ, ਤ੍ਰਿਭੁਵਨ ਮਹਾਦੇਵੀ। ਤਾਂ ਇਹ ਜੋ ਇੱਕ ਉੜੀਸਾ ਵਿੱਚ ਇੱਕ ਰਾਜ ਹੈ ਜਿਸਦਾ ਨਾਮ ਸੀ ਭੌਮਾਕਾਰਾ, ਇਹਨਾਂ ਦੀ ਵੀ ਕਹਾਣੀ ਬੜੀ ਦਿਲਚਸਪ ਹੈ। ਉਹਨਾਂ ਨੇ ਜਦੋਂ 850 ਈਸਵੀ ਦੇ ਨੇੜੇ ਤੇੜੇ ਜੋ ਸਾਲ ਉਹਨਾਂ ਦੇ ਗੁਆਂਢੀ ਰਾਜ ਪਾਲਾ ਨੇ ਇਹਨਾਂ ਦੇ ਰਾਜ 'ਤੇ ਹਮਲਾ ਕਰ ਦਿੱਤਾ ਸੀ, ਅਤੇ ਇਹਨਾਂ ਦੇ ਰਾਜਾ ਜੋ ਇਹਨਾਂ ਦੇ ਪਤੀ ਸਨ ਉਹ ਇਸ ਲੜਾਈ ਵਿੱਚ ਸ਼ਹੀਦ ਹੋ ਗਏ ਸਨ, ਅਤੇ ਇਸ ਦੀ ਵਜ੍ਹਾ ਨਾਲ ਉਹ ਰਾਜ ਬਹੁਤ ਛੋਟਾ ਹੋ ਗਿਆ ਅਤੇ ਉਸਦੇ ਜੋ ਸਰਦਾਰ ਸਨ, ਉਸਦੇ ਜੋ ਲੀਡਰ ਸਨ, ਉਹ ਰਾਜ ਛੱਡ ਕੇ ਜਾਣ ਲੱਗ ਪਏ ਸਨ। ਅਤੇ ਇਹ ਜੋ ਤ੍ਰਿਭੁਵਨ ਮਹਾਦੇਵੀ ਜੋ ਔਰਤ ਸੀ, ਇਹਨਾਂ ਨੇ ਉਹ ਸਰਕਾਰ ਸੰਭਾਲੀ ਅਤੇ ਉਹ ਭਾਰਤੀ ਇਤਿਹਾਸ ਵਿੱਚ ਪਹਿਲੇ ਆਜ਼ਾਦ ਸ਼ਾਸਕਾਂ ਵਿੱਚੋਂ ਇੱਕ ਬਣੇ, ਅਤੇ ਉਹਨਾਂ ਨੇ ਸਰਕਾਰ ਨੂੰ ਨਾ ਸਿਰਫ ਸਥਾਪਿਤ ਕੀਤਾ ਸਗੋਂ ਇਹਨਾਂ ਉਸ ਨੂੰ ਸ਼ਕਤੀਸ਼ਾਲੀ ਬਣਾ ਦਿੱਤਾ ਕਿ ਉਹ ਅਗਲੇ 100 ਸਾਲਾਂ ਤੱਕ ਕਲਿੰਗਾ ਅਤੇ ਉਸਦੇ ਖੇਤਰ ਵਿੱਚ ਰਾਜ ਕਰਦੇ ਰਹੇ। ਤਾਂ ਇਹ 3 ਅਜਿਹੀਆਂ ਦਿਲਚਸਪ ਸ਼ਖਸੀਅਤਾਂ ਹਨ ਜਿਨ੍ਹਾਂ ਨੂੰ ਮੈਂ ਮਿਲਣਾ ਪਸੰਦ ਕਰਾਂਗਾ ਸਰ।
0: ਕ੍ਰਿਸ਼ਨਾ ਜੀ, ਤੁਹਾਨੂੰ ਹੁਣ ਲੱਗਦਾ ਹੈ ਕਿ ਤੁਸੀਂ ਇਤਿਹਾਸ ਨੂੰ ਜੀ ਰਹੇ ਹੋ, ਤੁਸੀਂ ਪੂਰੀ ਤਰ੍ਹਾਂ ਇਤਿਹਾਸ ਵਿੱਚ ਡੁੱਬ ਚੁੱਕੇ ਹੋ। ਵੇਖੋ, ਮੈਂ ਵੀ ਬੜੀ ਉਤਸੁਕਤਾ ਨਾਲ ਤੁਹਾਡੀ ਸਾਈਟ ਵੇਖੀ ਹੈ, ਤੇ ਮੈਨੂੰ ਸਭ ਤੋਂ ਦਿਲਚਸਪ ਇਹ ਲੱਗਾ ਕਿ ਤੁਹਾਡੀ ਸਾਈਟ ਤੇ ਅਜਿਹਾ ਇੱਕ ਟੈਬ ਹੈ ਜਿੱਥੇ ਲੋਕ ਸੁਧਾਰ ਤੇ ਸੁਝਾਅ ਵੀ ਦੇ ਸਕਦੇ ਨੇ। ਅਜਿਹੇ ਕੰਸਟਰਕਟਿਵ ਫੀਡਬੈਕ ਦੇ ਲਈ ਤਿਆਰ ਰਹਿਣਾ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ। ਕੀ ਤੁਹਾਨੂੰ ਲੋਕਾਂ ਤੋਂ ਸੁਝਾਅ ਮਿਲਣੇ ਸ਼ੁਰੂ ਹੋਏ ਨੇ, ਤੇ ਤੁਸੀਂ ਉਹਨਾਂ ਤੇ ਕਿਵੇਂ ਕੰਮ ਕਰਦੇ ਹੋ?
1: ਹਾਂ ਸਰ, ਲੋਕਾਂ ਦੇ ਬਹੁਤ ਸੁਝਾਅ ਆਉਂਦੇ ਨੇ ਸਰ। ਸੁਝਾਅ 2 ਤਰ੍ਹਾਂ ਦੇ ਆਉਂਦੇ ਨੇ। ਇੱਕ ਸੁਝਾਅ ਇਸ ਤਰ੍ਹਾਂ ਦੇ ਆਉਂਦੇ ਹੈ ਜੋ ਸਾਨੂੰ ਕਰੈਕਸ਼ਨ ਸੁਜੈਸਟ ਕਰਦੇ ਨੇ, ਇਸ ਰਾਜ ਵਿੱਚ, ਇਸ ਸਮੇਂ ਵਿੱਚ, ਇਸ ਰਾਸ਼ਟਰ ਵਿੱਚ ਇਹ ਰਾਜੇ ਸਨ, ਜਾਂ ਇਸ ਸਮੇਂ ਇਹ ਯੁੱਧ ਹੋਇਆ ਸੀ, ਤਾਂ ਅਜਿਹੇ ਕੁਝ ਸੁਝਾਅ ਆਉਂਦੇ ਹਨ। ਦੂਸਰੇ ਸੁਝਾਅ ਆਉਂਦੇ ਹਨ ਕਿ ਤੁਸੀਂ ਇਸ ਵੈਬਸਾਈਟ ਵਿੱਚ ਇਹ ਫੀਚਰ ਜਾਂ ਉਹ ਫੀਚਰ ਵੀ ਪਾ ਸਕਦੇ ਹੋ। ਤਾਂ ਸਾਨੂੰ ਦੋਵਾਂ ਤਰ੍ਹਾਂ ਦੇ ਸੁਝਾਅ ਆਉਂਦੇ ਹਨ। ਜੇਕਰ ਸਾਨੂੰ ਇੱਕ ਸੁਝਾਅ ਆਏ ਕਿ ਇਸ ਰਾਜ ਵਿੱਚ ਇਸ ਰਾਜੇ ਨੇ ਇਸ ਸਮੇਂ ਰਾਜ ਕੀਤਾ ਸੀ, ਤਾਂ ਅਸੀਂ ਉਹ ਸੁਝਾਅ 'ਤੇ ਵਿਚਾਰ ਕਰਦੇ ਹਾਂ, ਤਾਂ ਜੋ ਸਾਡੇ ਜੋ ਸਾਧਨ ਹਨ, ਜਿਵੇਂ ਸਾਨੂੰ ਕਿਸੇ ਨੇ ਸੁਝਾਅ ਦਿੱਤਾ ਸੀ ਕਿ ਤੁਸੀਂ ਇੰਡੀਆ ਨੂੰ ਤਾਂ ਵਿਖਾ ਦਿੱਤਾ, ਜੇਕਰ ਰਾਜ ਪੱਧਰ 'ਤੇ ਵੀ ਵਿਖਾ ਸਕਦੇ ਹੋ

0: ਹੋਰ ਵੀ ਚੰਗਾ ਹੋਵੇਗਾ। ਤਾਂ ਅਸੀਂ ਉਹ ਫੀਚਰ ਲਾਗੂ ਕੀਤਾ ਅਤੇ ਫਿਰ ਅਸੀਂ ਦੂਸਰਾ ਫੀਚਰ ਜੋ ਆਇਆ ਸੀ ਜਿਸ ਵਿੱਚ ਅਸੀਂ ਇੱਕ ਟਰੰਪ ਕਾਰਡ ਵਰਗਾ ਬਣਾਇਆ ਸੀ ਸਾਰੇ ਰਾਜ ਦੇ ਡਾਟਾ ਸਟੈਟਿਸਟਿਕਸ ਦੇ ਕੇ ਤਾਂ ਉਹ ਬੱਚਿਆਂ ਤੱਕ ਪਹੁੰਚ ਸਕੇ। ਤਾਂ ਕਿਸੇ ਨੇ ਇੱਕ ਸੁਝਾਅ ਦਿੱਤਾ ਕਿ ਤੁਸੀਂ ਉਸਨੂੰ ਇੱਕ ਜਗ੍ਹਾ 'ਤੇ ਲੈ ਕੇ ਆਓ ਤਾਂ ਕਿ ਅਸੀਂ ਸਾਰੇ ਡਾਊਨਲੋਡ ਕਰਕੇ ਅਸੀਂ ਸਾਰੇ ਸ਼ੇਅਰ ਕਰ ਸਕੀਏ। ਤਾਂ ਅਸੀਂ ਫੀਚਰ ਲਾਗੂ ਕਰ ਰਹੇ ਹਾਂ। ਤਾਂ ਸਾਨੂੰ ਇੰਨਾ ਜਾਣਨਾ ਜ਼ਰੂਰੀ ਹੈ ਕਿ ਅਸੀਂ ਗਲਤੀ ਕਰਾਂਗੇ ਕਿਉਂਕਿ ਅਸੀਂ ਸਰਵੋਤਮ ਨਹੀਂ ਹਾਂ ਅਤੇ ਉਹ ਜਾਣ ਕੇ ਹੀ ਅਸੀਂ ਵੀ ਕਰੈਕਸ਼ਨ ਦਾ ਟੈਬ ਲਗਾਇਆ ਹੈ ਤਾਂ ਸਾਡੇ ਸਾਰਿਆਂ ਦੀ ਸਾਈਟ ਹੋਵੇ ਅਤੇ ਅੱਗੇ ਜਾ ਕੇ ਸਾਰੀ ਜਾਣਕਾਰੀ ਦੇ ਹਿਸਾਬ ਨਾਲ ਅਸੀਂ ਇੱਕ ਅਜਿਹੀ ਸਾਈਟ ਬਣਾਈਏ ਜੋ ਅਗਲੇ ਕੁਝ ਸਾਲਾਂ ਤੱਕ ਇਤਿਹਾਸ ਨੂੰ ਇੱਕ ਮਜ਼ੇਦਾਰ ਬਣਾਏ।
1: ਕ੍ਰਿਸ਼ਨਾ ਜੀ, ਤੁਸੀਂ ਸੱਚਮੁੱਚ ਇੱਕ ਬਹੁਤ ਵੱਡਾ ਕੰਮ ਕੀਤਾ। ਅੱਛਾ, ਹਿਸਟਰੀ ਤੋਂ ਇਲਾਵਾ ਤੁਹਾਡੀਆਂ ਕਈ ਹੌਬੀਜ਼ ਹੋਣਗੀਆਂ ਤੇ ਹੋਰ ਵੀ ਬਹੁਤ ਕੁਝ ਕਰਦੇ ਹੋਵੋਗੇ ਤੁਸੀਂ।
0: ਹਾਂ ਨਹੀਂ ਸਰ, ਅਸੀਂ ਥੋੜੇ ਬੋਰਿੰਗ ਟਾਈਪ ਦੇ ਆਦਮੀ ਹਾਂ ਸਰ। ਅਸੀਂ ਟੈਕਨੋਲੋਜੀ ਵਿੱਚ ਬਹੁਤ ਦਿਲਚਸਪੀ ਰੱਖਦੇ ਹਾਂ ਅਤੇ ਇਤਿਹਾਸ ਵਿੱਚ ਰੱਖਦੇ ਹਾਂ। ਜਦੋਂ ਹੁਣ ਟੈਕਨੋਲੋਜੀ ਅਤੇ ਇਤਿਹਾਸ ਮਿਲ ਗਿਆ ਹੈ, ਇਸੇ ਵਿੱਚ ਅਸੀਂ ਡੁੱਬੇ ਰਹਿੰਦੇ ਹਾਂ ਪੂਰੇ ਦਿਨ।
1: ਚਲੋ ਕ੍ਰਿਸ਼ਨਾ ਜੀ, ਤੁਹਾਨੂੰ ਮੇਰੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਨੇ। ਤੁਸੀਂ ਇੱਕ ਚੰਗੀ ਸ਼ੁਰੂਆਤ ਕੀਤੀ ਹੈ ਤੇ ਤੁਹਾਡਾ ਤਰੀਕਾ ਵੀ ਅਜਿਹਾ ਹੈ ਕਿ ਲੋਕ ਜੁੜਨਗੇ, ਮੈਨੂੰ ਪੂਰਾ ਵਿਸ਼ਵਾਸ ਹੈ। ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਸਾਥੀਓ, ਕ੍ਰਿਸ਼ਨਾ ਜੀ ਦਾ ਯਤਨ ਸਿਰਫ ਇਤਿਹਾਸ ਦੇ ਵਿਦਿਆਰਥੀਆਂ ਨੂੰ ਨਹੀਂ, ਇਹ ਸਾਨੂੰ ਸਾਰਿਆਂ ਨੂੰ ਆਪਣੇ ਅਤੀਤ ਨੂੰ ਰੋਚਕ ਤਰੀਕੇ ਨਾਲ ਜਾਣਨ ਵਿੱਚ ਮਦਦ ਕਰੇਗਾ। ਤੁਹਾਡੇ ਕੋਲ ਵੀ ਅਜਿਹੇ ਯਤਨਾਂ ਦੇ ਬਾਰੇ ਜਾਣਕਾਰੀ ਹੋਵੇ ਤਾਂ ਉਸਨੂੰ ਜ਼ਰੂਰ ਸ਼ੇਅਰ ਕਰੋ। ਮੇਰੇ ਪਿਆਰੇ ਦੇਸ਼ਵਾਸੀਓ, ਨਸ਼ਾ ਮੁਕਤ ਯੁਵਾ ਫੋਰ ਵਿਕਸਿਤ ਭਾਰਤ, ਇਹ ਮੁਹਿੰਮ ਇਸ ਸਮੇਂ ਪੂਰੇ ਦੇਸ਼ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਇਸ ਦਾ ਟੀਚਾ ਬਿਲਕੁਲ ਸਾਫ਼ ਹੈ, ਨਸ਼ਾ ਮੁਕਤ ਨੌਜਵਾਨ, ਡਰੱਗ ਫਰੀ ਇੰਡੀਆ। ਬਹੁਤ ਸਾਰੇ ਲੋਕ, ਖਾਸ ਕਰਕੇ ਸਾਡੇ ਨੌਜਵਾਨ, ਬਹੁਤ ਵੱਡੀ ਗਿਣਤੀ ਵਿੱਚ ਇਸ ਦਾ ਹਿੱਸਾ ਬਣ ਗਏ ਨੇ। ਆਖਿਰ ਇਹ ਭਾਰਤ ਦੇ ਨੌਜਵਾਨਾਂ ਦੀ ਸਿਹਤ, ਉਹਨਾਂ ਦੀ ਖੁਸ਼ੀ ਤੇ ਰੋਸ਼ਨ ਭਵਿੱਖ ਦੇ ਲਈ ਹੀ ਸਾਡਾ ਸਮੂਹਿਕ ਸੰਕਲਪ ਹੈ। ਸਾਥੀਓ, ਨਸ਼ੇ ਦੀ ਆਦਤ ਸਿਰਫ ਇੱਕ ਵਿਅਕਤੀ ਨੂੰ ਆਪਣੀ ਲਪੇਟ ਵਿੱਚ ਨਹੀਂ ਲੈਂਦੀ, ਇਸ ਦੇ ਭੈੜੇ ਨਤੀਜੇ ਪੂਰੇ ਪਰਿਵਾਰ ਤੇ ਸਮਾਜ ਨੂੰ ਝੱਲਣੇ ਪੈਂਦੇ ਨੇ। ਮੈਂ ਉਹਨਾਂ ਲੋਕਾਂ ਦੀ ਸ਼ਲਾਘਾ ਕਰਾਂਗਾ ਜੋ ਡਰੱਗਸ ਦੇ ਖਿਲਾਫ ਦੂਜਿਆਂ ਨੂੰ ਜਾਗਰੂਕ ਕਰਦੇ ਨੇ ਤੇ ਨਸ਼ੇ ਦੀ ਅਲਾਮਤ ਨਾਲ ਜੂਝ ਰਹੇ ਲੋਕਾਂ ਦੀ ਮਦਦ ਵਿੱਚ ਅੱਗੇ ਆਉਂਦੇ ਨੇ। ਨਸ਼ਾ ਮੁਕਤ ਭਾਰਤ ਦੇ ਲਈ ਕੀ ਤੁਸੀਂ ਪਾਵਰਫੁੱਲ ਸਲੋਗਨ ਬਣਾ ਸਕਦੇ ਹੋ? ਕੀ ਸਾਡੇ ਨੌਜਵਾਨ ਸੰਗੀਤਕਾਰ ਅਜਿਹੇ ਗੀਤ ਬਣਾ ਸਕਦੇ ਨੇ ਜਿਨ੍ਹਾਂ ਵਿੱਚ ਡਰੱਗ ਫਰੀ ਲਾਈਫ ਦਾ ਮੈਸੇਜ ਹੋਵੇ? ਕੀ ਵਿਦਿਆਰਥੀ ਤੇ ਥੀਏਟਰ ਗਰੁੱਪ ਦਿਲ ਨੂੰ ਛੂਹ ਲੈਣ ਵਾਲੇ ਸ਼ਾਰਟ ਪਲੇਅ ਲਿਖ ਸਕਦੇ ਨੇ ਜਿਨ੍ਹਾਂ ਵਿੱਚ ਡਰ ਤੇ ਖਤਰਿਆਂ ਦੇ ਨਾਲ ਨਾਲ ਉਹਨਾਂ ਵਿੱਚੋਂ ਬਾਹਰ ਨਿਕਲਣ ਦਾ ਰਸਤਾ ਵੀ ਹੋਵੇ? ਸਾਡੇ ਦੇਸ਼ ਵਿੱਚ ਬਿਹਤਰੀਨ ਕੰਟੈਂਟ ਕ੍ਰੀਏਟਰਸ ਦੀ ਕਮੀ ਨਹੀਂ ਹੈ। ਮੇਰੀ ਬੇਨਤੀ ਹੈ ਕਿ ਉਹ ਵੱਖ ਵੱਖ ਭਾਸ਼ਾਵਾਂ ਵਿੱਚ ਅਜਿਹਾ ਕੰਟੈਂਟ ਬਣਾਉਣ ਜਿਸ ਨਾਲ ਇਸ ਦਿਸ਼ਾ ਵਿੱਚ ਸਮਾਜ ਨੂੰ ਮਦਦ ਮਿਲੇ। ਤੁਸੀਂ ਆਪਣੇ ਯਤਨਾਂ ਨੂੰ ਹੈਸ਼ਟੈਗ ਦੇ ਨਾਲ ਸੋਸ਼ਲ ਮੀਡੀਆ ਤੇ ਵੀ ਜ਼ਰੂਰ ਸ਼ੇਅਰ ਕਰੋ। ਕਈ ਵਾਰ ਕ੍ਰੀਏਟਿਵ ਐਫਰਟ ਰਸਮੀ ਮੁਹਿੰਮ ਤੋਂ ਜ਼ਿਆਦਾ ਸੁੰਦਰ ਹੁੰਦੇ ਨੇ। ਆਓ, ਭਾਰਤ ਦੇ ਨੌਜਵਾਨ ਨੂੰ ਨਸ਼ੇ ਤੋਂ ਦੂਰ ਰੱਖਣ, ਨਸ਼ੇ ਤੋਂ ਮੁਕਤ ਰੱਖਣ, ਇਸ ਪਵਿੱਤਰ ਕੰਮ ਵਿੱਚ ਅਸੀਂ ਸਾਰੇ ਆਪਣੀ ਭੂਮਿਕਾ ਨਿਭਾਈਏ। ਤੁਸੀਂ ਆਪਣੇ ਯਤਨ ਨੂੰ ਹੈਸ਼ਟੈਗ ਨਸ਼ਾ ਮੁਕਤ ਯੁਵਾ ਸੋਸ਼ਲ ਮੀਡੀਆ ਤੇ ਵੀ ਜ਼ਰੂਰ ਸ਼ੇਅਰ ਕਰੋ। ਮੇਰੇ ਪਿਆਰੇ ਦੇਸ਼ਵਾਸੀਓ, ਅਗਸਤ ਦੇ ਮਹੀਨੇ ਵਿੱਚ ਸਾਨੂੰ ਹਰ ਪਾਸੇ ਦੇਸ਼ ਭਗਤੀ ਦੇ ਅਨੇਕਾਂ ਰੰਗ ਵੇਖਣ ਨੂੰ ਮਿਲਦੇ ਨੇ। ਇਸ ਸਮੇਂ ਹਰ ਵਿਅਕਤੀ ਦੇ ਮਨ ਵਿੱਚ ਰਾਸ਼ਟਰ ਪ੍ਰੇਮ ਦੀ ਭਾਵਨਾ ਪ੍ਰਮੁੱਖ ਹੋ ਜਾਂਦੀ ਹੈ। ਨੈਸ਼ਨਲ ਹੈਂਡਲੂਮ ਡੇ ਤੇ ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ਤੋਂ ਲੈ ਕੇ ਵੰਡ ਦੀ ਭਿਆਨਕਤਾ ਦੀਆਂ ਯਾਦਾਂ ਇਸ ਨੂੰ ਖਾਸ ਬਣਾਉਂਦੀਆਂ ਨੇ। ਸੁਤੰਤਰਤਾ ਦਿਵਸ ਤੇ ਨੈਸ਼ਨਲ ਸਪੇਸ ਡੇ ਇਸ ਦੇ ਮੌਕੇ ਤਾਂ ਹਰ ਦੇਸ਼ ਵਾਸੀ ਨੂੰ ਮਾਣ ਨਾਲ ਭਰ ਦਿੰਦੇ ਨੇ। ਹਰ ਘਰ ਤਿਰੰਗਾ ਅਭਿਆਨ ਇਸ ਭਾਵਨਾ ਨੂੰ ਹੋਰ ਮਜ਼ਬੂਤ ਕਰਦਾ ਹੈ। ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ਨਾਲ ਇਹ ਸਾਲ ਹੋਰ ਵੀ ਖਾਸ ਬਣ ਗਿਆ ਹੈ। ਇਸ ਵਾਰ 8 ਕਰੋੜ ਤੋਂ ਜ਼ਿਆਦਾ ਤਿਰੰਗਾ ਸੈਲਫੀਆਂ ਅਪਲੋਡ ਕੀਤੀਆਂ ਗਈਆਂ ਤੇ ਤਿਰੰਗੇ ਦਾ ਇਹ ਉਤਸਵ ਸਿਰਫ ਭਾਰਤ ਤੱਕ ਹੀ ਸੀਮਿਤ ਨਹੀਂ ਰਿਹਾ। ਇਸ ਸਾਲ ਸੂਰਿਆਪਥ ਤਿਰੰਗਾ ਦੇ ਜ਼ਰੀਏ ਸਾਡਾ ਤਿਰੰਗਾ ਦੁਨੀਆ ਭਰ ਦੀ ਇੱਕ ਅਨੋਖੀ ਯਾਤਰਾ ਤੇ ਨਿਕਲਿਆ। ਫੀਜੀ ਦੇ ਸੁਬਾ ਵਿੱਚ ਸੂਰਜ ਦੀ ਪਹਿਲੀ ਕਿਰਨ ਦੇ ਨਾਲ ਤਿਰੰਗਾ ਲਹਿਰਾਇਆ ਗਿਆ। ਇਸ ਤੋਂ ਬਾਅਦ ਏਸ਼ੀਆ, ਅਫਰੀਕਾ, ਯੂਰਪ ਤੇ ਅਮਰੀਕਾ ਦੇ ਸੈਨ ਫਰਾਂਸਿਸਕੋ ਤੱਕ ਇੰਡੀਅਨ ਮਿਸ਼ਨ ਤੇ ਪੋਸਟਸ ਤੇ ਤਿਰੰਗਾ ਲਹਿਰਾਇਆ।

ਆ ਗਿਆ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਹ ਦ੍ਰਿਸ਼ ਕਿੰਨੇ ਅਨੋਖੇ ਰਹੇ ਹੋਣਗੇ। ਜਿਵੇਂ ਜਿਵੇਂ ਦੁਨੀਆ ਭਰ ਵਿੱਚ ਸੂਰਜ ਅੱਗੇ ਵਧਦਾ ਗਿਆ, ਉਸੇ ਤਰ੍ਹਾਂ ਭਾਰਤੀ ਤਿਰੰਗਾ ਵੀ ਲਹਿਰਾਉਂਦਾ ਗਿਆ। ਅਜਿਹੇ ਯਤਨ ਸਮਾਜ ਨੂੰ ਇੱਕ ਸੂਤਰ ਵਿੱਚ ਪਿਰਾਉਂਦੇ ਨੇ। ਇਸ ਨਾਲ ਦੇਸ਼ ਦੇ ਨਾਲ ਸਾਡਾ ਜੁੜਾਅ ਹੋਰ ਡੂੰਘਾ ਹੁੰਦਾ ਹੈ। ਇਹਨਾਂ ਯਤਨਾਂ ਵਿੱਚ ਸ਼ਾਮਿਲ ਸਾਰੇ ਲੋਕਾਂ ਨੂੰ ਮੇਰੀ ਬਹੁਤ ਬਹੁਤ ਵਧਾਈ। ਮੇਰੇ ਪਿਆਰੇ ਦੇਸ਼ ਵਾਸੀਓ, ਸਾਡੇ ਸ਼ਹਿਰਾਂ ਤੇ ਕਸਬਿਆਂ ਦੀਆਂ ਸੜਕਾਂ ਤੇ ਰੋਜ਼ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਲੱਖਾਂ ਔਰਤਾਂ ਆਪਣੇ ਆਪਣੇ ਕੰਮ ਵਿੱਚ ਜੁਟੀਆਂ ਰਹਿੰਦੀਆਂ ਨੇ। ਕੋਈ ਸਬਜ਼ੀ ਵੇਚਦੀ ਹੈ, ਕੋਈ ਫਲ, ਕੋਈ ਚਾਹ ਦਾ ਠੇਲਾ ਲਾਉਂਦਾ ਹੈ, ਤਾਂ ਕੋਈ ਫੁੱਲ, ਦੀਵੇ ਤੇ ਪੂਜਾ ਦੀ ਸਮੱਗਰੀ ਵੇਚਦੀ ਹੈ। ਕਈ ਵਾਰ ਬਸ ਥੋੜੀ ਜਿਹੀ ਪੂੰਜੀ ਦੀ ਕਮੀ ਇਹਨਾਂ ਦੇ ਕਾਰੋਬਾਰ ਨੂੰ ਅੱਗੇ ਵਧਣ ਤੋਂ ਰੋਕ ਦਿੰਦੀ ਹੈ। ਲੇਕਿਨ ਹੁਣ ਅਜਿਹੀਆਂ ਲੱਖਾਂ ਮਾਵਾਂ ਭੈਣਾਂ ਨੂੰ ਪੀਐਮ ਸਮ੍ਰਿਧੀ ਯੋਜਨਾ ਨਾਲ ਨਵੀਂ ਤਾਕਤ ਮਿਲ ਰਹੀ ਹੈ। ਮਹਿਲਾ ਸਸ਼ਕਤੀਕਰਨ ਦੇ ਇਸ ਪੱਖ ਦੀ ਓਨੀ ਚਰਚਾ ਨਹੀਂ ਹੁੰਦੀ ਜਿੰਨੀ ਹੋਣੀ ਚਾਹੀਦੀ ਹੈ। ਪੀਐਮ ਸਮ੍ਰਿਧੀ ਯੋਜਨਾ ਦੀਆਂ ਲਾਭਪਾਤਰੀਆਂ ਵਿੱਚ ਲਗਭਗ 46% ਔਰਤਾਂ ਨੇ, ਯਾਨੀ ਦੇਸ਼ ਭਰ ਵਿੱਚ ਤਕਰੀਬਨ 35 ਲੱਖ ਔਰਤਾਂ ਇਸ ਯੋਜਨਾ ਨਾਲ ਜੁੜ ਕੇ ਆਪਣੇ ਕਾਰੋਬਾਰ ਨੂੰ ਅੱਗੇ ਵਧਾ ਰਹੀਆਂ ਨੇ। ਸਾਥੀਓ, ਗਾਜ਼ੀਆਬਾਦ ਦੀ ਬਬਿਤਾ ਸ਼ਰਮਾ ਜੀ ਇਸ ਦਾ ਬਹੁਤ ਚੰਗਾ ਉਦਾਹਰਣ ਹੈ। ਬਬਿਤਾ ਜੀ ਪੂਜਾ ਦੀ ਸਮੱਗਰੀ ਦਾ ਇੱਕ ਛੋਟਾ ਜਿਹਾ ਸਟਾਲ ਲਾਉਂਦੀ ਸੀ। ਫੁੱਲ, ਦੀਵੇ, ਅਗਰਬੱਤੀ, ਨਾਰੀਅਲ ਵਰਗੀਆਂ ਚੀਜ਼ਾਂ ਵੇਚ ਕੇ ਆਪਣੇ ਪਰਿਵਾਰ ਦੀ ਰੋਜ਼ੀ ਰੋਟੀ ਵਿੱਚ ਹੱਥ ਵਟਾਉਂਦੀ ਸੀ। ਮਿਹਨਤ ਖੂਬ ਸੀ, ਲੇਕਿਨ ਕਾਰੋਬਾਰ ਵਧਾਉਣ ਲਈ ਪੂੰਜੀ ਦੀ ਲੋੜ ਸੀ। ਪੀਐਮ ਸਮ੍ਰਿਧੀ ਨਾਲ ਉਹਨਾਂ ਨੂੰ ਆਰਥਿਕ ਮਦਦ ਮਿਲੀ। ਉਹਨਾਂ ਨੇ ਆਪਣੇ ਸਟਾਲ ਤੇ ਸਮਾਨ ਵਧਾਇਆ, ਕਾਰੋਬਾਰ ਦਾ ਵਿਸਥਾਰ ਕੀਤਾ, ਗ੍ਰਾਹਕ ਵਧੇ, ਆਮਦਨੀ ਵਧੀ ਤੇ ਹੌਲੀ ਹੌਲੀ ਸੜਕ ਕੰਢੇ ਦਾ ਉਹਨਾਂ ਦਾ ਛੋਟਾ ਜਿਹਾ ਸਟਾਲ ਇੱਕ ਦੁਕਾਨ ਵਿੱਚ ਬਦਲ ਗਿਆ। ਸਾਥੀਓ, ਬੈਂਗਲੁਰੂ ਦੀ TS ਨਿਗੰਮਾ ਜੀ ਦੀ ਮਿਸਾਲ ਵੀ ਬਹੁਤ ਪ੍ਰੇਰਿਤ ਹੈ। ਨਿਗੰਮਾ ਜੀ ਤੇ ਉਹਨਾਂ ਦੇ ਪਤੀ ਨੇ ਮਿਲ ਕੇ ਇਡਲੀ, ਡੋਸਾ ਤੇ ਸਾਂਬਰ ਵੇਚਣ ਦਾ ਕੰਮ ਸ਼ੁਰੂ ਕੀਤਾ। ਕੰਮ ਚੱਲ ਪਿਆ, ਲੇਕਿਨ ਉਸ ਨੂੰ ਅੱਗੇ ਵਧਾਉਣ ਦੇ ਲਈ ਪੂੰਜੀ ਦੀ ਲੋੜ ਸੀ। ਨਿਗੰਮਾ ਜੀ ਨੂੰ ਪੀਐਮ ਸਮ੍ਰਿਧੀ ਤੋਂ ਸਹਿਯੋਗ ਮਿਲਿਆ। ਉਹਨਾਂ ਨੇ ਆਪਣੀ ਕਾਰਟ ਬਿਹਤਰ ਕੀਤੀ, ਸਮਾਨ ਥੋਕ ਵਿੱਚ ਖਰੀਦਣਾ ਸ਼ੁਰੂ ਕੀਤਾ ਤੇ ਮੈਨਿਊ ਵਿੱਚ ਵੀ ਕਈ ਨਵੀਆਂ ਚੀਜ਼ਾਂ ਜੋੜੀਆਂ। ਗ੍ਰਾਹਕ ਵਧੇ, ਕਮਾਈ ਵਧੀ ਤੇ ਪਰਿਵਾਰ ਦੀ ਆਰਥਿਕ ਸਥਿਤੀ ਬਿਹਤਰ ਹੋਈ। ਅੱਜ ਉਹ ਆਪਣੇ 3 ਬੱਚਿਆਂ ਨੂੰ ਬਿਹਤਰ ਐਜੂਕੇਸ਼ਨ ਦੇਣ ਵਿੱਚ ਸਮਰੱਥ ਹੋਏ ਨੇ। ਸਾਥੀਓ, ਜਦੋਂ ਇੱਕ ਮਹਿਲਾ ਦਾ ਕਾਰੋਬਾਰ ਵਧਦਾ ਹੈ ਤੇ ਉਸ ਦੇ ਨਾਲ ਪੂਰੇ ਪਰਿਵਾਰ ਦਾ ਭਵਿੱਖ ਅੱਗੇ ਵਧਦਾ ਹੈ। ਬੱਚਿਆਂ ਦੀ ਐਜੂਕੇਸ਼ਨ ਬਿਹਤਰ ਹੁੰਦੀ ਹੈ, ਘਰ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ ਤੇ ਉਸ ਮਹਿਲਾ ਦੇ ਅੰਦਰ ਆਤਮ ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਹੈ। ਇਹੀ ਤਾਂ ਹੈ ਮਹਿਲਾ ਸਸ਼ਕਤੀਕਰਨ ਦਾ ਇੱਕ ਜੀਵੰਤ ਰੂਪ। ਮੈਂ ਰੇੜੀ ਫੜੀ ਤੇ ਕੰਮ ਨਾਲ ਜੁੜੀਆਂ ਸਾਰੀਆਂ ਭੈਣਾਂ ਨੂੰ ਉਹਨਾਂ ਦੇ ਰੋਸ਼ਨ ਭਵਿੱਖ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ। ਮੇਰੇ ਪਿਆਰੇ ਦੇਸ਼ ਵਾਸੀਓ, ਸਵੱਛਤਾ ਦੀ ਇੱਕ ਬਹੁਤ ਵੱਡੀ ਖੂਬੀ ਹੁੰਦੀ ਹੈ, ਜਦੋਂ ਕਿਸੇ ਨੂੰ ਜਗ੍ਹਾ ਨੂੰ ਸਵੱਛ ਰੱਖਣ ਦਾ ਸੰਕਲਪ ਉੱਥੋਂ ਦੇ ਲੋਕਾਂ ਦਾ ਆਪਣਾ ਸੰਕਲਪ ਬਣ ਜਾਂਦਾ ਹੈ ਤਾਂ ਬਦਲਾਅ ਸਿਰਫ ਸਾਫ ਸਫਾਈ ਤੱਕ ਸੀਮਿਤ ਨਹੀਂ ਰਹਿੰਦਾ, ਇਸ ਨਾਲ ਉਸ ਜਗ੍ਹਾ ਦੀ ਪੂਰੀ ਪਛਾਣ ਹੀ ਬਦਲ ਜਾਂਦੀ ਹੈ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਸਵੱਛਤਾ ਦੇ ਲਈ ਅਜਿਹੇ ਯਤਨ ਸਾਨੂੰ ਨਿਰੰਤਰ ਪ੍ਰੇਰਣਾ ਦਿੰਦੇ ਨੇ। ਉੱਤਰ ਪ੍ਰਦੇਸ਼ ਦੇ ਰਾਮਪੁਰ ਵਿੱਚ ਇੱਕ ਪਿੰਡ ਹੈ ਪਟਵਾਈ। ਉੱਥੇ ਆਕਾਸ਼ ਤੇ ਰੋਹਨ ਨਾਮ ਦੇ 2 ਦੋਸਤਾਂ ਨੇ ਵੇਖਿਆ ਕਿ ਉਹਨਾਂ ਦੇ ਆਲੇ ਦੁਆਲੇ ਦਾ ਇਲਾਕਾ ਗੰਦਗੀ ਦੇ ਨਾਲ ਭਰਿਆ। ਬਸ ਫਿਰ ਕੀ ਸੀ, ਆਕਾਸ਼ ਤੇ ਰੋਹਨ ਨੇ ਕੂੜੇ ਦੇ ਬੈਗ ਚੁੱਕੇ ਤੇ ਸਫਾਈ ਲਈ ਨਿਕਲ ਗਏ। ਹੌਲੀ ਹੌਲੀ ਦੂਸਰੇ ਨੌਜਵਾਨ ਵੀ ਉਹਨਾਂ ਦੇ ਨਾਲ ਜੁੜਨ ਲੱਗੇ। ਇੱਕ ਟੀਮ ਵੀ ਬਣ ਗਈ ਜਿਸ ਦਾ ਨਾਮ ਹੈ ਕਲੀਨ ਅਪ ਪਟਵਾਈ। ਇਹ ਨੌਜਵਾਨ ਹੁਣ ਤੱਕ 4 ਗੰਗਾ ਘਾਟਾਂ ਨੂੰ ਸਾਫ਼ ਕਰ ਚੁੱਕੇ ਨੇ, 1 ਟਨ ਤੋਂ ਜ਼ਿਆਦਾ ਪਲਾਸਟਿਕ ਕੂੜਾ ਹਟਾ ਚੁੱਕੇ ਨੇ। ਉਹਨਾਂ ਨੇ ਕਿੰਨੇ ਹੀ ਤਲਾਬਾਂ ਅਤੇ ਜਨਤਕ ਥਾਵਾਂ ਦੀ ਸਫਾਈ ਕੀਤੀ ਹੈ। ਸਾਥੀਓ, ਇਸ ਵਾਰ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਵਿੱਚ ਵੀ ਸਵੱਛਤਾ ਤੇ ਜਨ ਭਾਗੀਦਾਰੀ ਦੀ ਅਜਿਹੀ ਹੀ ਪ੍ਰੇਰਕ ਤਸਵੀਰ ਵੇਖਣ ਨੂੰ ਮਿਲੀ। ਮੁਸ਼ਕਲ ਰਸਤਿਆਂ ਤੇ ਹਜ਼ਾਰਾਂ ਸਵੱਛਤਾ ਕਰਮੀ ਦਿਨ ਰਾਤ ਸੇਵਾ 'ਚ ਜੁਟੇ ਰਹੇ। ਇਸ ਸਾਲ ਯਾਤਰਾ ਦੇ ਦੌਰਾਨ 400 ਮੀਟ੍ਰਿਕ ਟਨ ਤੋਂ ਜ਼ਿਆਦਾ ਕੂੜੇ ਨੂੰ ਇਕੱਠਾ ਕਰਕੇ ਪ੍ਰੋਸੈਸ ਕੀਤਾ ਗਿਆ। ਮੈਨੂੰ ਇਸ ਯਤਨ ਦੀ ਇੱਕ ਗੱਲ ਵਿਸ਼ੇਸ਼ ਰੂਪ ਵਿੱਚ ਚੰਗੀ ਲੱਗੀ, ਸਵੱਛਤਾ ਦੀ ਇਸ ਮੁਹਿੰਮ ਵਿੱਚ ਸ਼ਰਧਾਲੂ ਵੀ ਭਾਗੀਦਾਰ ਬਣੇ। 16,000 ਤੋਂ ਜ਼ਿਆਦਾ ਯਾਤਰੀਆਂ ਨੇ ਸਵੱਛਤਾ ਦਾ ਸੰਕਲਪ ਲਿਆ। 10,000 ਤੋਂ ਜ਼ਿਆਦਾ ਨੂੰ ਰਿਸਪੋਂਸੀਬਲ ਯਾਤਰੀ ਸਰਟੀਫਿਕੇਟ ਵੀ ਦਿੱਤਾ ਗਿਆ। ਇੱਥੇ ਇੱਕ ਬਹੁਤ ਅਨੋਖਾ ਪ੍ਰਯੋਗ ਵੀ ਹੋਇਆ। ਯਾਤਰਾ ਵਿੱਚ ਘੋੜਿਆਂ ਤੇ ਖੱਚਰਾਂ ਦੇ ਗੋਹੇ ਨੂੰ ਬਾਇਓਗੈਸ ਵਿੱਚ ਬਦਲਿਆ ਗਿਆ ਤੇ ਉਸੇ ਕਲੀਨ ਐਨਰਜੀ ਨਾਲ ਸਵੱਛ ਜੋਤ ਰੋਸ਼ਨ ਕੀਤੀ ਗਈ। ਯਾਨੀ ਬਾਬਾ ਬਰਫਾਨੀ ਦੀ ਇਸ ਪਵਿੱਤਰ ਯਾਤਰਾ ਵਿੱਚ

ਸਵੱਛਤਾ ਵੀ ਸੇਵਾ ਅਤੇ ਆਸਥਾ ਦਾ ਇੱਕ ਰੂਪ ਬਣ ਗਈ। ਸਾਥੀਓ, ਸਾਡੇ ਪਿੰਡ ਹੋਣ ਜਾਂ ਸ਼ਹਿਰ, ਸਾਡੀਆਂ ਨਦੀਆਂ ਹੋਣ ਜਾਂ ਤੀਰਥ ਸਥਾਨ, ਇਹਨਾਂ ਦੀ ਪਛਾਣ ਸਾਡੇ ਵਿਹਾਰ ਨਾਲ ਵੀ ਬਣਦੀ ਹੈ ਅਤੇ ਜਦੋਂ ਸਵੱਛਤਾ ਇਸ ਵਿਹਾਰ ਵਿੱਚ ਸ਼ਾਮਿਲ ਹੋ ਜਾਂਦੀ ਹੈ, ਉਸ ਸਥਾਨ ਦੀ ਸ਼ੋਭਾ ਹੋਰ ਵੱਧ ਜਾਂਦੀ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਕਦੇ ਕਦੇ ਸਾਡਾ ਇੱਕ ਛੋਟਾ ਜਿਹਾ ਸ਼ੌਂਕ ਜੀਵਨ ਵਿੱਚ ਇੱਕ ਵੱਡੀ ਸੰਭਾਵਨਾ ਦਾ ਰਾਹ ਖੋਲ੍ਹ ਦਿੰਦਾ ਹੈ। ਨਾਗਾਲੈਂਡ ਦੇ ਫੇਕ ਜ਼ਿਲ੍ਹੇ ਦੀ ਵੇਸਾਲੂਪੁਰੀ ਦੀ ਯਾਤਰਾ ਵੀ ਕੁਛ ਅਜਿਹੀ ਹੀ ਹੈ। ਵੇਸਾਲੂ ਜੀ ਕਿਸਾਨ ਪਰਿਵਾਰ ਵਿੱਚ ਪਲੇ ਵਧੇ। ਬਚਪਨ ਤੋਂ ਉਹਨਾਂ ਨੇ ਆਪਣੇ ਮਾਤਾ ਪਿਤਾ ਨੂੰ ਖੇਤੀ ਕਰਦੇ ਵੇਖਿਆ ਸੀ ਅਤੇ ਉਹਨਾਂ ਖੁਦ ਨੂੰ ਫੁੱਲਾਂ ਨਾਲ ਬੜਾ ਲਗਾਅ ਸੀ। ਸਾਲ 2021 ਵਿੱਚ ਉਹਨਾਂ ਨੇ ਇਸੇ ਸ਼ੌਂਕ ਦੇ ਨਾਲ ਛੋਟੇ ਪੱਧਰ 'ਤੇ ਫੁੱਲ ਉਗਾਉਣ ਦੀ ਸ਼ੁਰੂਆਤ ਕੀਤੀ। ਹੌਲੀ ਹੌਲੀ ਉਹਨਾਂ ਨੂੰ ਇਸ ਵਿੱਚ ਇੱਕ ਸੰਭਾਵਨਾ ਦਿਸਣ ਲੱਗੀ। ਉਹਨਾਂ ਨੇ ਵੇਖਿਆ ਕਿ ਸ਼ਾਦੀ ਵਿਆਹ ਹੋਵੇ ਜਾਂ ਕੋਈ ਹੋਰ ਤਿਉਹਾਰ, ਫੁੱਲਾਂ ਦੀ ਮੰਗ ਹਮੇਸ਼ਾ ਬਣੀ ਰਹਿੰਦੀ ਹੈ। ਵੇਸਾਲੂ ਜੀ ਨੇ ਆਪਣੇ ਸ਼ੌਂਕ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ। ਇਸ ਸਫ਼ਰ ਵਿੱਚ ਉਹਨਾਂ ਨੂੰ ਆਪਣੇ ਸਥਾਨਕ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਫੁੱਲਾਂ ਦੀ ਵਿਗਿਆਨਕ ਖੇਤੀ ਦੀ ਟ੍ਰੇਨਿੰਗ ਮਿਲੀ। ਫਿਰ ਉਹਨਾਂ ਨੇ ਸਿਰਫ 1/4 ਏਕੜ ਜ਼ਮੀਨ 'ਤੇ ਗਲੇਡੀਓਲਸ ਦੇ ਹਜ਼ਾਰਾਂ ਪੌਦੇ ਲਾਏ। ਪਹਿਲੇ ਯਤਨ ਵਿੱਚ 5,000 ਤੋਂ ਜ਼ਿਆਦਾ ਫੁੱਲ ਖਿੜ ਪਏ। ਸਾਥੀਓ, ਇਹ ਸਫਲਤਾ ਵੇਸਾਲੂ ਜੀ ਦੇ ਲਈ ਇੱਕ ਨਵੀਂ ਸ਼ੁਰੂਆਤ ਬਣ ਗਈ। ਉਹਨਾਂ ਨੇ ਫੁੱਲਾਂ ਦੀ ਖੇਤੀ ਨੂੰ ਹੋਰ ਅੱਗੇ ਵਧਾਇਆ। ਜੋ ਫੁੱਲ ਕਦੇ ਸਥਾਨਕ ਬਾਜ਼ਾਰ ਵਿੱਚ ਰਹਿ ਜਾਂਦੇ ਸਨ, ਅੱਜ ਉਹ ਨਾਗਾਲੈਂਡ ਤੋਂ ਨਿਕਲ ਕੇ ਦਿੱਲੀ ਅਤੇ ਮੁੰਬਈ ਵਰਗੇ ਸ਼ਹਿਰਾਂ ਤੱਕ ਜਾ ਰਹੇ ਨੇ। ਵੇਸਾਲੂਪੁਰੀ ਦੀ ਯਾਤਰਾ ਸਾਨੂੰ ਦੱਸਦੀ ਹੈ ਕਿ ਸ਼ੌਂਕ ਜਦੋਂ ਮਿਹਨਤ ਅਤੇ ਸਹੀ ਮਾਰਗ ਦਰਸ਼ਨ ਨਾਲ ਜੁੜ ਜਾਂਦਾ ਹੈ ਤਾਂ ਉਹ ਨਵੀਆਂ ਸੰਭਾਵਨਾਵਾਂ ਦਾ ਰਸਤਾ ਖੋਲ੍ਹ ਸਕਦਾ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਆਲੇ ਦੁਆਲੇ ਅਜਿਹੇ ਕਈ ਲੋਕ ਨੇ ਜੋ ਇੱਕ ਛੋਟਾ ਜਿਹਾ ਯਤਨ ਸ਼ੁਰੂ ਕਰਦੇ ਨੇ ਅਤੇ ਵੇਖਦੇ ਹੀ ਵੇਖਦੇ ਉਹਨਾਂ ਦਾ ਯਤਨ ਬਹੁਤ ਸਾਰੇ ਲੋਕਾਂ ਦੇ ਜੀਵਨ ਵਿੱਚ ਬਦਲਾਅ ਦਾ ਰਸਤਾ ਬਣਾ ਦਿੰਦਾ ਹੈ। ਓਡੀਸ਼ਾ ਦੇ ਦੇਬਰੀਗੜ੍ਹ ਵਿੱਚ ਇੱਕ ਪਿੰਡ ਹੈ, ਧੋੜ ਰੁਕੁਸੁਮ। ਕੁਝ ਸਾਲ ਪਹਿਲਾਂ ਤੱਕ ਇਸ ਪਿੰਡ ਦੀ ਮੈਥਲੀ ਭੂਏ ਜੀ ਤਕਰੀਬਨ ਹਰ ਦਿਨ ਜੰਗਲ ਜਾਂਦੀ ਸੀ, ਕਦੇ ਬਾਲਣ ਲਈ ਲੱਕੜਾਂ ਲੈਣ, ਕਦੇ ਮਊਆ ਅਤੇ ਕੇਂਦੂ ਪੱਤਾ ਚੁਣਨ, ਅਤੇ ਕਦੇ ਬਾਂਸ ਦੀਆਂ ਕਰੁੰਬਲਾਂ ਅਤੇ ਦੂਜੀ ਵਣ ਉਪਜ ਲਿਆਉਣ ਲਈ। ਉਹਨਾਂ ਦੀਆਂ ਅਤੇ ਉੱਥੋਂ ਦੇ ਅਨੇਕ ਪਰਿਵਾਰਾਂ ਦੀਆਂ ਬਹੁਤ ਸਾਰੀਆਂ ਲੋੜਾਂ ਇਸੇ ਜੰਗਲ ਤੋਂ ਪੂਰੀਆਂ ਹੁੰਦੀਆਂ ਸਨ। ਲੇਕਿਨ ਫਿਰ ਵੀ ਮੈਥਲੀ ਜੀ ਦੇਬਰੀਗੜ੍ਹ ਈਕੋ ਟੂਰਿਜ਼ਮ ਨਾਲ ਜੁੜੀ। ਇੱਥੋਂ ਹੀ ਜੰਗਲ ਦੇ ਨਾਲ ਉਹਨਾਂ ਦਾ ਰਿਸ਼ਤਾ ਇੱਕ ਨਵੀਂ ਦਿਸ਼ਾ ਵਿੱਚ ਬਦਲ ਗਿਆ। ਹੁਣ ਜੰਗਲ ਦੀ ਸੰਭਾਲ ਵੀ ਉਹਨਾਂ ਦੀ ਰੋਜ਼ੀ ਰੋਟੀ ਦਾ ਮਾਧਿਅਮ ਬਣ ਗਈ। ਸਾਥੀਓ, ਮੈਥਲੀ ਜੀ ਦੇ ਜੀਵਨ ਵਿੱਚ ਆਏ ਇਸ ਬਦਲਾਅ ਨੇ ਦੂਸਰੀਆਂ ਔਰਤਾਂ ਨੂੰ ਵੀ ਪ੍ਰੇਰਿਤ ਕੀਤਾ। ਅੱਜ 60 ਤੋਂ ਜ਼ਿਆਦਾ ਔਰਤਾਂ ਜੰਗਲ ਦੀ ਸੰਭਾਲ ਨਾਲ ਜੁੜ ਚੁੱਕੀਆਂ ਨੇ। ਕੋਈ ਜੰਗਲੀ ਜੀਵਾਂ ਦੀ ਸੁਰੱਖਿਆ ਦੀ ਜ਼ਿੰਮੇਦਾਰੀ ਸੰਭਾਲ ਰਹੀ ਹੈ, ਕੋਈ ਘਾਹ ਦੇ ਮੈਦਾਨਾਂ ਦੇ ਵਿਕਾਸ ਨਾਲ ਜੁੜੀ ਹੈ, ਅਤੇ ਕੁਝ ਔਰਤਾਂ ਈਕੋ ਟੂਰਿਜ਼ਮ ਐਕਟੀਵਿਟੀ ਵਿੱਚ ਯੋਗਦਾਨ ਦੇ ਰਹੀਆਂ ਨੇ। ਸਾਥੀਓ, ਮੈਥਲੀ ਜੀ ਅਤੇ ਦੇਬਰੀਗੜ੍ਹ ਦੀਆਂ ਇਹਨਾਂ ਭੈਣਾਂ ਨੇ ਵਿਖਾਇਆ ਕਿ ਕੁਦਰਤ ਦੀ ਰੱਖਿਆ ਵੀ ਹੋ ਸਕਦੀ ਹੈ ਅਤੇ ਜੀਵਨ ਵਿੱਚ ਸਮਰਿੱਧੀ ਵੀ ਆ ਸਕਦੀ ਹੈ। ਇਹਨਾਂ ਸਾਰੀਆਂ ਭੈਣਾਂ ਦਾ ਯਤਨ ਸਾਡੇ ਸਾਰਿਆਂ ਦੇ ਲਈ ਇੱਕ ਬਹੁਤ ਵੱਡੀ ਪ੍ਰੇਰਣਾ ਹੈ। ਸਾਥੀਓ, ਅੱਜ ਸਾਡੀਆਂ ਬੇਟੀਆਂ ਦੇ ਸੁਪਨਿਆਂ ਦੀ ਉਡਾਨ ਧਰਤੀ ਤੋਂ ਨਿਕਲ ਕੇ ਪੁਲਾੜ ਤੱਕ ਪਹੁੰਚ ਚੁੱਕੀ ਹੈ ਅਤੇ ਤੁਹਾਨੂੰ ਇਹ ਜਾਣ ਕੇ ਮਾਣ ਹੋਏਗਾ ਕਿ ਭਾਰਤ ਅਜਿਹੇ ਸੁਪਨੇ ਵੇਖਣ ਵਾਲੀ ਦੁਨੀਆ ਦੀਆਂ ਹਜ਼ਾਰਾਂ ਬੇਟੀਆਂ ਨੂੰ ਇਕੱਠੇ ਜੋੜ ਰਿਹਾ ਹੈ। ਇਸ ਯਤਨ ਦਾ ਨਾਂ ਹੈ ਮਿਸ਼ਨ ਸ਼ਕਤੀ ਸੈਟ। ਇਸ ਦੇ ਮਾਧਿਅਮ ਨਾਲ 108 ਦੇਸ਼ ਦੀਆਂ 12,000 ਵਿਦਿਆਰਥਣਾਂ ਨੂੰ ਸੈਟੇਲਾਈਟ ਟੈਕਨੋਲੋਜੀ ਸਿੱਖਣ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਅੱਗੇ ਵਧਣ ਦਾ ਮੌਕਾ ਮਿਲ ਰਿਹਾ ਹੈ। 23 ਅਗਸਤ ਨੈਸ਼ਨਲ ਸਪੇਸ ਡੇ 'ਤੇ ਇਸ ਮਿਸ਼ਨ ਦੀ ਇੱਕ ਬਹੁਤ ਸੁੰਦਰ ਤਸਵੀਰ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿੱਚ ਵੇਖਣ ਨੂੰ ਮਿਲੀ। ਗੌਤਮ ਬੁੱਧ ਯੂਨੀਵਰਸਿਟੀ ਵਿੱਚ ਮਿਸ਼ਨ ਸ਼ਕਤੀ ਸੈਟ ਦੇ ਦੂਸਰੇ ਚਰਨ ਦੀ ਸ਼ੁਰੂਆਤ ਹੋਈ। ਇਸ ਮੌਕੇ 'ਤੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਅਤੇ ਭਾਰਤ ਤੋਂ ਆਈਆਂ ਲਗਭਗ 100 ਵਿਦਿਆਰਥਣਾਂ ਇਕੱਠੀਆਂ ਜੁਟੀਆਂ। ਭਾਰਤ ਦੇ ਦੂਰ ਦੁਰਾਡੇ ਖੇਤਰਾਂ ਤੋਂ ਚੁਣੀਆਂ ਹੋਈਆਂ ਵਿਦਿਆਰਥਣਾਂ ਵੀ ਇਸ ਵਿੱਚ ਹਿੱਸਾ ਲੈ ਰਹੀਆਂ ਨੇ। ਇਸ ਪੂਰੇ ਯਤਨ ਦਾ ਟੀਚਾ ਵੀ ਬਹੁਤ ਖਾਸ ਹੈ। ਪੂਰੀ ਤਰ੍ਹਾਂ ਵਿਦਿਆਰਥਣਾਂ ਦੀ ਭਾਗੀਦਾਰੀ ਨਾਲ ਤਿਆਰ ਇੱਕ ਸੈਟੇਲਾਈਟ ਨੂੰ ਮੂਨ ਦੇ ਔਰਬਿਟ ਵਿੱਚ ਭੇਜਣ ਦੀ ਤਿਆਰੀ ਹੈ। ਸਾਥੀਓ, ਮੈਨੂੰ ਵਿਸ਼ਵਾਸ ਹੈ ਕਿ ਇਹਨਾਂ ਵਿੱਚੋਂ ਅਨੇਕਾਂ ਵਿਦਿਆਰਥਣਾਂ ਆਉਣ ਵਾਲੇ ਸਮੇਂ ਵਿੱਚ ਸਾਇੰਸ, ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਆਪਣੀ ਨਵੀਂ ਪਛਾਣ ਬਣਾਉਣਗੀਆਂ। ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਕੱਲ੍ਹ ਐਵਾਕੈਡੋ ਫਲ ਦੀ

ਤੂੰ ਮੈਂ। ਇਸ ਫਲ ਨੂੰ ਪਹਿਲਾਂ ਸ਼ਾਇਦ ਹੀ ਕੋਈ ਜਾਣਦਾ ਸੀ। ਇਸ ਦੀ ਕੀਮਤ ਅਤੇ ਮੰਗ ਦੋਵੇਂ ਘੱਟ ਸਨ, ਲੇਕਿਨ ਅੱਜ ਇਸ ਨੂੰ ਡਾਇਨਿੰਗ ਟੇਬਲ ਤੇ ਖੂਬ ਵੇਖਿਆ ਜਾ ਰਿਹਾ ਹੈ। ਅੱਜ ਇਹ ਸਿਹਤ ਤੇ ਪ੍ਰੀਮੀਅਮ ਮਾਰਕੀਟ ਦੀ ਪਸੰਦ ਬਣ ਗਿਆ ਹੈ। ਸਾਡੇ ਕਿਸਾਨ ਭੈਣ ਭਰਾਵਾਂ ਦੇ ਲਈ ਵੀ ਇਹ ਬਹੁਤ ਮਦਦਗਾਰ ਹੈ। ਆਂਧਰਾ ਪ੍ਰਦੇਸ਼ ਵਿੱਚ ਕਡਪਾ ਦੇ ਵਰਦਰਾਜ ਜੀ ਦਾ ਉਦਾਹਰਣ ਹੈ। ਉਹ ਕਈ ਸਾਲਾਂ ਤੋਂ ਆਪਣੇ ਖੇਤ ਵਿੱਚ ਟਮਾਟਰ ਤੇ ਕੇਲੇ ਦੀ ਖੇਤੀ ਕਰ ਰਹੇ ਨੇ। ਇੱਕ ਦਿਨ ਉਹਨਾਂ ਨੇ ਆਪਣੇ ਦੋਸਤਾਂ ਦੇ ਫਾਰਮ ਵਿੱਚ ਐਵਾਕੈਡੋ ਦੀ ਫਸਲ ਵੇਖੀ। ਇਸ ਤੋਂ ਬਾਅਦ ਉਹਨਾਂ ਨੇ ਯੂਟਿਊਬ ਤੋਂ ਇਸ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ। ਹੁਣ ਤੱਕ ਉਹ ਲਗਭਗ 4 ਟਨ ਐਵਾਕੈਡੋ ਦਾ ਉਤਪਾਦਨ ਕਰ ਚੁੱਕੇ ਨੇ। ਹੁਣ ਉਹ ਸਿੱਧੇ ਸਥਾਨਕ ਦੁਕਾਨਾਂ ਨੂੰ ਇਸ ਦੀ ਸਪਲਾਈ ਕਰ ਰਹੇ ਨੇ। ਨਵੀਂ ਫਸਲ, ਵਿਗਿਆਨਿਕ ਸਲਾਹ ਤੇ ਸਿੱਧੀ ਮਾਰਕੀਟਿੰਗ ਨਾਲ ਉਹਨਾਂ ਦੇ ਛੋਟੇ ਜਿਹੇ ਫਾਰਮ ਦੀ ਕਮਾਈ ਪੂਰੀ ਤਰ੍ਹਾਂ ਬਦਲ ਗਈ ਹੈ। ਤਮਿਲਨਾਡੂ ਦੇ ਕੋਡਾਈ ਕਨਾਲ ਦੇ ਕਿਸਾਨ ਚੰਦਰ ਸ਼ੇਖਰਨ ਜੀ ਨੇ ਅੱਧੀ ਹੈਕਟੇਅਰ ਤੇ ਐਵਾਕੈਡੋ ਉਗਾਉਣਾ ਸ਼ੁਰੂ ਕੀਤਾ। ਉਹਨਾਂ ਨੂੰ ਇਸ ਦੀ ਚੰਗੀ ਕੀਮਤ ਮਿਲ ਰਹੀ ਹੈ ਤੇ ਕਮਾਈ ਵੀ ਵਧੀ ਹੈ। ਕਰਨਾਟਕ ਵਿੱਚ ਚਿਕਮੰਗਲੁਰੂ ਵਿੱਚ ਕੁਝ ਕਿਸਾਨ ਭੈਣ ਭਰਾਵਾਂ ਨੇ ਤਾਂ ਕੌਫੀ ਦੇ ਪੌਦਿਆਂ ਵਿੱਚ ਐਵਾਕੈਡੋ ਲਾਇਆ। ਇਸ ਨਾਲ ਉਹਨਾਂ ਨੂੰ ਕੌਫੀ ਤੇ ਕਾਲੀ ਮਿਰਚ ਦੇ ਨਾਲ ਵਾਧੂ ਕਮਾਈ ਵੀ ਹੋ ਰਹੀ ਹੈ। ਸਾਥੀਓ, ਅਸੀਂ ਸ਼ਹਿਰਾਂ ਦੇ ਰੈਸਟੋਰੈਂਟ ਵਿੱਚ ਅਕਸਰ ਐਵਾਕੈਡੋ ਟੋਸਟ ਦੇ ਬਾਰੇ ਸੁਣਦੇ ਹਾਂ, ਲੇਕਿਨ ਇਸੇ ਐਵਾਕੈਡੋ ਦੇ ਜ਼ਰੀਏ ਸਾਡੇ ਇਨੋਵੇਟਿਵ ਕਿਸਾਨਾਂ ਨੇ ਕਮਾਈ ਦੀ ਇੱਕ ਨਵੀਂ ਰੈਸਿਪੀ ਲੱਭ ਲਈ ਹੈ। ਯਾਨੀ ਆਪਣੇ ਦੇਸ਼ ਦੇ ਐਵਾਕੈਡੋ ਨਾਲ ਤੁਹਾਡੇ ਟੋਸਟ ਦਾ ਸਵਾਦ ਵੀ ਵਧਿਆ ਤੇ ਕਿਸਾਨਾਂ ਦੀ ਆਮਦਨੀ ਵੀ ਵਧ ਗਈ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਕੁਝ ਹੀ ਦਿਨਾਂ ਵਿੱਚ 3 ਸਤੰਬਰ ਨੂੰ ਅਸੀਂ ਮਹਾਨਾਇਕ ਉੱਤਮ ਕੁਮਾਰ ਜੀ ਦੀ ਜਨਮ ਸ਼ਤਾਬਦੀ ਮਨਾਵਾਂਗੇ। ਸਾਥੀਓ, ਉੱਤਮ ਕੁਮਾਰ ਜੀ ਇੱਕ ਵਰਸਟਾਈਲ ਐਕਟਰ ਸਨ ਜੋ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਵਿੱਚ ਰਚ ਵਸ ਗਏ। ਫਿਲਮ ਲਵਰਸ ਦਾ ਮੰਨਣਾ ਹੈ ਕਿ ਸ਼੍ਰੀਮਾਨ ਸਤਿਜੀਤ ਰੇ ਨੇ ਫਿਲਮ ਨਾਇਕ ਦਾ ਹੀਰੋ ਦੀ ਪੂਰੀ ਸਕ੍ਰਿਪਟ ਮਹਾਨਾਇਕ ਉੱਤਮ ਕੁਮਾਰ ਜੀ ਨੂੰ ਧਿਆਨ ਵਿੱਚ ਰੱਖ ਕੇ ਲਿਖੀ ਸੀ। ਸ਼੍ਰੀਮਾਨ ਸਤਿਜੀਤ ਨੇ ਕਿਹਾ ਸੀ ਕਿ ਉਹਨਾਂ ਵਿੱਚ ਡਿਗਨਿਟੀ ਦੇ ਨਾਲ ਨਾਲ ਅਨੋਖੀ ਇਮੋਸ਼ਨਲ ਡੈਪਥ ਵੀ ਸੀ। ਕਿਰਦਾਰ ਨੂੰ ਉਹ ਜੀਵੰਤ ਬਣਾਉਣ ਲਈ ਉਹ ਬਹੁਤ ਮਿਹਨਤ ਕਰਦੇ ਸਨ। ਉੱਤਮ ਕੁਮਾਰ ਜੀ ਆਪਣੀ ਸਹਿਜਤਾ ਦੇ ਨਾਲ ਹੀ ਪਰਉਪਕਾਰ ਦੇ ਲਈ ਵੀ ਜਾਣੇ ਜਾਂਦੇ ਸਨ। ਉਹਨਾਂ ਦੇ ਜੀਵਨ ਵਿੱਚੋਂ ਕਦੇ ਵੀ ਹਾਰ ਨਾ ਮੰਨਣ ਦੀ ਇੱਕ ਹੋਰ ਵੱਡੀ ਸਿੱਖਿਆ ਵੀ ਮਿਲਦੀ ਹੈ। ਉਹਨਾਂ ਦੀਆਂ ਸ਼ੁਰੂਆਤੀ ਫਿਲਮਾਂ ਬਹੁਤੀਆਂ ਨਹੀਂ ਚੱਲੀਆਂ, ਲੇਕਿਨ ਉਹਨਾਂ ਨੇ ਆਪਣੇ ਕੰਮ ਤੇ ਫੋਕਸ ਬਣਾਈ ਰੱਖਿਆ। ਇਸੇ ਦਾ ਨਤੀਜਾ ਸੀ ਕਿ ਉਹਨਾਂ ਨੇ ਇੰਨੀ ਉਚਾਈ ਹਾਸਿਲ ਕੀਤੀ। ਸਾਥੀਓ, ਮੈਨੂੰ ਯਾਦ ਹੈ ਕਿ ਜਦੋਂ ਮੈਂ ਕੋਲਕਾਤਾ ਵਿੱਚ ਰੋਡ ਸ਼ੋਅ ਕਰ ਰਿਹਾ ਸੀ ਤਾਂ ਮੈਂ ਉੱਤਮ ਕੁਮਾਰ ਜੀ ਦੇ ਘਰ ਸਾਹਮਣੇ ਤੋਂ ਵੀ ਲੰਘਿਆ ਸੀ। ਉੱਥੇ ਮੈਨੂੰ ਇੱਕ ਵਿਅਕਤੀ ਨੇ ਉਹਨਾਂ ਦੀ ਤਸਵੀਰ ਵੀ ਭੇਂਟ ਕੀਤੀ ਸੀ। ਮੈਂ ਇੱਕ ਵਾਰ ਫਿਰ ਮਹਾਨਾਇਕ ਉੱਤਮ ਕੁਮਾਰ ਜੀ ਨੂੰ ਸ਼ਰਧਾਂਜਲੀ ਅਰਪਿਤ ਕਰਦਾ। ਉਹ ਹਮੇਸ਼ਾ ਸਾਡੇ ਸਾਰਿਆਂ ਦੇ ਦਿਲਾਂ ਤੇ ਰਾਜ ਕਰਦੇ ਰਹਿਣਗੇ। ਮਹਾਨਾਇਕ ਉੱਤਮ ਕੁਮਾਰ, ਚਿਰੋ ਦਿਨ ਮਾਨੁਸ਼ੇਰ ਹਰਦੇ ਰਾਜ ਕੋਰਬੇਨ। ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਪੁਰਬ ਤੇ ਤਿਉਹਾਰ ਸਾਡੀਆਂ ਪਰੰਪਰਾਵਾਂ ਦੇ ਨਾਲ ਨਾਲ ਸਾਨੂੰ ਇੱਕ ਦੂਸਰੇ ਨਾਲ ਜੋੜਨ ਦਾ ਮੌਕਾ ਵੀ ਦਿੰਦੇ ਨੇ। ਆਉਣ ਵਾਲੇ ਦਿਨਾਂ ਵਿੱਚ ਅਸੀਂ ਹੋਰ ਵੀ ਕਈ ਮਹੱਤਵਪੂਰਨ ਪੁਰਬ ਮਨਾਵਾਂਗੇ। 4 ਸਤੰਬਰ ਨੂੰ ਜਨਮ ਅਸ਼ਟਮੀ ਦਾ ਪਵਿੱਤਰ ਪੁਰਬ ਹੈ। ਸਤੰਬਰ ਵਿੱਚ ਹੀ ਅਸੀਂ ਵਿਸ਼ਵਕਰਮਾ ਪੂਜਾ ਵੀ ਮਨਾਵਾਂਗੇ। ਇਸ ਮੌਕੇ ਤੇ ਆਪਣੇ ਆਲੇ ਦੁਆਲੇ ਦੇ ਕਾਰੀਗਰਾਂ, ਸ਼ਿਲਪਕਾਰਾਂ ਤੇ ਵਿਸ਼ਵਕਰਮਾ ਸਾਥੀਆਂ ਦਾ ਸਨਮਾਨ ਕਰਨਾ ਚਾਹੀਦਾ ਹੈ। ਕੁਝ ਮਹੀਨਿਆਂ ਬਾਅਦ ਦੀਵਾਲੀ ਵੀ ਆਉਣ ਵਾਲੀ ਹੈ। ਇਸ ਦੀਆਂ ਤਿਆਰੀਆਂ ਵੀ ਹੌਲੀ ਹੌਲੀ ਸ਼ੁਰੂ ਹੋ ਰਹੀਆਂ ਨੇ। ਤਿਉਹਾਰਾਂ ਦੇ ਇਸ ਮੌਸਮ ਵਿੱਚ ਮੈਂ ਇੱਕ ਵਾਰ ਫਿਰ ਤੁਹਾਡੇ ਨਾਲ ਵੋਕਲ ਫਾਰ ਲੋਕਲ ਦੀ ਬੇਨਤੀ ਦੁਹਰਾਵਾਂਗਾ। ਤੇ ਵੋਕਲ ਫਾਰ ਲੋਕਲ ਦਾ ਮਤਲਬ ਸਿਰਫ ਮਿੱਟੀ ਦੇ ਦੀਵੇ ਖਰੀਦਣਾ ਨਹੀਂ ਹੈ, ਇਸ ਦਾ ਵਿਜ਼ਨ ਬਹੁਤ ਵੱਡਾ ਹੈ। ਅਸੀਂ ਆਪਣੇ ਘਰ ਦੇ ਲਈ ਜੋ ਵੀ ਸਮਾਨ ਖਰੀਦਦੇ ਹਾਂ ਉਸ ਨੂੰ ਇੱਕ ਵਾਰ ਜ਼ਰੂਰ ਵੇਖ ਲਓ ਕਿ ਉਹ ਭਾਰਤ ਵਿੱਚ ਹੀ ਬਣਿਆ ਹੋਵੇ। ਭਾਰਤ ਦੇ ਆਤਮ ਨਿਰਭਰ ਬਣਨ ਦਾ ਰਾਹ ਭਾਰਤ ਵਿੱਚ ਬਣੀਆਂ ਚੀਜ਼ਾਂ ਤੇ ਮਾਣ ਕਰਨ ਨਾਲ ਹੀ ਰੋਸ਼ਨ ਹੋਏਗਾ। ਇਸ ਸੁਨੇਹੇ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾਉਣਾ ਵੀ ਸਾਡੀ ਜ਼ਿੰਮੇਵਾਰੀ ਹੈ। ਸਾਡੇ ਕ੍ਰੀਏਟਿਵ ਵਰਲਡ ਦੇ ਸਾਥੀਆਂ, ਇਨਫਲੂਐਂਸਰਸ ਤੇ ਸੈਲੀਬ੍ਰਿਟੀਜ਼ ਦੀ ਵੀ ਇਸ ਵਿੱਚ ਬਹੁਤ ਵੱਡੀ ਭੂਮਿਕਾ ਹੈ। ਮੇਰੀ ਤੁਹਾਨੂੰ ਬੇਨਤੀ ਹੈ ਕਿ ਖੁਦ ਵੀ ਵੋਕਲ ਫਾਰ ਲੋਕਲ ਨੂੰ ਅਪਣਾਓ ਤੇ ਦੂਸਰਿਆਂ ਨੂੰ ਵੀ ਇਸ ਦੇ ਲਈ ਪ੍ਰੇਰਿਤ ਕਰੋ। ਸਾਥੀਓ, ਤੁਹਾਡੇ ਆਲੇ ਦੁਆਲੇ ਵੀ ਅਜਿਹੇ ਅਨੇਕਾਂ ਲੋਕ ਹੋਣਗੇ ਜੋ ਆਪਣੇ ਛੋਟੇ ਛੋਟੇ ਯਤਨਾਂ ਨਾਲ ਸਮਾਜ ਵਿੱਚ ਵੱਡਾ ਬਦਲਾਅ ਲਿਆ ਰਹੇ ਨੇ। ਤੁਸੀਂ ਉਹਨਾਂ ਦੇ ਬਾਰੇ ਮਨ ਕੀ ਬਾਤ ਦੇ ਲਈ ਜ਼ਰੂਰ ਲਿਖੋ। ਤੁਹਾਡਾ ਭੇਜਿਆ ਹੋਇਆ ਅਨੁਭਵ ਦੇਸ਼ ਦੇ ਕਿਸੇ ਕੋਨੇ ਵਿੱਚ ਕਿਸੇ ਦੇ ਲਈ ਨਵੀਂ ਪ੍ਰੇਰਣਾ ਬਣ ਸਕਦਾ ਹੈ। ਮੈਨੂੰ ਤੁਹਾਡੇ ਸੁਝਾਵਾਂ ਤੇ ਅਨੁਭਵਾਂ ਦੀ ਉਡੀਕ

0: ਬਹੁਤ ਬਹੁਤ ਧੰਨਵਾਦ, ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ, ਜਿਸ ਦਾ ਪ੍ਰਸਾਰਣ ਆਕਾਸ਼ਵਾਣੀ ਦੇ ਬਠਿੰਡਾ, ਚੰਡੀਗੜ੍ਹ, ਲੁਧਿਆਣਾ ਤੇ ਪਟਿਆਲਾ ਕੇਂਦਰ ਵੀ ਨਾਲੋਂ ਨਾਲ ਕਰ ਰਹੇ ਸਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਉਣ ਸੁਣਦੇ ਹਾਂ ਦੇਸ਼ ਗਾਨ।

0: ਹੁਣੇ ਤੁਸੀਂ ਸੁਣ ਰਹੇ ਸੀ ਦੇਸ਼ ਗਾਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਹੁਣੇ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਪ੍ਰਸਾਰਣ ਸੁਣ ਰਹੇ ਸੀ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 8:44 ਤੇ 32 ਸਕਿੰਟ ਹੋਏ ਨੇ। 8:45 ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ ਤੇ ਰਾਤੀ 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਰਿਲੇਅ ਕਰਾਂਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਸਾਡੇ ਅਗਲੇ ਪ੍ਰਸਾਰਣ ਦੇ ਲਈ ਕਰੋ ਕੁਝ ਪਲ ਸਾਡੇ ਨਾਲ ਇੰਤਜ਼ਾਰ।

0: faced with the Baitarani River rising again in Jajpur district. At Akhuapada, the river stood at 17.82 meters at noon today against the danger mark of 18.33 meters and continues to rise. This has raised fears of another round of flooding in low-lying areas of Dasharathpur, which could face its seventh flood this season. The situation is particularly worrying as Dasharathpur has been affected by floods since the 6th of last month, while several embankment breaches remain vulnerable. The IMD says a well-marked low-pressure area over the northwest bay of Bengal is bringing heavy to very heavy rain. Red warning has been issued for Baleswar, Keonjhar and Mayurbhanj, while Jajpur and Bhadrak are under orange warning. Prakash Das, Akashvani News, Bhubaneswar.
1: In men's hockey, the World Cup final between Germany and Spain is underway at Wavre-en, Belgium. Defending champions, Germany were leading 1-0 when reports last came in against Spain. Germany are aiming to defend the crown they won in 2023 and secure their fourth World Cup title. Spain, meanwhile, are chasing their maiden Hockey World Cup trophy. In women's cricket, India were 136-7 in 16.3 overs against Thailand in a group stage match of 2020 Asia Cup at Dubai when reports last came in. Earlier, Thailand won the toss and opted to bowl first. And now before we end the bulletin, the headlines once again. India and Uzbekistan elevate bilateral ties to comprehensive strategic partnership, seal long-term uranium supply pact and set $5 billion trade target by 2030. Prime Minister Narendra Modi conferred Uzbekistan's highest state honor, reaches Kyrgyz Republic to take part in 26th SCO summit at Bishkek. Prime Minister Modi warns of perils of drug abuse in Mann Ki Baat program, celebrates women's economic empowerment, girls entering space industry and agricultural innovation. Nepal issues fresh flood alert along Ghote Koshi River. 149 Indians rescued so far as death toll crosses 780. And in men's hockey, Germany and Spain locking horns for the coveted World Cup title in Belgium. And that's all in the news at 9. Good night.
2: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ EIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 9:15 ਮਿੰਟ ਤੇ 24 ਸਕਿੰਟ ਹੋਏ ਨੇ ਜਾਰੀ ਹੈ ਜੀ ਮਹਿਲਾ ਏਸ਼ੀਆ ਕੱਪ ਟੀ ਟਵੰਟੀ 2026 ਤਹਿਤ ਭਾਰਤ ਅਤੇ ਥਾਈਲੈਂਡ ਮਹਿਲਾ ਕ੍ਰਿਕਟ ਟੀਮਾਂ ਵਿਚਕਾਰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੁਬਈ ਤੋਂ ਅਖੀਡਿੱਠੇ ਮੈਚ ਦਾ ਸਿੱਧਾ ਪ੍ਰਸਾਰਣ
3: ਨਹੀਂ ਕੰਮ ਹੈ ਥਾਈਲੈਂਡ ਇਸ ਮੰਚ ਕੋ ਉਨ੍ਹੋਂਨੇ ਚੁਣਾ ਹੈ ਇਹ ਸਟੇਟਮੈਂਟ ਜਾਰੀ ਕਰਨੇ ਕੇ ਲੀਏ ਕਿ ਭਾਰਤ ਬੇਸ਼ੱਕ ਟੀ ਟਵੈਂਟੀ ਕ੍ਰਿਕਟ ਮੇਂ ਵਰਲਡ ਚੈਂਪੀਅਨ ਹੋਗੀ ਲੇਕਿਨ ਹਮਨੇ ਵੀ ਕੁਛ ਇਰਾਦੇ ਲੇਕਰ ਕੇ ਇਸ ਮੰਚ ਪਰ ਕਦਮ ਰੱਖਾ ਹੈ ਔਰ ਕੁਛ ਬੜਾ ਕਰਨੇ ਕੇ ਇਰਾਦੇ ਸੇ ਇਸ ਏਸ਼ੀਆ ਕੱਪ ਮੇਂ ਵੋ ਆਈ ਹੈ ਜਿਸ ਤਰੀਕੇ ਕਾ ਪ੍ਰਦਰਸ਼ਨ ਉਨ੍ਹੋਂਨੇ ਕੀਆ ਔਰ ਆਸਾਨ ਨਹੀਂ ਹੋਤਾ ਪੰਕਜ ਜਿਸ ਤਰ੍ਹਾਂ ਕੀ ਵਾਪਸੀ ਕਰਨਾ ਜਬ ਆਪਨੇ 10 ਓਵਰ ਮੇਂ ਲਗਭਗ 100 ਰਨ ਬਨਵਾ ਦੀਏ ਔਰ ਸਿਰਫ 2 ਵਿਕਟੇ ਗਿਰੀ ਹੈ ਔਰ ਇਸਕੇ ਬਾਅਦ ਸੇ ਵਾਪਸੀ ਨਿਸ਼ਚਿਤ ਤੌਰ ਪਰ ਬਹੁਤ ਮੁਸ਼ਕਿਲ ਕਾਮ ਹੋਤਾ ਹੈ ਕਿਸੀ ਵੀ ਟੀਮ ਕੇ ਲੀਏ
4: ਨੋ ਡਾਊਟ ਅਬਾਊਟ ਇਟ ਐਂਡ ਇੰਡੀਅਨਸ ਰਸ਼ਿੰਗ ਥਰੂ ਦੇਅਰ ਸ਼ਾਟਸ ਕ੍ਰਾਂਤੀ ਗੌਡ ਹੇਅਰ ਦ ਲਾਸਟ ਬੈਟਰ ਇਨ ਦ ਮਿਡਲ ਐਂਡ ਇੰਡੀਆ need to play 20 overs. It's a psychological mark, but Thailand today have done a phenomenal job and they might just create history at the Dubai International Stadium. Chanida Bowles trying to go for that big shot towards long off. Kranti will open the account. 138 now for the loss of